ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾ ਹਰਟਸ ਦੀ। ਅੱਜ ਦਿਨ ਮੰਗਲਵਾਰ, ਸ਼ਕ ਸੰਵਤ 1948 ਦੇ ਜੇਠ ਮਹੀਨੇ ਦੀ 11 ਤਰੀਕ ਤੇ ਈਸਵੀ ਸਨ 2026 ਦੇ ਜੂਨ ਮਹੀਨੇ ਦੀ 2 ਤਰੀਕ ਏ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 5:58 ਤੇ 35 ਸਕਿੰਟ ਦਾ ਹੈ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ ਤੇ ਸਾਡੀ ਅੱਜ ਦੀ ਇਸ ਸਭਾ ਦੇ ਤਹਿਤ ਤਮਾਮ ਸਰੋਤਿਆਂ ਦਾ ਸਵਾਗਤ ਹੈ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਮਾਂ ਹੈ 5:59 ਤੇ 36 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 6 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ 6:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਕੁਝ ਪਲ ਕਰੋ ਇੰਤਜ਼ਾਰ।

0: Dr. Sambit Patra shared key details highlighting discussions on the Narendra Modi government's 12 years of service, organizational expansion, and future initiatives aimed at broadening the party's outreach across various sections of society. He said that the government is completing 12 years in office and everyone has witnessed how India has progressed under the leadership of Prime Minister Narendra Modi, with advancement taking place across every sector. Mr. Patra said, today the Bharatiya Janata Party and the NDA have been given the opportunity to serve in government in 22 states. Uttar Pradesh government has constituted two separate high-level inquiry committees to investigate the collapse of the segmental span of the under-construction bridge over the Bethwa River in Hamirpur district. The committees under the district administration and the Uttar Pradesh Bridge Corporation have begun a comprehensive investigation into the incident, which took six lives. District Magistrate Hamirpur Abhishek Goyal said that the three-member inquiry committee constituted by the district administration, headed by the Additional District Magistrate Namami Gange, is conducting a detailed examination of all administrative, technical and procedural aspects related to the incident. The Central Bureau of Investigation has arrested the top executive of Reliance Communication Group, Amitabh Jhunjhunwala, in a bank fraud case. The agency said that he was the group managing director of Reliance Communications Group and was controlling the affairs of important functions like corporate finance, banking and utilization of funds. It is alleged that due to misutilization of loan funds, the banks suffered wrongful losses. The Enforcement Directorate has provisionally attached 14 immovable properties belonging to Gyan Sagar Educational and Charitable Trust worth around 1,600 crore rupees located at Ramnagar in Punjab under the provisions of the Prevention of Money Laundering Act. U.S. President Donald Trump has said that Israel and Hezbollah have agreed to dial back fighting after he held talks with Israeli Prime Minister Benjamin Netanyahu and communicated with the Lebanon militant group through mediators. Trump announced the development in a social media post following his call with Netanyahu. U.S. President said there will be no troops going to Beirut and any troops that are on their way have already been turned back. He said that Hezbollah had agreed that all shooting will stop, that Israel will not attack them and they will not attack Israel. In hockey, India registered a commanding 4-1 victory over Korea in their third Pool A match of the Men's Under-18 Asia Cup in Kakamigahara, Japan yesterday. With the win, India moved level on 6 points with Korea and Japan in Pool A. The top two teams for each pool will advance to the semifinals. India will take on Chinese Taipei in their final pool match tomorrow. In Uttarakhand, UNESCO World Heritage Site Valley of Flowers, located in Chamoli district, has been open to tourists. Forest Department has appealed to visitors to cooperate in the conservation of the valley's rich biodiversity and rare plant species. And that is the end of this news bulletin.
1: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਐਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 6:10 ਤੇ 18 ਸਕਿੰਟ ਦਾ ਹੈ ਤੇ ਹੁਣ ਇੱਕ ਨਜ਼ਰ ਸਾਡੀ ਅੱਜ ਦੀ ਸਭਾ ਦੇ ਤਹਿਤ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਨ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਸਵੇਰੇ 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸਜਰੀ ਸਵੇਰ ਦਾ ਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਹਫ਼ਤਾਵਾਰੀ ਲੜੀਵਾਰ ਹੱਡ ਬੀਤੀਆਂ ਜੱਗ ਬੀਤੀਆਂ। ਸਵੇਰੇ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ। 8:15 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ ਸਵੇਰੇ 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਵੇਰੇ 8:40 ਤੇ ਸਮਾਂ ਰਹੇਗਾ ਪ੍ਰੋਗਰਾਮ ਮਹਿਕ ਪੰਜਾਬੀ ਦਾ। ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਕਵਾਲੀਆਂ। ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਪ੍ਰੋਗਰਾਮ ਚਿੱਤਰਲੋਕ ਤੇ 9:30 ਪ੍ਰੋਗਰਾਮ ਆਂਚ ਕੇ ਫਨਕਾਰ ਰਹੇਗਾ। 10 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੀਤ ਪਿਟਾਰਾ ਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਸਦਾਬਹਾਰ ਹਿੰਦੀ ਗੀਤ। ਦੁਪਹਿਰ 11 ਵਜੇ

ਲੈ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 11:05 ਤੋਂ ਤੁਸੀਂ ਸੁਣੋਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਤਹਿਤ ਪ੍ਰੋਗਰਾਮ ਰਹੇਗਾ ਬਾਲੀਵੁੱਡ ਟ੍ਰੇਲਸ। ਦੁਪਹਿਰ 12:00 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 12:10 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਪੰਜਾਬੀ ਬੀਟ ਮਿਊਜ਼ਿਕ ਤੇ ਦੁਪਹਿਰ ਦੀ ਸਭਾ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਸੀਮਾ ਮਹਿਰਾ।

ਦੁਪਹਿਰ 12:30 ਦਾ ਸਮਾਂ ਰਹੇਗਾ ਪ੍ਰੋਗਰਾਮ ਘਰ ਪਰਿਵਾਰ ਦਾ ਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਸ਼ੁਰਲੀਆਂ। ਦੁਪਹਿਰ 1:10 ਤੇ ਰਿਲੇ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ ਦੁਪਹਿਰ 1:15 ਤੇ ਸਮਾਂ ਰਹੇਗਾ ਪ੍ਰੋਗਰਾਮ ਸਰੋਤਾ ਮੰਚ ਦਾ। ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਸਤਪਾਲ ਬਰਾੜ ਤੇ ਸੁਖਜੀਤ ਕੌਰ। ਦੁਪਹਿਰ 2:00 ਰਿਲੇ ਕਰਾਂਗੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ। 2:15 ਤੇ ਰਿਲੇ ਕਰਾਂਗੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਦਾ ਸਮਾਂ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। ਅੱਜ ਦਾ ਇਹ ਪ੍ਰੋਗਰਾਮ ਹੋਵੇਗਾ ਸਰੋਤਿਆਂ ਦੁਆਰਾ ਭੇਜੇ ਹੋਏ ਖਤਾਂ ਅਤੇ ਵਟਸਐਪ ਮੈਸੇਜਸ ਤੇ ਆਧਾਰਿਤ। ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਪੰਜਾਬੀ ਗੀਤ। ਦੁਪਹਿਰ 3:00 ਤੋਂ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3:00 ਪ੍ਰੋਗਰਾਮ ਸਖੀ ਸਹੇਲੀ ਤੇ 4:00 ਪ੍ਰੋਗਰਾਮ ਰਹੇਗਾ ਹੈਲੋ ਫਰਮਾਇਸ਼।

ਸ਼ਾਮ 5 ਵਜੇ ਹੋਵੇਗਾ ਪ੍ਰੋਗਰਾਮ ਕਿਸਾਨ ਵਾਣੀ। ਅੱਜ ਇਸ ਪ੍ਰੋਗਰਾਮ ਦੇ ਤਹਿਤ ਵਿਸ਼ਾ ਰਹੇਗਾ ਕਿਸਾਨਾਂ ਦੇ ਜੂਨ ਮਹੀਨੇ ਦੇ ਰੁਝੇਵੇਂ। ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਸਾਡੇ ਮਾਹਿਰ ਡਾਕਟਰ ਅਮਰਜੀਤ ਸਿੰਘ ਸੰਧੂ। ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਅੱਜ ਤੁਸੀਂ ਸੁਣੋਗੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀ ਮਧਭਾਗਵਤ ਗੀਤਾ ਯਥਾ ਰੂਪ। ਪ੍ਰੋਗਰਾਮ ਦੇ ਤਹਿਤ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੁਖਜੀਤ ਕੌਰ ਦਾ। ਸ਼ਾਮ 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ ਸ਼ਾਮ 6:30 ਹੋਵੇਗਾ ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਣੀ। ਰਾਤ 7:00 ਰਿਲੇਅ ਕਰਾਂਗੇ ਪੰਜਾਬੀ ਵਿਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਰਾਤ 7:10 ਤੋਂ 7:45 ਤੱਕ ਤੁਸੀਂ ਸੁਣੋਗੇ ਖਾਸ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਰਾਤ 7:45 ਤੋਂ ਲੈ ਕੇ 8:15 ਤੱਕ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਸਮਾਂ। ਰਾਤ 8:15 ਤੋਂ 8:45 ਤੱਕ ਤੁਸੀਂ ਸੁਣੋਗੇ ਇੱਕ ਸਪੋਂਸਰਡ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਸਪੋਂਸਰਡ ਹੋਣਗੇ NCERT। ਅੱਜ ਅਸੀਂ ਇਸ ਪ੍ਰੋਗਰਾਮ ਦਾ ਐਪੀਸੋਡ ਨੰਬਰ 1297 ਪ੍ਰਸਾਰਿਤ ਕਰਾਂਗੇ। ਰਾਤ 8:45 ਤੇ ਰਿਲੇਅ ਕਰਾਂਗੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਰਾਤ 9:00 ਹੋਵੇਗਾ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਰਾਤ 9:15 ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜੋ ਕਿ ਜਾਰੀ ਰਹਿਣਗੇ ਰਾਤ ਦੇ 11 ਵਜੇ ਤੱਕ ਤੇ ਰਾਤ ਦੇ 11 ਵਜੇ ਹੋਵੇਗੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਜਾਣਕਾਰੀ ਸਾਡੀ ਅੱਜ ਦੀ ਸਭਾ ਦੇ ਤਹਿਤ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਨ੍ਹਾਂ ਦੇ ਪ੍ਰਸਾਰਣ ਸਮੇਂ ਬਾਰੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਆਓ ਸਰਵਨ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਸ਼ਬਦ ਸਰਵਨ ਕਰਦੇ ਹਾਂ ਭਾਈ ਸਰਬਜੀਤ ਸਿੰਘ ਰਾਗੀ ਤੇ ਉਨ੍ਹਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਰਚਨਾ ਹਰੀਹਰਨ ਦੀ ਆਵਾਜ਼ ਦੇ ਵਿੱਚ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ। ਇਸ ਵੇਲੇ ਸਰਵਨ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 6:49 ਤੇ 12 ਸਕਿੰਟ ਦਾ। ਤੇ ਆਓ ਸਰਵਨ ਕਰਦੇ ਹਾਂ ਭਗਤੀ ਰਚਨਾ ਸਾਬਰ ਕੋਟੀ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ।

ਤੁਸੀਂ ਚੁਣ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:10 ਦਾ ਤੇ ਹੁਣ ਸਮਾਂ ਹੈ ਪ੍ਰੋਗਰਾਮ ਸਜਰੀ ਸਵੇਰ ਦਾ।

ज़िंदगी में कुछ करना है तो खुद से वादा निभाना होगा। ज़िंदगी में कुछ करना है तो खुद से वादा निभाना होगा। हर हाल में आगे बढ़ना होगा, हर मुश्किल से टकराना होगा। ਬਿਲਕੁਲ ਜੀ, ਜੇ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ, ਆਪਣੀ ਤੈਅ ਸ਼ੁਦਾ ਜਿਹੜੀ ਮੰਜ਼ਿਲ ਹੈ ਤੁਸੀਂ ਪਾਣੀ ਹੈ, ਤਾਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੇ, ਉਹਨਾਂ ਨੂੰ ਤੁਸੀਂ ਸੱਜੇ ਖੱਬੇ ਕਰਦੇ ਹੋਏ ਅੱਗੇ ਵਧਣਾ ਹੀ ਤੁਹਾਨੂੰ ਪੈਣਾ ਹੈ। ਅਤੇ ਇਸਦੇ ਨਾਲ ਹੀ ਸਾਰੇ ਹੀ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਬਹੁਤ ਬਹੁਤ ਸਵਾਗਤ ਹੈ। ਅਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਸੀਮਾ ਕਟਾਰੀਆ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਅਤੇ ਗੁੱਡ ਮਾਰਨਿੰਗ। ਅਤੇ ਹਮੇਸ਼ਾ ਦੀ ਤਰ੍ਹਾਂ ਆਸਤੇ ਦੁਆ ਕਰਦੇ

ਹਾਂ ਕਿ ਸਾਡੇ ਸਾਰੇ ਹੀ ਸਰੋਤੇ ਰਾਜ਼ੀ ਖੁਸ਼ੀ ਹੋਣਗੇ ਜੀ। ਪ੍ਰੋਗਰਾਮ ਸੱਜਰੀ ਸਵੇਰ ਹੈ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਅਤੇ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਡਾ ਹਫ਼ਤਾਵਾਰੀ ਲੜੀਵਾਰ ਸਿਲਸਿਲਾ ਸੁਣੋਗੇ ਹੱਡ ਬੀਤੀਆਂ ਜੱਗ ਬੀਤੀਆਂ, ਜਿਸ ਤਹਿਤ ਅੱਜ ਅਸੀਂ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ। ਪ੍ਰੋਗਰਾਮ ਦੇ ਤਹਿਤ ਵਾਚਕ ਹੋਣਗੇ ਅਨੁਮੀਤ ਕੌਰ ਅਤੇ ਉਹਦੇ ਨਾਲ ਹੀ ਅੱਜ ਦੇ ਜਿਹੜੇ ਤਿੱਥ ਦੇ ਜਿਹੜੇ ਕੋਈ ਕੁਝ ਖਾਸ ਤੱਥ ਨੇ ਜਾਂ ਕੋਈ ਵੀ ਇਤਿਹਾਸਿਕ ਜਾਣਕਾਰੀ ਹੈ ਉਹ ਵੀ ਅਸੀਂ ਤੁਹਾਡੇ ਦੇ ਨਾਲ ਸਾਂਝੀ ਕਰਾਂਗੇ। ਸੋ ਜੀ, ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪ੍ਰੋਗਰਾਮ ਦੇ ਨਾਲ ਬਣੇ ਰਹਿਣਾ ਹੈ, ਮੇਰਾ ਪ੍ਰੋਗਰਾਮ ਸੁਣਨਾ ਹੈ ਅਤੇ ਪ੍ਰੋਗਰਾਮ ਦੇ ਤਹਿਤ ਬਹੁਤ ਸਾਰਾ ਗੀਤ ਸੰਗੀਤ ਵੀ ਅਸੀਂ ਸੁਣਾਂਗੇ ਅਤੇ ਫਿਲਹਾਲ ਪ੍ਰੋਗਰਾਮ ਦਾ ਆਗਾਜ਼ ਇਸ ਗੀਤ ਨਾਲ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਹੈਲੋ
2: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
1: ਫਿਰ ਤੋਂ
2: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ। ਇਕੱਲੇ ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ। ਲੰਮੇ ਅੰਦਰ ਜਾਓਗੇ
3: 10 ਲੱਖ ਦਿਓ, ਬਚ ਜਾਓਗੇ।
1: ਸਰ ਇਹਨਾਂ ਕਿੱਥੋਂ ਲਿਆਵਾਂ?
3: ਇੱਕ ਲਿੰਕ ਭੇਜਿਆ, ਹੁਣੇ ਪ੍ਰੋਸੈਸਿੰਗ ਲਈ
2: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
1: ਸਰ 2 ਲੱਖ
4: ਕੀ ਹੋਇਆ ਪਾਪਾ?
1: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ। ਕੱਟ ਦਿੱਤਾ।
4: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰੌਡ ਹੈ।
1: ਫਰੌਡ?
4: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
1: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ
5: ਜਾਣਕਾਰ ਬਣੋ, ਸੁਚੇਤ ਰਹੋ।
6: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਤੇ।

ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:09 ਤੇ 45 ਸਕਿੰਟ ਦਾ ਤੇ ਜਾ ਰਹੀ ਹੈ ਜੀ ਪ੍ਰੋਗਰਾਮ ਸਜਰੀ ਸਵੇਰ। ਕਿਹਾ ਜਾਂਦਾ ਹੈ ਕਿ ਨਵਾਂ ਦਿਨ ਨਵਾਂ ਮੌਕਾ ਤੇ ਇੱਕ ਨਵਾਂ ਮੌਕਾ, ਯਾਨੀ ਕਿ ਜੇ ਤੁਸੀਂ ਕੁਝ ਕੱਲ੍ਹ ਸੋਚਿਆ ਸੀ ਉਹ ਨਹੀਂ ਪੂਰਾ ਹੋਇਆ ਤੇ ਅੱਜ ਪੂਰਾ ਹੋ ਸਕਦਾ ਹੈ। ਸੋ ਜੀ ਜੇ ਨਵੇਂ ਦਿਨ ਨੇ ਤੁਹਾਨੂੰ ਕੋਈ ਨਵਾਂ ਮੌਕਾ ਦਿੱਤਾ ਹੈ ਤਾਂ ਉਸਨੂੰ ਕੱਸ ਕੇ ਫੜ ਲਓ ਤੇ ਉਸ ਮੌਕੇ ਨੂੰ ਕਬੂਲੋ ਤੇ ਜੋ ਤੁਸੀਂ ਪਾਉਣਾ ਹੈ ਉਸ ਵਾਸਤੇ ਸਖ਼ਤ ਮਿਹਨਤ ਕਰੋ। ਗੱਲ ਨਵੇਂ ਦੀ ਚੱਲ ਰਹੀ ਹੈ ਤੇ ਫਿਰ ਦੱਸ ਦਈਏ ਕਿ ਅੱਜ ਦੇ ਦਿਨ ਯਾਨੀ ਇਤਿਹਾਸ ਦੇ ਵਿੱਚ ਕੁਝ ਅੱਜ ਦੇ ਦਿਨ ਵੀ ਨਵਾਂ ਹੋਇਆ ਸੀ। 2 ਜੂਨ 2014 ਨੂੰ ਜੀ ਭਾਰਤ ਦੇਸ਼ ਦਾ 28ਵਾਂ ਰਾਜ ਹੈ ਜਿਹੜਾ ਉਹ ਬਣਿਆ ਸੀ। ਤੇ 2 ਜੂਨ 2014 ਨੂੰ ਭਾਰਤ ਦਾ 28ਵਾਂ ਰਾਜ ਬਣਨ ਵਾਲਾ ਰਾਜ ਸੀ ਉਹ ਸੀ ਜੀ ਤੇਲੰਗਾਨਾ, ਜੋ ਕਿ ਆਂਧਰਾ ਪ੍ਰਦੇਸ਼ ਤੋਂ ਵੱਖ ਹੋ ਕੇ ਬਣਿਆ ਸੀ। ਅਤੇ ਤੇਲੰਗਾਨਾ ਰਾਜ ਦੀ ਜਿਹੜੀ ਰਾਜਧਾਨੀ ਹੈ ਉਹ ਹੈਦਰਾਬਾਦ ਹੈ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਭਾਰਤ ਵਿੱਚ ਹੈਦਰਾਬਾਦ ਰਿਆਸਤ ਅਤੇ ਤੇਲਗੂ ਬੋਲਣ ਵਾਲੇ ਖੇਤਰਾਂ ਨੂੰ ਜੋੜਨ ਵਾਲਾ ਰਾਜ ਮੰਨਿਆ ਜਾਂਦਾ ਹੈ। ਇੱਦਾਂ ਦੀ ਹੀ ਬਹੁਤ ਸਾਰੀ ਜਾਣਕਾਰੀ ਹੈ ਜਿਹੜੀ ਅਸੀਂ ਪ੍ਰੋਗਰਾਮ ਦੇ ਤਹਿਤ ਅੱਗੇ ਸਰੋਤਿਆਂ ਨਾਲ ਸਾਂਝੀ ਕਰਾਂਗੇ। ਤੋਂ ਸੁਣਦੇ ਰਹੋ ਪ੍ਰੋਗਰਾਮ ਸਜਰੀ ਸਵੇਰ।

ਮਿਤੀ 3 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੇ ਯਾਦਗਾਰ ਗੀਤਾਂ ਨਾਲ ਸੱਜਿਆ ਖਾਸ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ।

ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 3 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਜਿੱਥੇ ਗੂੰਜਣਗੇ ਪਿਆਰ ਵਿਛੋੜੇ ਤੇ ਪੰਜਾਬੀ ਮਿੱਟੀ ਦੀ ਮਹਿਕ ਨਾਲ ਭਰੇ ਅਮਰ ਗੀਤ ਤਾਂ ਤਿਆਰ ਹੋ ਜਾਓ ਇੱਕ ਸੁਹਾਨੀ ਸੰਗੀਤਮਈ ਸ਼ਾਮ ਲਈ ਆਕਾਸ਼ਵਾਣੀ FM ਬਠਿੰਡਾ ਤੇ @101.1 MHz ਤੇ

0: ਇੱਕ ਸਾਥ ਬਣਦੀ ਟਿੱਕੀ।
1: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
2: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:18 ਤੇ 50 ਸਕਿੰਟ ਦਾ ਹੈ ਤੇ ਜਾਰੀ ਹੈ ਜੀ ਪ੍ਰੋਗਰਾਮ ਸਜਰੀ ਸਵੇਰ। ਤੇ ਹੁਣ ਪ੍ਰੋਗਰਾਮ ਦੇ ਤਹਿਤ ਸੁਣਦੇ ਹਾਂ ਸਾਡਾ ਹਫ਼ਤਾਵਾਰੀ ਲੜੀਵਾਰ ਹੱਡ ਬੀਤੀਆਂ ਜੱਗ ਬੀਤੀਆਂ, ਜਿਸ ਤਹਿਤ ਅੱਜ ਕਹਾਣੀ ਹੈ ਮੇਰੀ ਮੰਗਣੀ ਤੇ ਮੇਰਾ ਵਿਆਹ। ਪ੍ਰੋਗਰਾਮ ਦੇ ਤਹਿਤ ਵਾਚਕ ਨੇ ਅਨੁਮੀਤ ਕੌਰ ਤੇ ਆਓ ਫਿਰ ਸੁਣਦੇ ਹਾਂ ਅੱਜ ਦੀ ਇਹ ਕਹਾਣੀ।
3: ਪ੍ਰੋਗਰਾਮ ਹੱਡ ਬੀਤੀਆਂ ਜੱਗ ਬੀਤੀਆਂ ਲੈ ਕੇ ਹਾਜ਼ਰ ਹਾਂ ਮੈਂ ਅਨੁਮੀਤ ਕੌਰ ਤੇ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਗੱਲ ਕਰਾਂਗੇ ਕਹਾਣੀ ਜਿਹੜੀ ਕਿ ਮੇਰੀ ਮੰਗਣੀ ਤੇ ਮੇਰਾ ਵਿਆਹ ਅਜਮੇਰ ਸਿੰਘ ਔਲਖ ਜੀ ਦੁਆਰਾ ਲਿਖੀ ਗਈ ਹੈ। ਉਹਦੇ ਵਿੱਚ ਉਹਦਾ ਪਹਿਲਾ ਭਾਗ ਮੇਰੀ ਮੰਗਣੀ ਦਾ ਬਿਰਤਾਂਤ। ਸੋ ਗੱਲ ਕਰਦੇ ਹਾਂ ਜੀ ਮੰਗਣੀ ਦੀ। ਕਹਿੰਦੇ ਵੀ ਦਸੰਬਰ 1964 ਦੀ ਗੱਲ ਹੈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਦੀ MA ਫਾਈਨਲ ਦੀ ਪੜ੍ਹਾਈ ਕਰਨ ਵੇਲੇ ਮੈਨੂੰ ਪਿੰਡੋਂ ਮੇਰੀ ਮਾਂ ਦੀ ਚਿੱਠੀ ਆਈ। ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਤੈਨੂੰ ਇੱਕ ਕੁੜੀ ਦੇ ਬਾਪ ਨੇ ਵੇਖਣ ਆਉਣਾ, ਇਸ ਲਈ ਤੂੰ ਫਲਾਣੇ ਫਲਾਣੇ ਦਿਨ ਪਿੰਡ ਆ ਜੀ। ਤੇ ਉਸ ਸਮੇਂ ਮੇਰੇ ਤੇ ਆਦਰਸ਼ਵਾਦ ਦਾ ਇੱਕ ਭੂਤ ਜਿਹਾ ਸਵਾਰ ਸੀ ਤੇ ਇਸ ਭੂਤ ਨੇ ਮੇਰੇ ਕੋਲੋਂ ਹੋਰ ਹੀ ਕਮਲ ਮਰਵਾ ਤਾ ਤੇ ਪਿੰਡ ਜਾਣ ਲਈ ਹਾਂ ਕਹਿਣ ਦੀ ਥਾਂ ਤੇ ਮੈਂ ਮਾਂ ਨੂੰ ਚਿੱਠੀ ਦੇ ਰਾਹੀਂ ਉਸਦੀ ਚਿੱਠੀ ਦਾ ਇੱਕ ਜਵਾਬ ਦਿੱਤਾ ਕਿ ਮਾਨਯੋਗ ਬੇਜੀ, ਤੁਸੀਂ ਕੁੜੀ ਦੇ ਬਾਪ ਨੂੰ ਕਹੋ ਕਿ ਉਹ ਮੈਨੂੰ ਵੇਖਣ ਤੋਂ ਪਹਿਲਾਂ ਸਾਡਾ ਕੱਚਾ ਘਰ ਵੇਖ ਲੈਣ, ਜ਼ਮੀਨ ਦੀ ਪੂਰੀ ਪੜਤਾਲ ਕਰ ਲੈਣ ਤੇ ਤੁਸੀਂ ਵੀ ਉਸ ਤੋਂ ਕਿਸੇ ਪ੍ਰਕਾਰ ਦਾ ਲੁਕੋ ਨਹੀਂ ਰੱਖਣਾ। ਉਹਨਾਂ ਨੂੰ ਦੱਸ ਦੇਣਾ ਕਿ ਜਿਹੜੀ ਸਾਡੇ ਘਰ ਦੀ ਮੂਹਰਲੀ ਕੱਚੀ ਕੰਧ ਹੈ ਨਾ, ਪਿਛਲੇ ਸਾਲ ਮੀਂਹ ਨੇ ਢਾਹਤੀ ਸੀ। ਅਸੀਂ ਕਿਸੇ ਘੋਲ ਕਰਕੇ ਨਹੀਂ ਬਲਕਿ ਇਸ ਕਰਕੇ ਦੁਬਾਰਾ ਨਹੀਂ ਖੜੀ ਕਰ ਸਕੇ ਉਹ ਕੰਧ, ਕਿਉਂਕਿ ਇਸ ਨੂੰ ਖੜੀ ਕਰਨ ਦੀ ਸਾਡੇ ਦੇ ਵਿੱਚ ਸਮਰੱਥਾ ਨਹੀਂ ਸੀ। ਤੇ ਜ਼ਮੀਨ ਬਾਰੇ ਵੀ ਅਸਲੀਅਤ ਦੱਸ ਦੇਣੀ ਕਿ ਭਾਈ ਚਾਰ ਭਾਈਆਂ ਦੇ ਕੋਲੇ ਕੁੱਲ 8 ਕਿੱਲੇ ਭੋਏ ਹੈ, ਇਸ ਦੇ ਵਿੱਚੋਂ 3 ਕਿੱਲੇ ਨੌਰੀਏ ਬਾਣੀਏ ਕੋਲ ਗਹਿਣੇ ਪਈ ਹੈ ਤੇ 8,000 ਜਿਹੜਾ ਅਸੀਂ ਕਰਜ਼ਾ ਆਪਣੇ ਸਿਰ ਚੁੱਕੀ ਬੈਠੇ ਹਾਂ ਉਹ ਵੀ ਦੱਸਣਾ ਨਾ ਭੁੱਲਿਓ। ਲੇਖਕ ਆਪਣੇ ਵੱਡੇ ਭਰਾ ਬਾਰੇ ਦੱਸ ਰਹੇ ਨੇ, ਨੇਕ ਬਾਰੇ ਵੀ ਜ਼ਰੂਰ ਦੱਸ ਦੇਣਾ ਕਿ ਉਹ ਵੈਲੀਆਂ ਸ਼ੈਲੀਆਂ ਦੇ ਵਿੱਚ ਬੈਠਦਾ ਉੱਠਦਾ। ਤੇ ਅਖੀਰ ਦੇ ਵਿੱਚ ਮੁੱਕਦੀ ਗੱਲ ਇਹ ਹੈ ਕਿ ਮੈਂ ਰਿਸ਼ਤਾ ਉਦੋਂ ਹੀ ਲਵਾਂਗਾ ਜਦੋਂ ਕਦੇ ਮੈਨੂੰ ਕਿਤੇ ਕੋਈ ਰੁਜ਼ਗਾਰ ਮਿਲ ਗਿਆ। ਜੇ ਇਹ ਸਭ ਕੁਝ ਜਾਣਨ ਤੋਂ ਬਾਅਦ ਵੀ ਕੁੜੀ ਦਾ ਬਾਪ ਵੇਖਣਾ ਚਾਹੇਗਾ ਤਾਂ ਮੈਂ ਕਿਸੇ ਮਿੱਥੇ ਦਿਨ ਪਿੰਡ ਆਰਾਮ ਨਾਲ ਆ ਜਾਊਂਗਾ। ਹੁਣ ਭਲਾ ਤੁਸੀਂ ਦੱਸੋ ਅਜਿਹਾ ਕਿਹੜਾ ਬਾਪ ਹੋਏਗਾ ਜਿਹੜਾ ਇੰਨਾ ਕੁਛ ਦੱਸੇ ਜਾਣ ਦੇ ਬਾਅਦ ਵੀ ਆਪਦੀ ਧੀ ਨੂੰ ਜਮ੍ਹਾਂ ਸਾਹਮਣੇ ਦਿਸਦੇ ਨਰਕ ਕੁੰਡ 'ਚ ਧੱਕਾ ਦੇਣਾ ਚਾਹੂਗਾ। ਤੁਹਾਨੂੰ ਤਾਂ ਕੀ, ਮੈਨੂੰ ਆਪ ਨੂੰ ਵੀ ਪੂਰਾ ਯਕੀਨ ਸੀ ਕਿ ਗੱਲ ਜਿੱਥੋਂ ਸ਼ੁਰੂ ਹੋਈ ਹੈ ਬਸ ਉੱਥੇ ਹੀ ਜਾਮ ਹੋ ਜਾਏਗੀ। ਖੈਰ ਜੀ, ਮੈਂ ਆਪਦੇ ਆਦਰਸ਼ਵਾਦੀ ਰੰਗ ਦੇ ਵਿੱਚ ਰੰਗਿਆ ਤੇ ਆਪਣੇ ਆਪ ਨੂੰ ਆਪਣੀ ਮਾਂ ਦਾ ਧਰਮ ਪੁੱਤ ਸਮਝਦਾ ਹੋਇਆ ਚਿੱਠੀ ਪੋਸਟ

घर आया। चिट्ठी पिंड पहुंची ते जद मां ने मेरे बचपन दे दोस्त सुखदेव दे कोलों चिट्ठी पढ़ाई तां मां दा मूंह निक्का जा रह गया, उहदा मूंह उतर गया। सो सुभाविक ही सी इह जी चीज़ होनी। ते बुसे जे मूंह दे नाल मां ने ओह चिट्ठी मेरे बन रहे विचोले नूं फड़ाती। विचोला जिहदा नां अमर सिंह धालीवाल सी, पिंड चों मेरा ताया लगदा सी ते ओह बड़ा ही साफ दिल इंसान सी। ते नाल दे नाल उसदा हासे ठट्ठे दा वी सुभाव सी। ओह महाराज दा पाठी सी, पाठ करने दोवें वक्त पिंड दे गुरद्वारा साहब जाया करदा सी। ते उसदा साडे घर रोज दा आउणा जाणा सी, क्योंकि गुरद्वारा साहब जाण वास्ते साडे घर राहीं जाणा उहनूं नेड़े पैंदा सी। उंज वी समाजिक ते परिवारिक तौर ते असीं दोवें घर इक दूजे दे वाहवा नेड़े सी। ताया अमर सिंह धालीवाल ने चिट्ठी पढ़ के मेरी मां नूं हसदिया कहा, लै हरनाम कुरे, समझ लै हुण तां तेरे मुंडे दा रिश्ता पक्का ही है, ते लग जा गीत गाउण अज तों ही शगना दे। मां ताए दे मखौलिए सुभाअ तों जाणू सी, इसलिए उहने उहदी गल नूं बहुती गंभीरता नाल नहीं लिया। पर मैनूं लगता है कि ताए ने ना ही मेरी चिट्ठी मखौल वजों लई सी ते ना ही अपनी गल मखौल वजों कही सी। ताए ने मेरे घर की आर्थिक स्थिति बारे कुड़ी वालियां नूं पहला काफ़ी कुछ सही सही दसता सी। ओला रखदा भी कादा, कच्चा घर ते ढही हुई कंध अगले नूं आपे ही दस पैनी सी। जमीन की असलीयत तो पटवारी गरदौर तो पता ही लग जाना सी। हाँ, गहने पई जमीन ते करजे दा शायद उसनूं आप नूं भी नहीं सी पता। ते रही गल मेरे वड्डे भाई दे वैलपुणे दी, तां अजिही गल नूं तां बहुती गंभीरता नाल लैण वाला बंदा ही नहीं सी उह। ਉਹ ਤਾਂ ਕਹਿੰਦਾ ਸੀ ਵੀ ਜੱਟ ਦੇ ਚਾਰ ਪੁੱਤਾਂ 'ਚੋਂ ਇੱਕ ਪੁੱਤ ਵਿਹਲੜ ਛੇਲੜ ਤਾਂ ਨਿਕਲ ਹੀ ਜਾਂਦਾ ਬਈ। ਸੋ ਮਹਾਰਾਜ ਦਾ ਪਾਠੀ ਹੋਣ ਦੇ ਬਾਵਜੂਦ ਅਜਿਹੀ ਜੱਟੂ ਸੋਚ ਦਾ ਧਾਰਨੀ ਸੀ ਤਾਇਆ ਅਮਰ ਸਿੰਘ। ਅਤੇ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਉਂਝ ਵੀ ਉਸਨੇ ਜ਼ੋਰ ਸਿਰਫ ਇੱਕੋ ਹੀ ਗੱਲ 'ਤੇ ਦਿੱਤਾ ਸੀ ਕਿ ਨੰਦ ਸਿਆ ਮੁੰਡਾ ਕੀ ਹੈ, ਨਿਰਾ ਹੀਰਾ ਹੈ, ਹੀਰਾ। ਬਸ ਤੂੰ ਯਾਦ ਰੱਖੇਗਾ ਬਈ ਮਾਮੇ ਅਮਰ ਸਿੰਘ ਨੇ ਮੁੰਡਾ ਭਾਲ ਕੇ ਦਿੱਤਾ ਸੀ ਮੇਰੀ ਧੀ ਵਾਸਤੇ। ਤਾਇਆ ਅਮਰ ਸਿੰਘ ਦੂਰ ਨੇੜੇ ਦੀ ਰਿਸ਼ਤੇਦਾਰੀ 'ਚੋਂ ਕੁੜੀ ਦੇ ਬਾਪ ਦਾ ਮਾਮਾ ਲੱਗਦਾ ਸੀ। ਤਾਇਆ ਅਮਰ ਸਿੰਘ ਨੂੰ ਮੈਂ ਹੀਰਾ ਸਿਰਫ ਇਸ ਕਰਕੇ ਲੱਗਦਾ ਸੀ ਕਿਉਂਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤ ਹੋ ਕੇ ਵੀ ਕਿਵੇਂ ਪੜ੍ਹਾਈ ਦੀ ਪੌੜੀ ਦੇ ਇੱਕ ਡੰਡੇ ਤੋਂ ਬਾਅਦ ਦੂਜੇ ਡੰਡੇ 'ਤੇ ਪੈਰ ਧਰਦਾ ਉਤਾਂਹ ਨੂੰ ਜਾ ਰਿਹਾ ਸੀ। ਲਓ ਜੀ, ਤਾਇਆ ਅਮਰ ਸਿੰਘ ਧਾਲੀਵਾਲ ਨੇ ਆਪਣੀ ਦਿਵ ਦ੍ਰਿਸ਼ਟੀ ਦੇ ਵਿਸ਼ਵਾਸ ਦੇ ਸਿਰ 'ਤੇ ਮੇਰੇ ਵਾਲੀ ਚਿੱਠੀ ਅੱਗੋਂ ਆਪਣੇ ਭਾਂਜੇ ਯਾਨੀ ਕਿ ਕੁੜੀ ਦੇ ਬਾਪ ਸਰਦਾਰ ਨੰਦ ਸਿੰਘ ਜੀ ਦੇ ਹੱਥ 'ਤੇ ਧਰੀ। ਅਤੇ ਨੰਦ ਸਿੰਘ ਜੀ ਚਿੱਠੀ ਪੜ੍ਹ ਕੇ ਕੁਝ ਵੱਖਰੀਆਂ ਸੋਚਾਂ ਜਿਹੀਆਂ 'ਚ ਪੈ ਗਏ ਅਤੇ ਕੁਝ ਚਿਰ ਚੁੱਪ ਰਹੇ। ਤਾਇਆ ਅਮਰ ਸਿੰਘ ਉਹਦੇ ਚਿਹਰੇ ਦੇ ਹਾਵ ਭਾਵ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਥੋੜ੍ਹੇ ਚਿਰ ਪਿੱਛੋਂ ਨੰਦ ਸਿੰਘ ਫਿਲਾਸਫਰਾਂ ਵਾਲੀ ਗਹਿਰ ਗੰਭੀਰ ਆਵਾਜ਼ 'ਚ ਬੋਲਿਆ, ਮਾਮਾ ਜੀ, ਲੱਗਦਾ ਅਕਾਲ ਪੁਰਖ ਨੇ ਮੇਰੀ ਧੀ ਦਾ ਸੰਯੋਗ ਇਸੇ ਲੜਕੇ ਦੇ ਨਾਲ ਲਿਖਿਆ, ਅਤੇ ਜਦ ਮੁੰਡਾ ਕਿਸੇ ਰੁਜ਼ਗਾਰ 'ਤੇ ਲੱਗ ਗਿਆ ਮੈਨੂੰ ਖਬਰ ਕਰ ਦਿਓ। ਜਦੋਂ ਮੈਂ ਇੱਕ ਛੁੱਟੀ ਵਾਲੇ ਦਿਨ ਪਟਿਆਲੇ ਤੋਂ ਪਿੰਡ ਆਇਆ ਅਤੇ ਮੈਨੂੰ ਸਾਰੀ ਕਹਾਣੀ ਦਾ ਪਤਾ ਚੱਲਿਆ ਤਾਂ ਮੈਨੂੰ ਬੇਹੱਦ ਹੈਰਾਨੀ ਹੋਈ। ਹੈਰਾਨੀ ਦੇ ਨਾਲ ਨਾਲ ਕੁਝ ਕੁਝ ਖੁਸ਼ੀ ਵੀ ਹੋਈ। ਖੁਸ਼ੀ ਇਸ ਗੱਲ ਦੀ ਬਈ, ਚਲੋ ਮੇਰੇ ਵਿਚਾਰਾਂ ਦੇ ਨਾਲ ਮਿਲਦਾ ਜੁਲਦਾ ਕੋਈ ਬੰਦਾ ਤਾਂ ਹੈ ਜਿਸ ਦੀ ਧੀ ਨਾਲ ਮੇਰੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ। ਪਰ ਨਾਲ ਦੇ ਨਾਲ ਮਨ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਵੀ ਆਪਣਾ ਸਿਰ ਚੁੱਕਣ ਲੱਗੇ। ਕਿਉਂ ਕਰ ਰਿਹਾ ਮੇਰੇ ਵਰਗੇ ਨੰਗ ਮਲੰਗ ਨੂੰ ਆਦੀ ਕੁੜੀ ਦਾ ਰਿਸ਼ਤਾ? ਕਿਤੇ ਕੁੜੀ 'ਚ ਤਾਂ ਨਹੀਂ ਕੋਈ ਨੁਕਸ? ਕੁੜੀ ਲੰਗੜੀ ਲੂਲੀ ਜਾਂ ਕੁਛ ਹੋਰ ਗਲਤ ਤਾਂ ਨਹੀਂ ਹੈ? ਜੇ ਇਹ ਗੱਲ ਹੈ ਤਾਂ ਭਲੇ ਮਾਨਸ ਨੇ ਇਹ ਕਿਵੇਂ ਸਮਝ ਲਿਆ ਬਈ ਵੀ ਮੈਂ ਬਿਨਾਂ ਦੇਖੇ ਬਿਨਾਂ ਪੁੱਛ ਪੜਤਾਲ ਦੇ ਉਹਦੀ ਧੀ ਦਾ ਰਿਸ਼ਤਾ ਕਬੂਲ ਕਰ ਲੂੰ? ਪਰ ਫਿਰ ਇਹ ਖਿਆਲ ਵੀ ਆਇਆ ਕਿ ਜੇ ਕੋਈ ਐਸੀ ਵੈਸੀ ਗੱਲ ਹੁੰਦੀ ਤਾਂ ਤਾਇਆ ਅਮਰ ਸਿੰਘ ਵਿੱਚ ਕਿਉਂ ਪੈਂਦਾ? ਸਾਡੇ ਨਾਲ ਉਹਦੀ ਇੰਨੀ ਨੇੜਤਾ, ਅਜਿਹੀਆਂ ਘਟੀਆਂ ਗੱਲਾਂ ਤੋਂ ਕਦੇ ਸੋਚ ਵੀ ਨਹੀਂ ਸਕਦਾ। ਸੋ ਇਹ ਸਾਰਾ ਕੁਝ ਸੋਚ ਕੇ ਮੈਂ ਤਾਇਆ ਅਮਰ ਸਿੰਘ ਕੋਲ ਗੱਲ ਕਰਨੀ ਵੀ ਮੁਨਾਸਿਬ ਨਹੀਂ ਸਮਝੀ। ਫਿਰ ਚਲੋ ਜਦੋਂ ਭਾਈ ਗੱਲ ਅੱਗੇ ਚੱਲੀ ਉਦੋਂ ਵੇਖੀ ਜਾਓ। ਅਜੇ ਤਾਂ ਮੈਂ MA ਦਾ ਇਮਤਿਹਾਨ ਦੇਣੇ ਹੈ, ਨੌਕਰੀ ਲੱਭਣੀ ਹੈ। ਸੋਚ ਦੇ ਸ਼ੰਕੇ ਫੰਕੇ ਦਿਮਾਗ 'ਚੋਂ ਝਾੜ ਛੱਡੇ। ਲਓ ਜੀ, ਮੈਂ MA ਦਾ ਇਮਤਿਹਾਨ ਦਿੱਤਾ, ਹੁਣ ਨਤੀਜਾ ਵੀ ਆ ਗਿਆ। ਚੰਗੇ ਭਾਗਾਂ ਨੂੰ ਚੰਗੇ ਨੰਬਰ ਵੀ ਆ ਗਏ। ਉਦੋਂ ਤਾਂ ਚੰਗੇ ਭਾਗਾਂ ਨੂੰ ਨਤੀਜਾ ਨਿਕਲਣ ਤੋਂ ਬਾਅਦ 20 ਦਿਨਾਂ ਦੇ ਅੰਦਰ ਅੰਦਰ ਬਿਨਾਂ ਕਿਸੇ ਖਾਸ ਭੱਜ ਨੱਠ ਦੇ ਮੇਰੇ ਆਪਣੇ ਇਲਾਕੇ ਦੇ ਮਾਨਸਾ ਕਸਬੇ ਵਿਖੇ ਨਵੇਂ ਖੁੱਲ੍ਹੇ ਨਹਿਰੂ ਮੈਮੋਰੀਅਲ ਕਾਲਜ ਦੇ ਵਿੱਚ ਮੈਨੂੰ ਪੰਜਾਬੀ ਦੇ ਲੈਕਚਰਾਰ ਦੀ ਚੰਗੀ ਨੌਕਰੀ ਵੀ ਮਿਲ ਗਈ। ਨੌਕਰੀ 'ਤੇ ਲੱਗੇ ਨੂੰ ਅਜੇ 5-6 ਮਹੀਨੇ ਹੋਏ ਸੀ ਕਿ ਇੱਕ ਦਿਨ ਕਾਲਜ ਦੇ ਵਿੱਚ ਮੈਨੂੰ

ਕੁੜੀ ਦਾ ਬਾਪ ਮਿਲਣ ਲਈ ਆ ਗਿਆ। ਵੇਖਣੀ ਪਰਖਣੀ ਤੋਂ ਇੱਕ ਚੰਗਾ ਪੜ੍ਹਿਆ ਲਿਖਿਆ ਸੂਝਵਾਨ ਸੱਜਣ ਪੁਰਸ਼ ਲੱਗ ਰਿਹਾ ਸੀ। ਮੈਂ ਉਸਨੂੰ ਕਾਲਜ ਦੀ ਕੈਂਟੀਨ ਵਾਲੇ ਪਾਸੇ ਲੈ ਗਿਆ ਅਤੇ ਅਸੀਂ ਕੈਂਟੀਨ ਨਾਲ ਲਗਵੇਂ ਇੱਕ ਗਰਾਊਂਡ 'ਚ ਬੈਠ ਕੇ ਗੱਲਬਾਤ ਚੱਲੀ ਤਾਂ ਮੈਂ ਉਸਨੂੰ ਆਪਣੀ ਚਿੱਠੀ ਵਿਚਲੀਆਂ ਗੱਲਾਂ ਯਾਦ ਕਰਾਉਂਦਿਆਂ ਕਿਹਾ, ਤੁਸੀਂ ਮੇਰੀ ਚਿੱਠੀ ਨੂੰ ਐਵੇਂ ਮੁੰਡਿਆਂ ਖੁੰਡਿਆਂ ਵਾਲੀ ਗੱਲ ਹੀ ਨਾ ਸਮਝ ਲੈਣਾ। ਮੈਂ ਜੋ ਲਿਖਿਆ ਸੀ ਸਹੀ ਅਤੇ ਸੰਜੀਦਗੀ ਨਾਲ ਲਿਖਿਆ ਸੀ। ਮੇਰੀ ਗੱਲ ਸੁਣ ਕੇ ਉਹਨੇ ਜਵਾਬ ਦਿੱਤਾ, ਮੈਨੂੰ ਸਭ ਪਤਾ ਕਾਕਾ, ਅਸਲ 'ਚ ਸਭ ਕੁਝ ਦਾ ਪਤਾ ਮੈਂ ਪਹਿਲਾਂ ਹੀ ਕਰ ਲਿਆ ਸੀ। ਸੱਚੀ ਗੱਲ ਤਾਂ ਇਹ ਹੈ ਕਿ ਸਭ ਕੁਝ ਪਤਾ ਲੱਗਣ 'ਤੇ ਮੈਂ ਆਪ ਹੀ ਮਨ 'ਚ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਘਰ ਆਪਣੀ ਧੀ ਕਦਾਚਿਤ ਨਹੀਂ ਵਿਆਹੂੰਗਾ। ਪਰ ਤੇਰੀ ਚਿੱਠੀ ਨੇ ਮੇਰਾ ਇਰਾਦਾ ਬਦਲਤਾ। ਤੇਰੀ ਚਿੱਠੀ ਪੜ੍ਹ ਕੇ ਮੈਨੂੰ ਇਸ ਤਰ੍ਹਾਂ ਅਹਿਸਾਸ ਹੋਇਆ ਕਿ ਇਹ ਨੌਜਵਾਨ ਜੀਵਨ ਦੇ ਵਿੱਚ ਕੋਈ ਵੱਡਾ ਮਾਇਆਧਾਰੀ ਚਾਹੇ ਬਣੇ ਨਾ ਬਣੇ, ਪਰ ਇਹ ਭੁੱਖਾ ਕਦੇ ਨਹੀਂ ਮਰੂਗਾ। ਮੇਰੀ ਧੀ ਸੁਖੀ ਰਹੂ ਇਹ ਸੰਜੋਗ ਪਾ ਕੇ। ਕਾਕਾ ਮੈਨੂੰ ਤੂੰ ਪਸੰਦ ਹੈ, ਮੇਰੀ ਧੀ ਮੇਰੇ ਘਰ ਬਾਰ ਬਾਰੇ ਤੂੰ ਪਤਾ ਕਰਕੇ ਆਪਣੀ ਰਾਏ ਸਾਨੂੰ ਦੱਸ ਦੀ। ਅਤੇ ਜੀ ਉਹ ਚਲੇ ਗਏ। ਉਹਨਾਂ ਦੇ ਚਲੇ ਜਾਣ ਤੋਂ ਬਾਅਦ ਮੈਂ 2-3 ਮਹੀਨਿਆਂ ਅੰਦਰ ਸਭ ਕਾਸੇ ਦੀ ਤਸੱਲੀ ਕਰ ਲਈ ਅਤੇ ਮੈਂ ਰਿਸ਼ਤੇ ਲਈ ਹਾਂ ਵੀ ਕਰਤੀ। ਮੰਗਣੀ ਦਾ ਦਿਨ ਨਿਸ਼ਚਿਤ ਕੀਤਾ ਗਿਆ।

ਦੀਆਂ ਸਕੀਮਾਂ ਵੀ ਸੋਚਣ ਲੱਗਾ। ਵਿਆਹ ਵੇਲੇ ਮੈਂ ਇਸ ਨੂੰ ਕਿਵੇਂ ਨਜਿੱਠਿਆ ਜਾਂ ਕਿਵੇਂ ਨਾ ਨਜਿੱਠਿਆ, ਇਹ ਗੱਲ ਆਪਣੀ ਵਿਆਹ ਕਥਾ ਦੇ ਵਿੱਚ ਬਿਆਨ ਕਰਨ ਵੇਲੇ ਦੱਸੂੰਗਾ। ਪਰ ਹਾਲ ਦੀ ਘੜੀ ਉਹ ਸੁਣੋ ਜੋ ਮੈਂ ਵਿਆਹ ਤੋਂ ਪਹਿਲਾਂ ਕੀਤਾ। ਜਿਉਂ ਜਿਉਂ ਮੈਂ ਇਸ ਵਰਤਾਰੇ ਬਾਰੇ ਵਿਚਾਰ ਕਰਦਾ ਜਾ ਰਿਹਾ ਸੀ, ਤਿਉਂ ਤਿਉਂ ਮੇਰੀ ਜ਼ਮੀਰ ਮੈਨੂੰ ਲਾਹਨਤਾਂ ਪਾ ਰਹੀ ਸੀ। 2 ਕੁ ਮਹੀਨੇ ਮੈਂ ਅੰਦਰੇ ਅੰਦਰ ਐਂ ਕੁਲਝਦਾ ਰਿਹਾ। ਅਖੀਰ ਕਾਫ਼ੀ ਕੁਲਝਣਾਂ ਤੋਂ ਬਾਅਦ ਮੈਂ ਇੱਕ ਲੰਬੀ ਜਿਹੀ ਚਿੱਠੀ ਆਪਣੇ ਸਹੁਰਾ ਸਾਹਿਬ ਨੂੰ ਲਿਖ ਮਾਰੀ, ਜਿਸ ਦਾ ਸਾਰੰਸ਼ ਕੁਛ ਇਸ ਪ੍ਰਕਾਰ ਸੀ ਕਿ ਮਾਨਯੋਗ ਬਾਪੂ ਜੀ, ਮੈਂ ਬਹੁਤ ਹੀ ਅਫਸੋਸ ਅਤੇ ਦੁਖੀ ਮਨ ਦੇ ਨਾਲ ਆਪ ਜੀ ਨੂੰ ਲਿਖ ਰਿਹਾ ਕਿ ਦੁੱਖ ਅਤੇ ਅਫਸੋਸ ਵਾਲੀ ਗੱਲ ਇਹੋ ਹੈ ਕਿ ਵੀ ਮੇਰੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਤੁਸੀਂ ਮੇਰੇ ਨਾਲ ਕੀਤੇ ਵਾਅਦਿਆਂ 'ਤੇ ਪੂਰੇ ਨਹੀਂ ਉਤਰੇ। ਸ਼ਗਨ ਵਿੱਚ ਮੋਹਰ ਪਾ ਕੇ ਤੁਸੀਂ ਮੇਰਾ ਮਾਨ ਸਨਮਾਨ ਨਹੀਂ ਕੀਤਾ, ਸਗੋਂ ਅਪਮਾਨ ਕੀਤਾ। ਜੇ ਤੁਸੀਂ ਵਿਆਹ ਵੇਲੇ ਵੀ ਇਸ ਤਰ੍ਹਾਂ ਦਾ ਹੀ ਕੁਝ ਕਰਨਾ ਤਾਂ ਮੇਰੇ ਵੱਲੋਂ ਵਿਆਹ ਲਈ ਅੱਜ ਤੋਂ ਹੀ ਜਵਾਬ ਸਮਝੋ। ਹੌਸਲਾ ਜਿਹਾ ਕਰਕੇ ਮੈਂ ਚਿੱਠੀ ਪੋਸਟ ਕਰਾਇਆ। ਘਰ ਦੇ ਕਿਸੇ ਹੋਰ ਜੀ ਕੋਲ ਇਸ ਦੀ ਕੋਈ ਗੱਲ ਨਾ ਕੀਤੀ। ਕੁਝ ਦਿਨਾਂ ਬਾਅਦ ਹੀ ਮੈਨੂੰ ਮੇਰੀ ਚਿੱਠੀ ਦਾ ਜਵਾਬ ਆ ਗਿਆ। ਚਿੱਠੀ ਪੰਜਾਬੀ 'ਚ ਸੀ ਪਰ ਲਿਖੀ ਹੋਈ ਫਾਰਸੀ ਲਿਪੀ 'ਚ ਸੀ। ਮੈਂ ਆਪਣੇ ਇੱਕ ਪ੍ਰੋਫੈਸਰ ਸਾਥੀ ਕੋਲੋਂ ਇਹ ਪੜ੍ਹਾਈ। ਚਿੱਠੀ 'ਚ ਸਹੁਰਾ ਸਾਹਿਬ ਨੇ ਆਪਣੀ ਗਲਤੀ ਲਈ ਮਾਫ਼ੀ ਮੰਗੀ ਸੀ ਅਤੇ ਵਿਆਹ ਵੇਲੇ ਇਸ ਕਿਸਮ ਦੀ ਕੋਈ ਗਲਤੀ ਨਾ ਦੁਹਰਾਉਂਦਾ ਇਕਰਾਰ ਵੀ ਕੀਤਾ ਸੀ। ਅਤੇ ਇਸ ਤੋਂ ਪਹਿਲਾਂ ਕਿ ਮੇਰੇ ਸਹੁਰਾ ਸਾਹਿਬ ਆਪਣਾ ਕੀਤਾ ਇਕਰਾਰ ਨਿਭਾਉਂਦੇ, ਚਿੱਠੀ ਲਿਖਣ ਤੋਂ 8-10 ਦਿਨਾਂ ਬਾਅਦ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਦੁਨੀਆਂ ਤੋਂ ਵਿਦਾ ਹੋ ਗਏ।

0: ਸੋ ਇਹ ਸੀ ਜੀ ਕਹਾਣੀ ਮੇਰੀ ਮੰਗਣੀ ਤੇ ਮੇਰਾ ਵਿਆਹ ਦੇ ਵਿੱਚੋਂ ਮੰਗਣੀ ਦਾ ਬਿਰਤਾਂਤ। ਸੋ ਇਹ ਕਹਾਣੀ ਲਿਖੀ ਗਈ ਹੈ ਅਜਮੇਰ ਸਿੰਘ ਔਲਖ ਜੀ ਦੁਆਰਾ। ਤੇ ਇਸ ਦੇ ਨਾਲ ਹੀ ਪ੍ਰੋਗਰਾਮ ਹੱਡ ਬੀਤੀਆਂ ਜੱਗ ਬੀਤੀਆਂ ਇੱਥੇ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਹਫ਼ਤਾਵਾਰੀ ਲੜੀਵਾਰ ਹੱਡ ਬੀਤੀਆਂ ਜੱਗ ਬੀਤੀਆਂ, ਜਿਸ ਤਹਿਤ ਅੱਜ ਕਹਾਣੀ ਸੀ ਮੇਰੀ ਮੰਗਣੀ ਤੇ ਮੇਰਾ ਵਿਆਹ। ਪ੍ਰੋਗਰਾਮ ਦੇ ਤਹਿਤ ਵਾਚਕ ਸਨ ਅਨੁਮੀਤ ਕੌਰ।

0: ਕਿਵੇਂ ਭੋਲੇ ਚੁੱਪ ਕਰਕੇ ਬੈਠਾ ਬਾਈ।
1: ਉਹ ਕੀ ਦੱਸਾਂ ਬਾਈ, ਨਵੀਂ ਦੁਕਾਨ ਵੀ ਖੋਲ ਲਈ ਤੇ ਨਵਾਂ ਸਮਾਨ ਵੀ ਪਾ ਲਿਆ, ਸਕੀਮਾਂ ਵੀ ਕਈ ਦੇਤੀਆਂ ਤੇ ਭਾਰੀ ਛੂਟ ਵੀ ਦੇਤੀ, ਕਾਰੋਬਾਰ ਜਮਾ ਹੀ ਠੰਡਾ ਪਿਆ। ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ।
0: ਨਾ ਕੀ ਗੱਲ, ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ। ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ।
1: ਰੇਡੀਓ ਤੇ ਮਸ਼ਹੂਰੀ ਕਰਕੇ? ਉਹ ਬਾਈ ਉਹ ਕਿਵੇਂ ਭਲਾ?
0: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ, ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ।
1: ਬਾਈ ਪਰ ਇਹਦੇ ਲਈ ਕਰਨਾ ਕੀ ਪਊਗਾ?
0: ਉਹ ਜਮਾ ਹੀ ਸੌਖਾ ਹੈ ਤਾਂ। ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78-379-63-306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
1: ਉਹ ਖੜਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
0: ਨੰਬਰ ਹੈ 78-379-63-306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
2: ਸਟੂਡੀਓ ਦੇ ਘੜੇ ਮੁਤਾਬਿਕ ਸਮਾਂ 7:44 ਤੇ 42 ਸਕਿੰਟ ਦਾ ਹੈ ਜੀ, ਅਤੇ ਜਾਰੀ ਹੈ ਪ੍ਰੋਗਰਾਮ ਸਜਰੀ ਸਵੇਰ। ਅਤੇ ਅਸੀਂ ਅਕਸਰ ਕਿਸੇ ਥਾਂ 'ਤੇ ਪਹੁੰਚਣ ਵਾਸਤੇ ਸਾਨੂੰ ਰਸਤਿਆਂ ਦੀ, ਰਾਹਾਂ ਦੀ ਲੋੜ ਹੁੰਦੀ ਹੈ। ਬਿਲਕੁਲ ਜੀ, ਜੇ ਉਹਨਾਂ ਹੀ ਸੜਕਾਂ ਨੂੰ ਅਸੀਂ ਅਕਸਰ ਨੈਸ਼ਨਲ ਹਾਈਵੇਜ਼ ਕਹਿ ਕੇ ਪੁਕਾਰਦੇ ਹਾਂ, ਯਾਨੀ ਸਾਨੂੰ ਨੈਸ਼ਨਲ ਹਾਈਵੇਜ਼ ਬਾਰੇ ਤਾਂ ਕਾਫੀ ਕੁਝ ਪਤਾ ਹੋਵੇਗਾ, ਪਰ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਸਮੁੰਦਰੀ ਰਾਹ ਨੇ ਜਾਂ ਜੋ ਨਦੀਆਂ ਵਿੱਚ ਦੀ ਰਸਤੇ ਬਣੇ ਹੋਏ ਨੇ ਕਿਸੇ ਥਾਂ ਤੋਂ ਦੇਸ਼ ਦੇ ਅੰਦਰ ਹੀ ਇੱਕ ਜਗ੍ਹਾ ਤੋਂ ਇੱਕ ਸਟੇਟ ਤੋਂ ਲੈ ਕੇ ਦੂਜੀ ਸਟੇਟ ਤੱਕ, ਉਹਨਾਂ ਬਾਰੇ ਅੱਜ ਅਸੀਂ ਥੋੜ੍ਹੀ ਜਿਹੀ ਗੱਲ ਕਰਾਂਗੇ। ਉਸ ਰਸਤਿਆਂ 'ਤੇ ਅੱਜ ਅਸੀਂ ਥੋੜ੍ਹੀ ਜਿਹੀ ਝਾਤ ਮਾਰਾਂਗੇ। ਜੀ, ਅਤੇ ਇਸ ਦੇ ਵਿੱਚ ਪਹਿਲਾ ਰਾਸ਼ਟਰੀ ਜਲ ਮਾਰਗ ਨੰਬਰ 1 ਆਉਂਦਾ ਹੈ, ਜੋ ਕਿ ਨਦੀ ਗੰਗਾ ਨਦੀ ਦੇ ਵਿੱਚ ਦੀ ਹੋ ਕੇ ਗੁਜ਼ਰਦਾ ਹੈ। ਅਤੇ ਇਹ ਕਿਹੜੇ ਕਿਹੜੇ ਰਾਜਾਂ ਨੂੰ ਕਵਰ ਕਰਦਾ ਹੈ? ਇਹ ਯੂਪੀ, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚੋਂ ਦੀ ਗੁਜ਼ਰਦਾ ਹੈ। ਅਤੇ ਜੇਕਰ ਇਸ ਦੀ ਕੁੱਲ ਲੰਬਾਈ ਦੀ ਗੱਲ ਕਰੀਏ ਤਾਂ 1620 ਕਿਲੋਮੀਟਰ ਜਿਹੜੀ ਇਸ ਦੀ ਕੁੱਲ ਲੰਬਾਈ ਹੈ। ਇਸੇ ਤਰ੍ਹਾਂ ਦੂਸਰੇ ਨੰਬਰ 'ਤੇ ਰਾਸ਼ਟਰੀ ਜਲ ਮਾਰਗ ਨੰਬਰ 37 ਆਉਂਦਾ ਹੈ, ਜੋ ਕਿ ਗੰਡਕ ਨਦੀ ਦੇ ਵਿੱਚੋਂ ਦੀ ਗੁਜ਼ਰਦਾ ਹੈ। ਅਤੇ ਇਹ ਦੋ ਰਾਜਾਂ ਵਿੱਚ ਦੀ ਗੁਜ਼ਰਦਾ ਹੈ, ਬਿਹਾਰ ਅਤੇ ਯੂਪੀ, ਜਿਸ ਦੀ ਕੁੱਲ ਲੰਬਾਈ 296 ਕਿਲੋਮੀਟਰ ਹੈ। ਅਤੇ ਇਸੇ ਤਰ੍ਹਾਂ ਰਾਸ਼ਟਰੀ ਮਾਰਗ ਨੰਬਰ 40, ਜੋ ਕਿ ਘਾਗਰਾ ਨਦੀ ਵਿੱਚੋਂ ਹੋ ਕੇ ਗੁਜ਼ਰਦਾ ਹੈ, ਜੋ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਿੱਚੋਂ ਹੀ ਗੁਜ਼ਰਦਾ ਹੈ। ਅਤੇ ਜੇਕਰ ਇਸ ਦੀ ਲੰਬਾਈ ਦੀ ਗੱਲ ਕਰੀਏ ਤਾਂ ਉਹ ਕੁੱਲ ਹੈ 354 ਕਿਲੋਮੀਟਰ।

ਅਸੀਂ ਰਾਸ਼ਟਰੀ ਜਲ ਮਾਰਗਾਂ ਦੀ ਗੱਲ ਕਰ ਰਹੇ ਹਾਂ ਤਾਂ ਅਗਲਾ ਰਾਸ਼ਟਰੀ ਜਲ ਮਾਰਗ ਨੰਬਰ 54 ਹੈ ਜੋ ਕਿ ਕਰਮਨਾਸ਼ ਨਦੀ ਦੇ ਵਿੱਚੋਂ ਗੁਜ਼ਰਦਾ ਹੈ। ਇਹ ਵੀ ਬਿਹਾਰ ਅਤੇ ਯੂਪੀ ਸਟੇਟ ਦੇ ਵਿੱਚੋਂ ਗੁਜ਼ਰਦਾ ਹੈ ਅਤੇ ਜਿਸ ਦੀ ਕੁੱਲ ਲੰਬਾਈ 86 ਕਿਲੋਮੀਟਰ ਹੈ। ਇਸੇ ਤਰ੍ਹਾਂ ਰਾਸ਼ਟਰੀ ਮਾਰਗ 58 ਨੰਬਰ ਜੋ ਕਿ ਕੋਸੀ ਨਦੀ ਦੇ ਵਿੱਚੋਂ ਗੁਜ਼ਰਦਾ ਹੈ,

ਇਹ ਇੱਕੋ ਹੀ ਰਾਜ ਦੇ ਵਿੱਚੋਂ ਗੁਜ਼ਰਦਾ ਹੈ ਜੋ ਕਿ ਹੈ ਬਿਹਾਰ ਸਟੇਟ, ਅਤੇ ਇਸ ਦੀ ਕੁੱਲ ਲੰਬਾਈ 236 ਕਿਲੋਮੀਟਰ ਹੈ। ਇਸੇ ਤਰ੍ਹਾਂ ਰਾਸ਼ਟਰੀ ਜਲਮਾਰਗ ਨੰਬਰ 81 ਜੋ ਕਿ ਬਿਹਾਰ ਸਟੇਟ ਵਿੱਚੋਂ ਗੁਜ਼ਰਦਾ ਹੈ ਅਤੇ ਜਿਸ ਦੀ ਕੁੱਲ ਲੰਬਾਈ 35 ਕਿਲੋਮੀਟਰ ਹੈ। ਅਤੇ ਇਸੇ ਤਰ੍ਹਾਂ ਅਗਲਾ ਅਤੇ ਆਖਰੀ ਰਾਸ਼ਟਰੀ ਜਲਮਾਰਗ ਨੰਬਰ 94 ਹੈ ਜੋ ਕਿ ਸੋਨ ਨਦੀ ਦੇ ਵਿੱਚੋਂ ਗੁਜ਼ਰਦਾ ਹੈ। ਇਹ ਵੀ ਬਿਹਾਰ ਸਟੇਟ ਦੇ ਵਿੱਚੋਂ ਹੀ ਗੁਜ਼ਰਦਾ ਹੈ ਅਤੇ ਇਸ ਦੀ ਕੁੱਲ ਲੰਬਾਈ 141 ਕਿਲੋਮੀਟਰ ਹੈ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz 'ਤੇ।

ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:54 ਅਤੇ 5 ਸੈਕਿੰਡ ਦਾ ਹੈ ਜੀ। ਅਤੇ ਹੁਣ ਪ੍ਰੋਗਰਾਮ ਦੇ ਤਹਿਤ ਗੱਲ ਕਰਦੇ ਹਾਂ ਹਾਲ ਫਿਲਹਾਲ ਦੇ ਕੁਝ ਜਾਣਕਾਰੀ ਭਰਪੂਰ ਤੱਤਾਂ ਬਾਰੇ। ਪਹਿਲੇ ਨੰਬਰ 'ਤੇ ਹੈ ਜੀ, ਦੇਸ਼ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਦਾ ਜਿਹੜਾ ਨਵਾਂ ਪਦ ਹੈ, ਮਤਲਬ ਕਿ ਇਸ ਪੋਸਟ ਨੂੰ ਹੁਣ ਇੱਕ ਨਵੀਂ ਅਥਾਰਟੀ ਨੂੰ ਅਸਾਈਨ ਕੀਤਾ ਗਿਆ ਹੈ। ਉਹ ਹਨ ਜੀ NS ਰਾਜਾ ਸੁਬਰਮਣੀ। ਹਾਲ ਹੀ ਦੇ ਵਿੱਚ 40 ਯਾਰ ਨਦੀ ਦੇ ਵਿੱਚ ਜਿਹੜੀ ਖਬਰਾਂ ਦੇ ਵਿੱਚ ਸੀ ਤਾਂ ਇਹ ਜਿਹੜੀ ਨਦੀ ਹੈ ਉਹ ਕਿਸ ਰਾਜ ਤੋਂ ਹੋ ਕੇ ਗੁਜ਼ਰਦੀ ਹੈ? ਇਹ ਗੁਜ਼ਰਦੀ ਹੈ ਕੇਰਲਾ ਸਟੇਟ ਤੋਂ। ਭਾਰਤ ਦੇ ਵਿੱਚ ਪਹਿਲਾ ਜਲ ਪ੍ਰੌਦਯੋਗਿਕੀ ਪਾਰਕ ਯਾਨੀ ਜੀ ਜਿਸ ਨੂੰ ਤੁਸੀਂ ਐਕੁਆ ਟੈਕ ਪਾਰਕ ਵੀ ਕਹਿ ਸਕਦੇ ਹੋ, ਇਸ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਇਹ ਉਦਘਾਟਨ ਓਡੀਸ਼ਾ ਸਟੇਟ ਦੇ ਵਿੱਚ ਕੀਤਾ ਗਿਆ ਹੈ। ਅਤੇ ਜੀ ਹਾਲ ਹੀ ਦੇ ਵਿੱਚ ਦੇਸ਼ ਦੀ ਇੱਕ ਪ੍ਰਸਿੱਧ ਜਿਹੜੀ ਤੁਸੀਂ ਇਹ ਕਹਿ ਸਕਦੇ ਹੋ ਹਸਤੀ ਦਾ ਨਿਧਨ ਹੋਇਆ ਹੈ, ਉਹ ਹੈ ਜੀ ਸੁਮਨ ਕਲਿਆਣਪੁਰ ਜੋ ਕਿ ਇੱਕ ਗਾਇਕਾ ਸਨ। ਅਤੇ ਕਿਸ ਦੇਸ਼ ਨੇ ਲੈਬਨਾਨ ਦੇ 900 ਸਾਲ ਪੁਰਾਣੇ ਕਿਲੇ 'ਤੇ ਕਬਜ਼ਾ ਕਰ ਲਿਆ ਹੈ? ਉਹ ਹੈ ਇਜ਼ਰਾਈਲ। ਤੇ IPL 2026 ਦੇ ਵਿੱਚ ਔਰੰਜ ਕੈਪ ਕਿਸ ਖਿਡਾਰੀ ਨੇ ਜਿੱਤੀ ਹੈ? ਇਹ ਜਿੱਤੀ ਹੈ ਵੈਭਵ ਸੂਰਿਆਵੰਸ਼ੀ ਨੇ। ਤੇ ਇਸੇ ਤਰ੍ਹਾਂ ਪਰਪਲ ਕੈਪ ਕਿਸ ਖਿਡਾਰੀ ਨੇ ਜਿੱਤੀ ਹੈ? ਇਹ ਜਿੱਤੀ ਹੈ ਜੀ ਕੌਗਿਸੋ ਰਬਾਡਾ ਨੇ। ਅਤੇ ਹਾਲ ਫਿਲਹਾਲ ਦੇ ਵਿੱਚ ਹੀ ਸਾਡੇ ਦੇਸ਼ ਦੇ ਵਿੱਚ 39ਵੇਂ ਰਾਸ਼ਟਰੀ ਖੇਲ 2027 ਦੀ ਜਿਹੜੀ ਮੇਜ਼ਬਾਨੀ ਕਰੇਗਾ ਉਹ ਕਿਹੜਾ ਸਟੇਟ ਕਰੇਗਾ? ਉਹ ਕਰੇਗਾ ਮੇਘਾਲਿਆ। ਅਤੇ ਭਾਰਤ ਨੇ ਕਿਸ ਦੇਸ਼ ਦੇ ਨਾਲ ਰਲ ਕੇ ਬ੍ਰਹਮੋਸ ਮਿਸਾਈਲਾਂ ਦਾ ਜਿਹੜੇ ਨਿਰਯਾਤ 'ਤੇ ਹੈ ਸਮਝੌਤਾ ਕੀਤਾ ਹੈ? ਉਹ ਕੀਤਾ ਹੈ ਫਿਲੀਪੀਨਸ ਦੇਸ਼ ਨਾਲ।

0: ਦੀ ਥਾਂ ਫੁੱਲਾਂ ਦੀ ਵਾਦੀ ਸੈਲਾਨੀਆਂ ਲਈ ਖੋਲ ਦਿੱਤੀ ਗਈ ਏ। ਜੰਗਲਾਤ ਵਿਭਾਗ ਨੇ ਸੈਲਾਨੀਆਂ ਨੂੰ ਵਾਦੀ ਦੀ ਅਮੀਰ ਜੈਵ ਵਿਭਿੰਨਤਾ ਅਤੇ ਬੂਟਿਆਂ ਦੀਆਂ ਦੁਰਲੱਭ ਪ੍ਰਜਾਤੀਆਂ ਦੀ ਸਾਂਭ ਸੰਭਾਲ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਏ। ਮੌਜੂਦਾ ਸਮੇਂ ਵਾਦੀ ਵਿੱਚ ਫੁੱਲਾਂ ਅਤੇ ਦੁਰਲੱਭ ਬੂਟਿਆਂ ਦੀਆਂ 300 ਤੋਂ ਵੱਧ ਕਿਸਮਾਂ ਮੌਜੂਦ ਨੇ। ਜੰਗਲਾਤ ਰੇਂਜ ਅਧਿਕਾਰੀ ਚੇਤਨਾ ਕੰਦਪਾਲ ਨੇ ਕਿਹਾ ਕਿ ਵਾਦੀ 31 ਅਕਤੂਬਰ ਤੱਕ ਸੈਲਾਨੀਆਂ ਲਈ ਖੁੱਲ੍ਹੀ ਰਹੇਗੀ।
1: वैली 1 जून से 31 अक्टूबर तक ओपन रहती है। पहले बार इसकी डिस्कवरी फ्रैंक स्माइथ ने की थी 1931 में, जब वो कॉमेट के एक एक्सपीडिशन से लौट रहे थे। उसके बाद वो वैली दोबारा आई 1937 में, और 1938 में उन्होंने एक बुक पब्लिश की जिसका नाम था वैली ऑफ फ्लावर्स। 2005 में यूनेस्को द्वारा वैली ऑफ फ्लावर्स को वर्ल्ड हेरिटेज साइट डिक्लेयर किया गया।
0: 2026 ਦੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਬਾਈ ਕਿਸ਼ਤੀ ਚਾਲਕਾਂ ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਵਿਕਾਸ ਸਮੂਹ ਵਿੱਚ ਸ਼ਾਮਲ ਕੀਤਾ ਗਿਆ ਹੈ। ਚੁਣੇ ਗਏ ਸਮੂਹ ਹੁਣ ਪ੍ਰਮੁੱਖ ਅੰਤਰਰਾਸ਼ਟਰੀ ਸਮੁੰਦਰੀ ਕਿਸ਼ਤੀ ਮੁਕਾਬਲਿਆਂ ਲਈ ਤਿਆਰੀ ਕਰਨਗੇ। ਜਾਪਾਨ ਵਿੱਚ ਮਰਦਾਂ ਦੇ ਅੰਡਰ 18 ਹਾਕੀ ਏਸ਼ੀਆ ਕੱਪ ਵਿੱਚ ਕੱਲ੍ਹ ਭਾਰਤੀ ਟੀਮ ਨੇ ਪੂਲ ਏ ਦੇ ਮੁਕਾਬਲੇ ਵਿੱਚ ਕੋਰੀਆ ਨੂੰ 4-1 ਨਾਲ ਹਰਾ ਦਿੱਤਾ। ਤੀਜੇ ਅਤੇ 36ਵੇਂ ਮਿੰਟ ਵਿੱਚ ਕਪਤਾਨ ਕੇਤਨ ਕੁਸ਼ਵਾਹਾ ਦੇ 2 ਸ਼ਾਨਦਾਰ ਗੋਲਾਂ ਦੀ ਬਦੌਲਤ ਭਾਰਤੀ ਟੀਮ ਪਹਿਲੇ 5 ਮਿੰਟਾਂ ਵਿੱਚ ਹੀ ਅੱਗੇ ਨਿਕਲ ਗਈ। ਵਰਿੰਦਰ ਸਿੰਘ ਨੇ 5ਵੇਂ ਮਿੰਟ ਵਿੱਚ ਅਤੇ ਸ਼ਾਹਰੁਖ ਅਲੀ ਨੇ 54ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਦੀ ਜਿੱਤ ਯਕੀਨੀ ਬਣਾਈ। ਕੋਰੀਆ ਲਈ 1-1 ਗੋਲ ਕਪਤਾਨ ਯੁਨ ਜਾਈ ਯੋਕ ਨੇ 21ਵੇਂ ਮਿੰਟ ਵਿੱਚ ਕੀਤਾ। ਭਾਰਤ ਦਾ ਅਗਲਾ ਮੁਕਾਬਲਾ ਕੱਲ੍ਹ ਚੀਨੀ ਤਾਈਪੇਈ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਔਂਗ ਲਾਈਨ ਨੇ ਭਰੋਸਾ ਦਿੱਤਾ ਹੈ ਕਿ ਮਿਆਂਮਾਰ ਭਾਰਤ ਦੇ ਸੁਰੱਖਿਆ ਹਿੱਤਾਂ ਖਿਲਾਫ਼ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦੇਵੇਗਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਦੇ ਜ਼ਿਆਦਾਤਰ ਬਿੰਦੂਆਂ ਤੇ ਸਹਿਮਤੀ ਬਣ ਗਈ ਏ। ईडी ने पंजाब के रामनगर च स्थित ज्ञान सागर एजुकेशनल एंड चैरिटेबल ट्रस्ट नाल संबंधित 14 अचल जायदादा नूं अस्थाई तौर ते जब्त कीता है। उत्तराखंड के चामोली जिले में स्थित यूनेस्को विश्व विरासती थां फुल्लां दी वादी सैलानियों लई खोल दिती गई है। इस दे नाल ही साडा ए बुलेटिन खत्म हुंदा है। साडा अगला प्रादेशिक बुलेटिन दोपहर बाद 1:10 ते होएगा। नमस्कार।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 8:40 ਤੇ 30 ਸਕਿੰਟ ਦਾ।

ਤੇ ਹੁਣ ਸਮਾਂ ਹੈ ਪ੍ਰੋਗਰਾਮ ਮਹਿਕ ਪੰਜਾਬੀ ਦਾ ਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਹੈ ਸਿਲਸਿਲਾ ਕਵਾਲੀ। ਪ੍ਰੋਗਰਾਮ ਮਹਿਕ ਪੰਜਾਬੀ ਦੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਸਤਿ ਸ੍ਰੀ ਅਕਾਲ। ਸਿਲਸਿਲਾ ਕਵਾਲੀਆਂ ਲੈ ਕੇ ਮੈਂ ਹਾਜ਼ਰ ਹਾਂ ਤੇ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਅਜ਼ੀਜ਼ ਨਜ਼ਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਾ ਤੇ ਤੁਸੀਂ ਸੁਣ ਰਹੇ ਹੋ ਮਾਲਵੀ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਸਮਾਂ 8:47 ਤੇ 22 ਸਕਿੰਟ ਦਾ ਤੇ ਪ੍ਰੋਗਰਾਮ ਮਹਿਕ ਪੰਜਾਬ ਦੀ ਤੇ ਸਿਲਸਿਲਾ ਕਵਾਲੀਆਂ ਪੇਸ਼ ਹੈ। ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਯੂਸੁਫ ਆਜ਼ਾਦ ਤੇ ਰਸ਼ਾਦੀ ਖਾਤੂਨ ਦੀਆਂ ਆਵਾਜ਼ਾਂ ਦੇ ਵਿੱਚ, ਫਿਲਮ ਹੈ ਨੂਰੇ ਇਲਾਹੀ।

ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।

ਤੁਸੀਂ ਸੁਣ ਰਹੇ ਸੀ ਕਵਾਲੀ ਲਤਾ ਮੰਗੇਸ਼ਕਰ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਫਿਲਮ ਸੀ ਮੇਰੇ ਹਮਦਮ ਮੇਰੇ ਦੋਸਤ, ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬੀ ਦੇ ਤਹਿਤ ਸਿਲਸਿਲਾ ਕਵਾਲੀਆਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਤੇ। ਸਮਾਂ ਠੀਕ 9 ਵਜੇ ਦਾ ਹੈ ਤੇ ਹੁਣ ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਆਜ ਕੇ ਫਨਕਾਰ ਦਾ।

ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਤੇ ਜਿਸ ਤਹਿਤ ਪ੍ਰੋਗਰਾਮ ਚੱਲ ਰਿਹਾ ਸੀ ਆਜ ਕੇ ਫਨਕਾਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 10:26 ਦਾ ਹੈ। ਤੇ ਹੁਣ ਸਮਾਂ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ, ਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਪ੍ਰਸਾਰਿਤ ਕਰਾਂਗੇ ਸਦਾਬਹਾਰ ਹਿੰਦੀ ਗੀਤ।

ਹੁਣੇ ਤੁਸੀਂ ਗੀਤ ਸੁਣ ਰਹੇ ਸੀ ਹੇਮਲਤਾ ਤੇ ਅਤੁੱਲਾ ਖਾਨ ਦੀਆਂ ਆਵਾਜ਼ਾਂ ਦੇ ਵਿੱਚ। ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ 10:07:36 ਦਾ ਹੈ ਤੇ ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਬੀ ਪਰਾਗ ਦੀ ਆਵਾਜ਼ ਦੇ ਵਿੱਚ ਗੀਤ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 10:11 ਤੇ 22 ਸਕਿੰਟ ਦਾ ਹੈ।

ਤੇ ਹੁਣ ਅਸੀਂ ਗੱਲ ਕਰਾਂਗੇ ਪ੍ਰੋਗਰਾਮ ਦੇ ਤਹਿਤ ਯੂਨੈਸਕੋ ਯਾਨੀ ਕਿ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਔਰਗੇਨਾਈਜੇਸ਼ਨ ਇਹ ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਹੈ

ਯੂਨੈਸਕੋ ਜੋ ਕਿ ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਹੈ ਜੋ ਸਿੱਖਿਆ ਵਿਗਿਆਨ ਤੇ ਸੰਸਕ੍ਰਿਤੀ ਦੇ ਖੇਤਰ ਦੇ ਵਿੱਚ ਅੰਤਰਰਾਸ਼ਟਰੀ ਸਹਿਯੋਗ ਵਾਸਤੇ ਕੰਮ ਕਰਦੀ ਹੈ। ਇਹ ਵਿਸ਼ਵ ਸ਼ਾਂਤੀ ਤੇ ਸੁਰੱਖਿਆ ਨੂੰ ਵਧਾਵਾ ਦੇਣ ਲਈ ਵੀ ਸਮਰਪਿਤ ਹੈ। ਜੇ ਹੁਣ ਅਸੀਂ ਗੱਲ ਕਰੀਏ ਤਾਂ ਇਸਦਾ ਜਿਹੜਾ ਮੁਖਿਆਲਾ ਯਾਨੀ ਕਿ ਮੇਨ ਆਫਿਸ ਹੈ ਉਹ ਪੈਰਿਸ ਫਰਾਂਸ ਦੇ ਵਿੱਚ ਹੈ ਤੇ ਵੈਸ਼ਵਿਕ ਸਥਲਾਂ ਦੇ ਵਿੱਚ ਵਿਸ਼ਵ ਧਰੋਹਰ ਯਾਨੀ ਕਿ ਵਰਲਡ ਹੈਰੀਟੇਜ ਥਾਵਾਂ ਨੂੰ ਘੋਸ਼ਿਤ ਕਰਨ ਵਾਸਤੇ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪੰਜਾਬੀ ਲੋਕ ਗੀਤਾਂ ਦੀ ਮਿੱਠੀ ਖੁਸ਼ਬੂ, ਸੁਰੀਲੇ ਸੁਰਾਂ ਦਾ ਜਾਦੂ ਤੇ ਲੋਕ ਗਾਇਕੀ ਦਾ ਰੰਗ, ਜੀ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ। ਮਿਤੀ 3 ਜੂਨ, ਦਿਨ ਬੁੱਧਵਾਰ,

ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 3 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਜਿੱਥੇ ਗੂੰਜਣਗੇ ਪਿਆਰ ਵਿਛੋੜੇ ਤੇ ਪੰਜਾਬੀ ਮਿੱਟੀ ਦੀ ਮਹਿਕ ਨਾਲ ਭਰੇ ਅਮਰ ਗੀਤ ਤਾਂ ਤਿਆਰ ਹੋ ਜਾਓ ਇੱਕ ਸੁਹਾਨੀ ਸੰਗੀਤਮਈ ਸ਼ਾਮ ਲਈ ਆਕਾਸ਼ਵਾਣੀ FM ਬਠਿੰਡਾ ਤੇ @101.1 MHz ਤੇ

ਸਮਾਂ 10:25 ਤੇ 25 ਸਕਿੰਟ ਦਾ ਹੈ ਤੇ ਅਸੀਂ ਗੱਲ ਕਰ ਰਹੇ ਹਾਂ ਵਰਲਡ ਹੈਰੀਟੇਜ ਸਾਈਟਸ ਬਾਰੇ। ਤੇ ਜੇ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਕੁੱਲ 44 ਵਰਲਡ ਹੈਰੀਟੇਜ ਸਾਈਟਸ ਨੇ, ਜਿਨ੍ਹਾਂ ਦੇ ਵਿੱਚ 36 ਸੰਸਕ੍ਰਿਤਿਕ ਪੱਖ ਤੋਂ ਮਾਨਤਾਵਾਂ ਨੂੰ ਮਾਨਤਾ ਪ੍ਰਾਪਤ ਹੈ। ਇਸੇ ਤਰ੍ਹਾਂ 7 ਨੇ ਜੋ ਕਿ ਕੁਦਰਤੀ ਸਾਈਟਸ ਮੰਨੀਆਂ ਜਾਂਦੀਆਂ ਨੇ ਤੇ 1 ਸਾਈਟ ਹੈ ਜੋ ਕਿ ਸੰਸਕ੍ਰਿਤ ਤੇ ਕੁਦਰਤੀ ਗੁਣਾਂ ਦਾ ਸੁਮੇਲ ਹੈ ਜਿਹੜੀ ਉਹ ਮੰਨੀ ਜਾਂਦੀ ਹੈ। ਤੇ ਹੁਣ ਗੱਲ ਕਰਦੇ ਹਾਂ ਜਿਹੜੀਆਂ ਸਾਈਟਸ ਨੂੰ ਸੰਸਕ੍ਰਿਤੀ ਦੇ ਤੌਰ ਤੇ ਜਿਹੜੀ ਵਰਲਡ ਹੈਰੀਟੇਜ ਸਾਈਟਸ ਦੇ ਵਿੱਚ ਮਾਨਤਾ ਪ੍ਰਾਪਤ ਹੈ, ਉਹ ਹੈ ਜੀ ਪਹਿਲੇ ਨੰਬਰ ਤੇ ਤਾਜ ਮਹਿਲ ਤੇ ਆਗਰਾ ਦਾ ਕਿਲਾ ਜੋ ਕਿ ਯੂਪੀ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਇਸੇ ਤਰ੍ਹਾਂ ਅਜੰਤਾ ਤੇ ਅਲੋਰਾ ਦੀਆਂ ਗੁਫਾਵਾਂ ਜੋ ਕਿ ਮਹਾਰਾਸ਼ਟਰ ਦੇ ਵਿੱਚ ਨੇ। ਦਿੱਲੀ ਦਾ ਲਾਲ ਕਿਲਾ ਤੇ ਕੁਤੁਬ ਮੀਨਾਰ ਵੀ ਹੈ ਜਿਹੜਾ ਵਰਲਡ ਹੈਰੀਟੇਜ ਸਾਈਟਸ ਦੇ ਵਿੱਚ ਆਪਣੀ ਥਾਂ ਰੱਖਦਾ ਹੈ। ਇਸੇ ਤਰ੍ਹਾਂ ਰਾਜਸਥਾਨ ਦੀਆਂ 2 ਸਾਈਟਸ ਨੂੰ ਵੀ ਵਰਲਡ ਹੈਰੀਟੇਜ ਦੇ ਵਿੱਚ ਥਾਂ ਦਿੱਤੀ ਗਈ ਹੈ। ਪਹਿਲੇ ਨੰਬਰ ਤੇ ਹੈ ਜੰਤਰ ਮੰਤਰ ਜੈਪੁਰ ਦੇ ਵਿੱਚ ਤੇ ਦੂਸਰੇ ਨੰਬਰ ਤੇ ਜੈਪੁਰ ਸਿਟੀ। ਤੇ ਕਰਨਾਟਕਾ ਦੀ ਹੰਪੀ ਦੇ ਜਿਹੜੇ ਸਮਾਰਕ ਨੇ ਉਹ ਵੀ ਵਰਲਡ ਹੈਰੀਟੇਜ ਸਾਈਟਸ ਦਾ ਹਿੱਸਾ ਨੇ। ਤੇ ਇਸ ਤੋਂ ਅੱਗੇ ਆਉਂਦੇ ਨੇ ਜੀ ਖਜੁਰਾਹੋ ਦੇ ਸਮਾਰਕ ਜੋ ਕਿ MP ਮੱਧ ਪ੍ਰਦੇਸ਼ ਦੇ ਵਿੱਚ ਨੇ। ਇਸੇ ਤਰ੍ਹਾਂ MP ਮੱਧ ਪ੍ਰਦੇਸ਼ ਦੇ ਵਿੱਚ ਦੂਜੀ ਸਾਈਟ ਹੈ ਸਾਂਚੀ ਦੇ ਬੁੱਧ ਸਮਾਰਕ ਤੇ ਸੂਰਿਆ ਮੰਦਿਰ ਜੋ ਕਿ ਕੋਣਾਰਕ ਓਡੀਸ਼ਾ ਦੇ ਵਿੱਚ ਸਥਿਤ ਹੈ ਉਹ ਵੀ ਵਰਲਡ ਹੈਰੀਟੇਜ ਦਾ ਜਿਹੜਾ ਹਿੱਸਾ ਹੈ। ਤੇ ਇਸੇ ਤਰ੍ਹਾਂ ਗੋਵਾ ਦੇ ਚਰਚ ਨੂੰ ਵੀ ਵਰਲਡ ਹੈਰੀਟੇਜ ਸਾਈਟਸ ਦੇ ਵਿੱਚ ਥਾਂ ਦਿੱਤੀ ਗਈ ਹੈ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ, ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ, ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
3: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 10:28 ਦਾ ਹੈ ਤੇ ਪ੍ਰੋਗਰਾਮ ਦੇ ਤਹਿਤ ਅਸੀਂ ਗੱਲ ਕਰ ਰਹੇ ਹਾਂ ਵਰਲਡ ਹੈਰੀਟੇਜ ਸਾਈਟਸ ਬਾਰੇ। ਇਸ ਮਿਊਜ਼ੀਕਲ ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀ ਜਿਹੜੀਆਂ ਸੰਸਕ੍ਰਿਤਿਕ ਥਾਵਾਂ ਨੇ ਉਹ ਨੇ ਕਾਊਂਟਿੰਗ ਦੇ ਵਿੱਚ 36 ਨੇ, ਅਤੇ ਇਸੇ ਤਰ੍ਹਾਂ 7 ਕੁਦਰਤੀ ਥਾਵਾਂ ਵੀ ਨੇ ਜਿਨ੍ਹਾਂ ਨੂੰ ਵਰਲਡ ਹੈਰੀਟੇਜ ਸਾਈਟਸ ਦੇ ਵਿੱਚ ਥਾਂ ਦਿੱਤੀ ਗਈ ਹੈ। ਉਹਦੇ ਵਿੱਚ ਸਭ ਤੋਂ ਪਹਿਲਾਂ ਕਾਜ਼ੀਰੰਗਾ ਰਾਸ਼ਟਰੀ ਉਦਾਨ ਜੋ ਕਿ ਅਸਮ ਸਟੇਟ ਦੇ ਵਿੱਚ ਹੈ, ਇਸੇ ਤਰ੍ਹਾਂ ਮਾਨਸ ਵਨਿਆ ਜੀਵ ਅਭਾਰਣ 20 ਅਸਮ ਦੇ ਵਿੱਚ ਹੈ, ਅਤੇ ਸੁੰਦਰਬਨ ਰਾਸ਼ਟਰੀ ਉਦਾਨ ਜੋ ਕਿ ਪੱਛਮੀ ਬੰਗਾਲ ਰਾਜ ਦੇ ਵਿੱਚ ਸਥਿਤ ਹੈ। ਇਸੇ ਤਰ੍ਹਾਂ ਪੱਛਮੀ ਘਾਟ ਅਤੇ ਕੇਵਲਾ ਦੇਵ ਰਾਸ਼ਟਰੀ ਉਦਾਨ ਭਰਤਪੁਰ ਰਾਜਸਥਾਨ ਦਾ ਹਿੱਸਾ ਨੇ। ਜੀ, ਤੇ ਵਰਲਡ ਹੈਰੀਟੇਜ ਦੇ ਵਿੱਚ ਜਿਹੜੀਆਂ ਕੁਦਰਤੀ ਥਾਵਾਂ ਨੇ ਉਹਨਾਂ ਦੇ ਵਿੱਚ ਅਗਲੀ ਵਾਰੀ ਹੈ ਨੰਦਾ ਦੇਵੀ ਤੇ ਫੂਲੋਂ ਕੀ ਘਾਟੀ ਰਾਸ਼ਟਰੀ ਉਦਾਨ ਜੋ ਕਿ ਉੱਤਰਾਖੰਡ ਦਾ ਹਿੱਸਾ ਨੇ, ਤੇ ਗ੍ਰੇਟ ਹਿਮਾਲਿਆ

ਹੁਣੇ ਤੁਸੀਂ ਗੀਤ ਸੁਣ ਰਹੇ ਸੀ ਚੰਦਨ ਦਾਸ ਦੀ ਆਵਾਜ਼ ਦੇ ਵਿੱਚ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 10:35 ਦਾ ਹੈ ਤੇ ਜਾਰੀ ਹੈ ਜੀ ਪ੍ਰੋਗਰਾਮ ਗੀਤ ਪਿਟਾਰਾ। ਅੱਜ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਆਨੰਦ ਮਾਣ ਰਹੇ ਹੋ ਸਦਾ ਬਹਾਰ ਹਿੰਦੀ ਗੀਤਾਂ ਦਾ ਤੇ ਹੁਣ ਪੇਸ਼ ਹੈ ਗੀਤ ਸ਼ਵੇਤਾ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਗੀਤ ਸੁਣ ਰਹੇ ਸੀ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਸੀ ਜ਼ਹੀਰ ਅਨਵਰ ਨੇ। ਤੇ ਹੁਣ ਸਰੋਤਿਆਂ ਵਾਸਤੇ ਪ੍ਰੋਗਰਾਮਾਂ ਸੰਬੰਧੀ ਇੱਕ ਸੂਚਨਾ। ਅੱਜ ਸ਼ਾਮ 5:30 ਪ੍ਰੋਗਰਾਮ ਗੱਲਾਂ ਚੋਂ ਗੱਲ ਦਿੱਤਾ ਹੈ ਤੁਸੀਂ ਸੁਣੋਗੇ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਾਗਵਤ ਗੀਤਾ ਯਥਾਰੂਪ। ਪ੍ਰੋਗਰਾਮ ਦੇ ਤਹਿਤ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੁਖਜੀਤ ਕੌਰ ਦਾ। ਤੁਸੀਂ ਸੁਣ ਰਹੇ ਹੋ ਇਸ ਵੇਲੇ ਪ੍ਰੋਗਰਾਮ ਗੀਤ ਪਿਟਾਰਾ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਫਾਲਗੁਨੀ ਪਾਠਕ ਦੀ ਆਵਾਜ਼ ਦੇ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 10:09 ਤੇ 20 ਸਕਿੰਟ ਦਾ ਹੈ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਉਸ ਦੇ ਤੁਰੰਤ ਬਾਅਦ 11:05 ਤੋਂ ਰਿਲੇਅ ਕਰਾਂਗੇ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਜਿਸ ਤਹਿਤ ਪ੍ਰੋਗਰਾਮ ਰਹੇਗਾ ਬਾਲੀਵੁੱਡ ਟ੍ਰੇਲਸ ਤੇ ਹੁਣ ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 11:59 ਤੇ 37 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 12 ਵਜੇ ਰਿਲੇ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 12:05 ਤੇ ਰਿਲੇ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 12:10 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ।

ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ਆਈ ਡੀ ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪੰਜਾਬੀ ਲੋਕ ਗੀਤਾਂ ਦੀ ਮਿੱਠੀ ਖੁਸ਼ਬੂ, ਸੁਰੀਲੇ ਸੁਰਾਂ ਦਾ ਜਾਦੂ ਤੇ ਲੋਕ ਗਾਇਕੀ ਦਾ ਰੰਗ, ਜੀ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਮਿਤੀ 3 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੇ ਯਾਦਗਾਰ ਗੀਤਾਂ ਨਾਲ ਸੱਜਿਆ ਖਾਸ ਪ੍ਰੋਗਰਾਮ ਪਿੰਡਾਂ ਆਲੇ ਤੇ ਸ਼ਹਿਰਾਂ ਆਲੇ।

ਤੀ 3 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਆਲੇ ਤੇ ਸ਼ਹਿਰਾਂ ਆਲੇ ਜਿੱਥੇ ਗੂੰਜਣਗੇ ਪਿਆਰ ਵਿਛੋੜੇ ਤੇ ਪੰਜਾਬੀ ਮਿੱਟੀ ਦੀ ਮਹਿਕ ਨਾਲ ਭਰੇ ਅਮਰ ਗੀਤ ਤਾਂ ਤਿਆਰ ਹੋ ਜਾਓ ਇੱਕ ਸੁਹਾਨੀ ਸੰਗੀਤਮਈ ਸ਼ਾਮ ਲਈ ਆਕਾਸ਼ਵਾਣੀ FM ਬਠਿੰਡਾ ਤੇ @101.1 MHz ਤੇ

0: ਸਰੋਤਿਓ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 12:30 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਘਰ ਪਰਿਵਾਰ ਦਾ
1: ਪ੍ਰੋਗਰਾਮ ਘਰ ਪਰਿਵਾਰ
0: ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਤੇ ਵੈਰੀ ਗੁੱਡ ਆਫਟਰਨੂਨ ਇਸ ਉਮੀਦ ਦੇ ਨਾਲ ਕਿ ਸਾਡੇ ਸਾਰੇ ਸਰੋਤੇ ਤੰਦਰੁਸਤ ਹੋਣਗੇ ਤੇ ਆਪਣੇ ਕੰਮਾਂ ਕਾਰਾਂ ਨੂੰ ਕਰਦੇ ਹੋਏ ਪ੍ਰੋਗਰਾਮ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵਿੱਚ ਸੁਣ ਰਹੇ ਹੋਣਗੇ ਸੋ ਜੀ ਦਿਨ ਜਦੋਂ ਮੰਗਲਵਾਰ ਦਾ ਹੋਵੇ ਤਾਂ ਫਿਰ ਉਡੀਕ ਸਾਨੂੰ ਹੁੰਦੀ ਹੈ ਸ਼ੁਰਲੀਆਂ ਦੀ ਤੇ ਬਬਲੀ ਬੀਬੋ ਤੇ ਡੋਲੀ ਦੀ ਤੇ ਲਓ ਜੀ ਫਿਰ ਜ਼ਰੂਰ ਆਉਣਗੀਆਂ ਇਸ ਵਾਰ ਆਉਣਗੀਆਂ ਡੋਲੀ ਤੇ ਬੀਬੋ ਪ੍ਰੋਗਰਾਮ ਸ਼ੁਰਲੀਆਂ ਦੇ ਵਿੱਚ ਤੇ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੀ ਗੀਤ ਸੰਗੀਤ ਹੋਵੇਗਾ ਤੇ ਲਓ ਜੀ ਫਿਰ ਕੋਈ ਨਾ ਕੋਈ ਸੰਦੇਸ਼ ਜਿਹੜਾ ਹੈਗਾ ਇਸ ਪ੍ਰੋਗਰਾਮ ਦੇ ਵਿੱਚ ਯਾਨੀ ਸ਼ੁਰਲੀਆਂ ਦੇ ਵਿੱਚ ਜ਼ਰੂਰ ਹੁੰਦਾ ਅਤੇ ਉਹ ਵੀ ਤੁਸੀਂ ਦੇਖਣਾ ਅਤੇ ਨਾਲ ਨਾਲ ਪ੍ਰੋਗਰਾਮ ਦਾ ਆਨੰਦ ਮਾਣਨਾ ਅਤੇ ਲਓ ਜੀ ਫਿਰ ਜ਼ਰੂਰ ਨਿਯੋਤਾ ਦੇਵਾਂਗੇ ਅਸੀਂ ਡੋਲੀ ਅਤੇ ਬੀਬੋ ਨੂੰ ਪ੍ਰੋਗਰਾਮ ਦੇ ਵਿੱਚ ਆਉਣ ਦਾ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ ਅਤੇ ਕੁਝ ਸੰਦੇਸ਼

0: ਸੁਣੋ ਸੁਣੋ ਸੁਣੋ ਪਿੰਡ ਵਾਲਿਓ, ਕੇਵਾਈਸੀ ਅਪਡੇਟ ਸੁਨੇਹੇ ਨੂੰ ਨਜ਼ਰ ਅੰਦਾਜ਼ ਨਾ ਕਰੋ। ਆਪਣਾ ਕੇਵਾਈਸੀ ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ਏਟੀਐਮ ਜਾਂ ਬਿਜ਼ਨਸ ਕੋਰਿਸਪੋਂਡੈਂਟ ਯਾਨੀ ਬੀਸੀ ਕੋਲ ਜਾਓ, ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਸਵੈ ਘੋਸ਼ਣਾ ਕਰੋ। ਤੇ ਜੇਕਰ ਕੋਈ ਬਦਲਾਅ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ। ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ ਕੇਵਾਈਸੀ ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
1: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
3: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪੰਜਾਬੀ ਲੋਕ ਗੀਤਾਂ ਦੀ ਮਿੱਠੀ ਖੁਸ਼ਬੂ, ਸੁਰੀਲੇ ਸੁਰਾਂ ਦਾ ਜਾਦੂ ਤੇ ਲੋਕ ਗਾਇਕੀ ਦਾ ਰੰਗ, ਜੀ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਮਿਤੀ 3 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੇ ਯਾਦਗਾਰ ਗੀਤਾਂ ਨਾਲ ਸਜਿਆ ਖਾਸ ਪ੍ਰੋਗਰਾਮ ਪਿੰਡਾਂ ਆਲੇ ਤੇ ਸ਼ਹਿਰਾਂ ਆਲੇ।

ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 3 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਜਿੱਥੇ ਗੂੰਜਣਗੇ ਪਿਆਰ ਵਿਛੋੜੇ ਤੇ ਪੰਜਾਬੀ ਮਿੱਟੀ ਦੀ ਮਹਿਕ ਨਾਲ ਭਰੇ ਅਮਰ ਗੀਤ ਤਾਂ ਤਿਆਰ ਹੋ ਜਾਓ ਇੱਕ ਸੁਹਾਨੀ ਸੰਗੀਤਮਈ ਸ਼ਾਮ ਲਈ ਆਕਾਸ਼ਵਾਣੀ FM ਬਠਿੰਡਾ ਤੇ @101.1 MHz ਤੇ।

0: ਇੱਕ ਸਾਬਣ ਦੀ ਟਿੱਕੀ। ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ, ਤੇ ਸਮਾਂ 12:39 ਦਾ ਹੋ ਚੁੱਕਾ ਹੈ। ਆਪ ਸਰੋਤਿਓ, ਹੁਣ ਸੁਣਦੇ ਹਾਂ ਸਿਲਸਿਲਾ ਸ਼ੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਨੇ ਡੋਲੀ ਦਾ ਕਿਰਦਾਰ ਨਿਭਾਇਆ ਹੈ ਮੈਂ, ਯਾਨੀ ਕਿ ਸੀਮਾ ਮਹਿਰਾ ਨੇ। ਬੀਬੋ ਦਾ ਕਿਰਦਾਰ ਨਿਭਾਇਆ ਹੈ ਸੰਦੀਪ ਸ਼ੇਰਗਿੱਲ ਨੇ।
1: ਮੇਰਾ
2: ਮਤਲਬ ਹੈ ਕੁੜੇ, ਠੀਕ ਤਾਂ ਹੈਗੀ ਹੈ ਕਿ ਡਾਕਟਰ ਕੋਲ ਲੈ ਕੇ ਜਾਈਏ?
1: ਠੀਕ ਤਾਂ ਹੈਗੀ ਆ, ਪਰ ਘਰ ਦੇ ਕੇ ਦੇਖ ਲੋ ਤੁਸੀਂ, ਠੀਕ ਰਹਿ ਨੀ ਦਿੰਦੇ।
2: ਨੀ ਆਹੋ ਭਾਈ, ਉਹ ਤਾਂ ਗੱਲ ਤੇਰੀ ਜਮਾ ਸਿਆਣੀ ਆ ਡੋਲੀਏ, ਘਰ ਦੇ ਤਾਂ ਬੰਦੇ ਨੂੰ

0: ਨੀ ਦਿੰਦੇ। ਨੀ ਤੂੰ ਸੁਣਾ, ਕਾਹਦੀ ਬੁੜਬੁੜ ਜੀ ਕਰਦੀ ਆਉਂਦੀ ਹੈ?
1: ਦੇਖੋ ਬੀਬੋ ਸ਼ੇਸ਼, ਮੈਨੂੰ ਸਾਰੇ ਘਰ ਦੇ ਕਹਿੰਦੇ ਆ ਤੂੰ ਤਾਂ ਕੰਮ ਚੋਰ ਹੈ।
0: ਦੇਖ ਭਾਈ, ਇਹ ਤਾਂ ਸਾਰੇ ਘਰਦਿਆਂ ਦੀ ਗਲਤ ਗੱਲ ਹੈ। ਕੋਈ 5-10 ਜਾਣੇ ਕਹਿ ਲੈਣ ਤਾਂ ਗੱਲ ਮੰਨੀਏ ਕਿ ਨਹੀਂ?
1: ਲੈ ਇਹ ਕੀ ਕਹਿੰਦੇ ਪਏ ਹੋ ਤੁਸੀਂ?
0: ਉਹ ਮੇਰਾ ਮਤਲਬ ਹੈ ਭਾਈ ਵੀ ਤੈਨੂੰ ਕਿਸੇ ਨੂੰ ਕੰਮ ਚੋਰ ਕਹਿਣਾ ਨਹੀਂ ਚਾਹੀਦਾ। ਉਹ ਗੱਲ ਵੱਖਰੀ ਆ ਵੀ ਭਾਈ ਤੂੰ ਆਪਦਾ ਕੰਮ ਆਪ ਘੱਟ ਹੀ ਕਰਦੀ ਆ। ਆ ਮੇਰਾ ਮਤਲਬ ਹੈ ਥੋੜੀ ਬਹੁਤੀ ਤਾਂ ਕੰਮ ਚੋਰ ਹੈਗੀ ਹੈ।
1: ਠੀਕ ਹੈ, ਤੁਸੀਂ ਵੀ ਉਹਨਾਂ ਵਰਗੇ ਹੀ ਹੋ, ਮੈਂ ਨਹੀਂ ਤੁਹਾਡੇ ਨਾਲ ਗੱਲ ਕਰਦੀ।
0: ਨਹੀਂ ਓਹੋ ਕੁੜੇ, ਹੁਣ ਗੱਲ ਤਾਂ ਤੈਨੂੰ ਕਰਨੀ ਪਊ, ਸ਼ੁਰੂ ਜੋ ਕਰਤੀ ਹੈ। ਲੈ ਦੱਸ।
1: ਚਲੋ ਫਿਰ ਸੁਣ ਲੋ, ਅੱਜ ਤਾਂ ਕੋਈ ਹੋਰ ਹੈ ਵੀ ਨੀ, ਤੁਹਾਨੂੰ ਸੁਣਾਉਂਗੀ ਮੈਂ।
0: ਨੀ ਆਹੋ, ਨੀ ਮੈਨੂੰ ਮਾੜਾ ਕਿਤਾ ਦੱਸ ਵੀ ਤੈਨੂੰ ਫਿਰ ਕਿਉਂ ਕਹਿੰਦੇ ਆ ਕੰਮ ਚੋਰ?
1: ਮੇਰੀ ਸਾਸੂ ਮਾਂ ਕਹਿੰਦੀ ਤੂੰ ਕੰਮ ਚੋਰ ਹੈ ਕੰਮ ਚੋਰ। ਭਲਾ ਮੈਂ ਕਿਸੇ ਦਾ ਕੰਮ ਕੋਈ ਚੋਰੀ ਕਰੂੰਗੀ? ਮੈਂ ਤਾਂ ਆਪਦਾ ਕੰਮ ਆਪ ਦੂਜਿਆਂ ਨੂੰ ਵੰਡਦੀ ਫਿਰਦੀ ਰਹਿੰਦੀ ਆ।
0: ਆਹੋ ਨੀ ਕੁੜੇ, ਤੇਰੀ ਸੱਸ ਨੂੰ ਭੁਲੇਖਾ ਪੈ ਗਿਆ ਭਾਈ, ਤੂੰ ਕਿਸੇ ਦਾ ਕੰਮ ਕਿੱਥੋਂ ਕਰਦੀ ਹੈ? ਕੁੜੇ ਤੂੰ ਤਾਂ ਆਪ ਸਗਾ ਆਪਦੇ ਕੰਮ ਦੂਜਿਆਂ ਤੋਂ ਕਰਾਉਣੀ ਹੈ।
1: ਦੇਖੋ ਆ ਮਟਰ ਲੈ ਕੇ ਆਈ ਆ ਮੈਂ, ਛਿਲ ਕੇ ਦੋ ਮੈਨੂੰ।
0: ਨੀ ਆਹੋ ਤੇਰੀ ਸੱਸ ਭਾਈ ਜਮਾ ਸਹੀ ਕਹਿੰਦੀ ਆ। ਲਿਆ ਕੁੜੇ, ਮੈਂ ਤਾਂ ਹੁਣ ਕਰ ਦਿੰਦੀ ਆ ਮਟਰਾਂ ਦਾ ਦਾਣਾ ਦਾਣਾ, ਮੇਰਾ ਤਾਂ ਤਜਰਬਾ ਹੀ ਬੜਾ। ਨਾਲੇ ਤੂੰ ਤਾਂ ਭਾਈ ਹੋਈ ਫਿਰ ਆਪਣਾ ਉਹੀ ਜਿਹੜਾ ਤੇਰਾ ਸੱਸ ਕਹਿੰਦੀ ਆ ਕੰਮ ਚੋਰ। ਨੀ ਲਾ ਭਾਈ ਡੋਲੀਏ, ਕੰਮ ਦੀ ਗੱਲ ਸੁਣ ਲਾ ਹੈ। ਕੁੜੇ ਇੱਕ ਦਿਨ ਭਾਈ ਮੈਂ ਲੁਧਿਆਣੇ ਗਈ ਸੀ ਬੱਸ ਅੱਡੇ ਕੋਲੇ, ਤੇ ਭਾਈ ਉੱਥੇ ਸਟੇਸ਼ਨ ਨੂੰ ਜਾਂਦਿਆਂ ਕੁੜੇ ਰਾਹ ਚ ਆਉਂਦਾ ਗਾ ਬੜਾ ਹੀ ਉੱਚਾ ਸਾਰਾ ਆਪਣਾ ਘੰਟਾ ਘਰ।
1: ਅੱਛਾ ਘੰਟਾ ਘਰ, ਉਹ ਕੀ ਹੁੰਦਾ?
0: ਨੀ ਓਹੋ ਤੁਹਾਡੇ ਅੰਗਰੇਜ਼ੀ ਚ ਘੰਟੇ ਨੂੰ ਮੇਰਾ ਮਤਲਬ ਹੈ ਟਾਈਮ ਪੀਸ ਨੂੰ ਕੀ ਕਹਿੰਦੇ ਹੁੰਦੇ ਹੋ?
1: ਅੱਛਾ ਫਿਰ ਟਾਈਮ ਪੀਸ ਕਹਿ ਦੋ, ਕਲੋਕ ਕਹਿ ਦੋ, ਐਡਾ ਵੱਡਾ ਨਾਮ ਰੱਖਣ ਦੀ ਕੀ ਲੋੜ ਹੈ?
0: ਨੀ ਆਹੋ ਕੁੜੇ ਆਹੀ ਕਲੋਕ ਟਾਵਰ ਭਾਈ, ਉਹ ਬਾਲਾ ਹੀ ਉੱਚਾ ਗਾ, ਬੜਾ ਵੱਡਾ ਟਾਈਮ ਪੀਸ ਲੱਗਿਆ ਹੋਇਆ ਚੌਂਕ ਚ।
1: ਅੱਛਾ ਫੇਰ?
0: ਨੀ ਫੇਰ ਕਾਹਦੀ ਕੁੜੇ, ਐਡੀ ਲੰਬੀ ਪੌੜੀ ਲਾ ਕੇ ਤੇ ਇੱਕ ਮੁੰਡਾ ਭਾਈ ਤਹਾਂ ਤੇ ਕੋਈ ਕੰਮ ਕਰੀ ਜਾਵੇ, ਥੱਲੇ ਭਾਈ ਅੱਗਰੀ ਦੀ ਦੁਨੀਆ ਤਮਾਸਾ ਵੇਖੇ ਵੀ ਹੈ ਇਹ ਕੀ ਕਰਦਾ ਤੇ ਕਿਵੇਂ ਕਰਦਾ।
1: ਉਹ ਗੱਲ ਚ ਹੈਗੀ ਹੈ ਬੀਬੋ, ਜੇ ਆਪਣੇ ਇੱਥੇ ਜੇਸੀਬੀ ਲੱਗ ਜੇ ਤਾਂ ਆਪਣਾ ਅੱਧਾ ਪਿੰਡ ਤਾਂ ਇੱਥੇ ਖੜਾ ਹੋ ਜਾਂਦਾ।
0: ਨੀ ਆਹੋ ਭਾਈ, ਲੋਕ ਤਾਂ ਭਲਾਈ ਵੇਲੇ ਆ ਤੇਰੇ ਵਾਂਗੂ। ਤੇ ਮੇਰੀ ਗੱਲ ਸੁਣ ਭਾਈ।
1: ਕੀ ਕਿਹਾ ਕੀ ਕਿਹਾ ਕੀ ਕਿਹਾ?
0: ਨੀ ਮੈਂ ਕਿਹਾ ਮੇਰੀ ਗੱਲ ਸੁਣ, ਵਿੱਚ ਨਾ ਟੋਕਿਆ ਕਰ, ਐ ਨਾ ਗੱਲ ਦਾ ਸਵਾਦ ਨੀ ਆਉਂਦਾ, ਤੂੰ ਪੂਰੀ ਗੱਲ ਸੁਣ ਮੇਰੀ।
1: ਠੀਕ ਹੈ ਸੁਣਾਓ।
0: ਨੀ ਭਾਈ ਘੰਟੇ ਡੂਢ ਘੰਟੇ ਮਗਰੋਂ ਮੁੰਡਾ ਕਿਤੇ ਪੌੜੀਓ ਜਦੋਂ ਥੱਲੇ ਜੇ ਉਤਰਿਆ ਨਾ, ਹੱਥ ਜੇ ਕਾਲੇ ਹੋਏ, ਹੱਥ ਚ ਚਾਬੀਆਂ ਪਾਨੇ, ਕੁੜੇ ਕੋਈ ਤੇਰੇ ਵਰਗਾ ਸਿਆਣਾ ਜਾ ਖੜਾ ਸੀ।
1: ਯਾਨੀ ਕਿ ਵੈਰੀ ਇੰਟੈਲੀਜੈਂਟ ਪਰਸਨ। ਫਿਰ ਉਹ ਕੀ ਕਹਿੰਦਾ ਸਿਆਣਾ ਬੰਦਾ?
0: ਨੀ ਆਹੋ ਭਾਈ, ਉਹਨੇ ਵੀ ਆ ਤੇਰੇ ਵਾਂਗੂ ਸਿਆਣਪ ਜੀ ਘੋਟ ਦੀ ਉੱਥੇ, ਉਹ ਮੁੰਡੇ ਨੂੰ ਬੁਲਾ ਕੇ ਕਹਿੰਦਾ ਬਾਈ ਜੀ ਗੱਲ ਸੁਣਿਓ, ਕਹਿੰਦਾ ਇਹ ਕੀ ਗੱਲ ਖਰਾਬ ਹੋ ਗਿਆ ਸੀ।
1: ਅੱਛਾ ਫਿਰ ਅੱਗੋ ਮੁੰਡੇ ਨੇ ਕੀ ਜਵਾਬ ਦਿੱਤਾ?
0: ਨੀ ਮੁੰਡੇ ਨੇ ਤਾਂ ਫਿਰ ਉਹੀ ਜਵਾਬ ਦਿੱਤਾ ਜਿਹੜਾ ਬਣਦਾ ਸੀ ਉਹਨੂੰ ਦੇਣਾ, ਕਹਿੰਦਾ ਕੇ ਨਾ ਭਾਈ ਖਰਾਬ ਕਾਹਨੂੰ ਹੋਇਆ, ਮੇਰੀ ਕਹਿੰਦਾ ਨਿਗਾਹ ਘੱਟ ਹੈ, ਮੈਂ ਤਾਂ ਟਾਈਮ ਦੇਖਣ ਚੜਿਆ ਸੀ ਤਾਂ।
1: ਕੁੜੇ
0: ਮੈਂ ਤੈਨੂੰ ਸਾਰੀ ਗੱਲ ਦੱਸਦੀ ਆ, ਕੁੜੇ ਮੈਨੂੰ ਹੁਣ ਵਾਹਵਾ ਟਾਈਮ ਹੋ ਗਿਆ ਸੀ ਕਦੇ ਬੱਸ ਤੇ ਚੜੀ ਨੀ। ਉੱਤੋਂ ਭਾਈ ਅੱਜ ਕੱਲ ਤੈਨੂੰ ਪਤਾ ਵੀ ਬੁੜੀਆਂ ਨੂੰ ਤਾਂ ਬੱਸ ਤੇ ਸਫ਼ਰ ਜਮਾ ਹੀ ਫਰੀ ਆ। ਨੀ ਮੇਰੇ ਤਾਂ ਭਾਈ ਬੈਠੀ ਬੈਠੀ ਦੇ ਚਿੱਤ ਚ ਖਿਆਲ ਜਾ ਆ ਗਿਆ ਵੀ ਬਾਲੇ ਸਾਲ ਹੋ ਗਏ ਘੋਟਨੇ ਵਾਲੇ ਬਾਬੇ ਦੇ ਮੱਥਾ ਟੇਕਣ ਨੀ ਗਈ। ਭਾਈ ਮੈਂ ਸੋਚਿਆ ਵੀ ਚੱਲ ਅੱਜ ਭਾਈ ਮੱਥਾ ਟੇਕ ਆਉਣੀ ਆ, ਕੁੜੇ ਮੈਂ ਖੜ ਗਈ ਪਿੰਡ ਦੇ ਬੱਸ ਅੱਡੇ ਤੇ।
1: ਅੱਛਾ ਲੈ ਫੇਰ ਤਾਂ ਰੋਲਾ ਪੈਣਾ ਬੰਦ ਹੀ ਸੀ।
0: ਨੀ ਓਹੋ ਪੂਰੀ ਗੱਲ ਤਾਂ ਸੁਣ ਲਾ ਪਹਿਲਾਂ ਵੀ ਰੌਲਾ ਕਾਹਦਾ ਸੀ।
1: ਦੱਸੋ ਦੱਸੋ
0: ਭਾਈ, ਮੈਂ ਜਦੋਂ ਖੜੀ ਰਹੀ ਕੁੜੇ 15-20 ਬੁੜੀਆਂ ਹੋਰ ਖੜੀਆਂ ਅੱਡੇ ਤੇ, ਮੇਰਾ ਚਿੱਤ ਜਾ ਡੋਲੇ ਵੀ ਜੇ ਸੀਟ ਨਾ ਮਿਲੀ ਤੇ ਭਾਈ ਖੜਕੇ ਜਾਣਾ ਪਊਗਾ। ਫੇਰ ਮਨ ਸਮਝਾਇਆ ਵੀ ਚੱਲ ਮੈਂ ਕਿਹੜਾ ਢਾਵੇਂ ਦੇ ਕੇ ਚੜੀ ਆ, ਮੈਂ ਤਾਂ ਮੁਫ਼ਤ ਚ ਜਾਣਾ ਗਾ।
1: ਅੱਛਾ ਤੇ ਫਿਰ ਇਹ ਦੱਸੋ ਵੀ ਤੁਹਾਨੂੰ ਬੱਸ ਮਿਲ ਗਈ ਕਿ ਨਹੀਂ?
0: ਨੀ ਕਾਹਦਾ ਪੁੱਛਦੀ ਆ ਭਾਈ, ਬੱਸ ਤਾਂ ਮਗਰੋਂ ਹੀ ਭਰੀ ਭਰਾਈ ਆਈ ਕੁੜੇ, ਉੱਥੇ ਤਾਂ ਪੈਰ ਧਰਨ ਨੂੰ ਥਾਣਾ। ਉੱਤੋਂ ਭਾਈ ਮੈਂ ਥੋੜਾ ਜਿਹਾ ਲੇਟ ਹੋਈ ਜਾਂਦੀ ਸੀ ਕੁੜੇ, ਮੈਂ ਹੋ ਗਈ ਡਰਾਈਵਰ ਵਾਲੇ ਪਾਸਿਓ ਭਾਈ।
1: ਅੱਛਾ ਫੇਰ?
0: ਨੀ ਉਹ ਅੱਗੋਂ ਭਾਈ ਸਿਆਣਾ ਬੇੜਾ ਬੰਦਾ, ਉਹ ਮੈਨੂੰ ਤਾਕੀ ਨਾ ਖੋਲੇ, ਉਹ ਕਹੇ ਮਾਤਾ ਉਧਰਲੇ ਪਾਸੇ ਦੀ ਆ।
1: ਅੱਛਾ ਫੇਰ?

0: ਤੇ ਫੇਰ ਕੀ ਭਾਈ ਉਹਨੇ ਮੈਨੂੰ ਬੜਾ ਸਮਝਾਇਆ, ਅੱਖੇ ਮਾਈ ਮੈਂ ਕਿਵੇਂ ਉਤਰ ਸਕਦਾ ਗਾ, ਮੈਂ ਤਾਂ ਬੱਸ ਚਲਾਉਣ ਵਾਲਾ ਬੰਦਾ ਗਾ, ਜੇ ਮਾਈ ਉਤਰ ਗਿਆ ਤੇ ਤੈਨੂੰ ਇੱਥੇ ਬਿਠਾ ਤਾ ਫਿਰ ਬੱਸ ਕੌਣ ਚਲਾਊਗਾ।
1: ਓਹੋ ਬੀਬੋ, ਬੱਸ ਵਾਲੇ ਵੀਰ ਜੀ ਤਾਂ ਫਿਰ ਸਹੀ ਕਹਿੰਦੇ ਸੀ, ਤੁਸੀਂ ਉਹਨਾਂ ਸੀਟ ਤੇ ਕਿਵੇਂ ਬਹਿ ਜਾਓਗੇ?
0: ਨੀ ਆਹੋ ਭਾਈ, ਇਹੀ ਗੱਲ ਭਾਈ ਨੇ ਮੈਨੂੰ ਵਾਵਾ ਵਾਰੀ ਕਹਿਤੀ, ਭਾਈ ਦੂਜੇ ਪਾਸੇ ਤਾਂ ਪੈਰ ਧਰਨ ਨੂੰ ਥਾਂ ਨਹੀਂ ਸੀ, ਤੇ ਮੈਨੂੰ ਭਾਈ ਫਿਰ ਉਹਨੇ ਸਮਝਾਉਣ ਦਾ ਤਰੀਕਾ ਵੇਖ, ਮੈਨੂੰ ਤਾਂ ਬੁਲਾ ਚੰਗਾ ਲੱਗਿਆ। ਮੈਂ ਆਖਿਆ ਵੇ ਭਾਈ ਮੈਨੂੰ ਤਾਂ ਬੁਲਾ ਚਿਰ ਹੋ ਗਿਆ, ਮੈਂ ਤਾਂ ਹੁਣ ਕਦੇ ਬੱਸ ਤੇ ਚੜੀ ਨੀ, ਮੈਨੂੰ ਤੂੰ ਹੀ ਦੱਸ ਫਿਰ ਇਹਦਾ ਕੀ ਹਿਸਾਬ ਕਿਤਾਬ ਹੁੰਦਾ।
1: ਅੱਛਾ ਫਿਰ ਦੱਸਿਆ ਉਹਨਾਂ ਨੇ?
0: ਆਹੋ, ਉਹ ਕਹਿੰਦਾ ਮਾਤਾ ਜਦੋਂ ਆਪਾਂ ਕੋਈ ਗਾਂ ਬੈਠ ਚੋਣ ਵੇਲੇ ਨਿਆਣਾ ਪਾ ਕੇ ਜਿਹੜੇ ਪਾਸੇ ਬਹਿ ਕੇ ਧਾਰ ਚੋਨੇ ਹੁੰਦੇ ਆ, ਬਸ ਉਸੇ ਪਾਸੇ ਬੱਸ ਤੇ ਚੜ ਜਾਈਦਾ।
1: ਗੱਲ ਸੁਣੋ ਬੀਬੋਸਿਸ, ਆ ਤੁਸੀਂ ਹੋ ਗਏ ਥੋੜੇ ਦਿਨ, ਤੁਸੀਂ ਇੱਕ ਜਵਾਕ ਨੂੰ ਫੜੀ ਭੱਜੀ ਜਾਂਦੇ ਸੀ, ਕਿੱਧਰ ਚੱਲੇ ਸੀ?
0: ਨੀ ਤੈਨੂੰ ਤਾਂ ਭਾਈ ਕੁੜੇ ਪਤਾ ਹੀ ਆ ਵੀ ਸਾਡੇ ਭਾਈ ਸਾਕ ਸਕੀਰੀਆਂ ਚ ਦੂਰ ਦੂਰ ਵਰਤਦੇ ਆ। ਕੁੜੇ ਸਾਡੇ ਨਾ ਇੱਕ ਦੂਰ ਦੀ ਰਿਸ਼ਤੇਦਾਰੀ ਚੋਂ ਕੁੜੀ ਦਾ ਪੇਪਰ ਸੀ ਭਾਈ, ਆ ਜਿਹੜਾ ਮਾਸਟਰਨੀ ਵਾਲਾ ਪੇਪਰ ਹੁੰਦਾ ਗਾ, ਕਹਿੰਦੇ 3-4 ਸਾਲਾਂ ਤੋਂ ਤਿਆਰੀ ਚ ਲੱਗੀ ਹੋਈ ਆ ਵੀ ਪੇਪਰ ਮਿਸ ਨੀ ਹੋਣਾ ਚਾਹੀਦਾ। ਕੁੜੇ ਤਾਂ ਹੀ ਆ ਕੇ ਉਹ ਸਾਡੇ ਕੋਲੇ ਰਹਿ ਪਏ ਵੀ ਇੱਥੋਂ ਬਠਿੰਡੇ ਜਾਣਾ ਸੌਖਾ ਪਊਗਾ, ਨਾਲੇ ਭਾਈ ਨਿੱਕਾ ਨਿਆਣਾ ਸੀ ਉਹਨਾਂ ਕੋਲੇ ਵੀ ਉਹਨਾਂ ਨੇ ਸੋਚਿਆ ਵੀ ਬੀਬੋ ਚੱਲ ਸਾਂਭ ਵੀ ਲਊਗੀ, ਸਿਆਣੀ ਅਗਲੀ।
1: ਹਾਂ ਇਹ ਗੱਲ ਤਾਂ ਸਹੀ ਹੈ, ਜਵਾਕਾਂ ਦਾ ਤੁਸੀਂ ਸਾਂਭ ਵੀ ਲੈਂਦੇ ਹੋ।
0: ਨੀ ਪਰ ਭਾਈ ਉਹਨਾਂ ਦਾ ਜਵਾਕ ਤਾਂ ਕੁੜੇ ਇੰਨਾ ਤਿੱਖਾ ਇੰਨਾ ਤੇਜ, ਉਹਨੇ ਤਾਂ ਮੈਨੂੰ ਭਾਈ ਸੁਰਤੀ ਬਦਲਾ ਤੀ ਸਾਰਾ ਦਿਨ।
1: ਅੱਛਾ ਅਜੇ ਕੀ ਕਰਤਾ ਵਿਚਾਰੇ ਜਵਾਕ ਨੇ?
0: ਕੁੜੇ ਉਹ ਤਾਂ ਟਪੂਸੀਆਂ ਮਾਰ ਕੇ ਕਦੇ ਸੋਫਿਆਂ ਤੇ ਕਦੇ ਬੈਡਾਂ ਤੇ ਕਦੇ ਕਿੱਧਰ, ਉਹਨੇ ਤਾਂ ਭਾਈ ਮੇਰੀ ਸੁਰਤੀ ਬਦਲਾਤੀ, ਮੇਰਾ ਮਤਲਬ ਹੈ ਨਾ ਚਾਹ ਦਾ ਨਾ ਰੋਟੀ ਦਾ। ਕੁੜੇ ਮੈਂ ਤਾਂ ਸਾਰੇ ਟਾਈਮ ਟੇਬਲ ਭੁੱਲ ਗਈ ਆਪਦੇ।
1: ਲੈ ਇੰਨਾ ਕਰ ਤੁਹਾਡਾ ਬੰਦਾ ਵੀ ਸੀ ਬੀਬੋਸਿਸ।
0: ਨੀ ਕਾਹਨੂੰ ਬਣਦਾ ਸੀ, ਨਾ ਤਾਂ ਭਾਈ ਉਹਨੇ ਕੋਈ ਘਰੇ ਜਵਾਕਾਂ ਦਾ ਖੜਿਆਉਣਾ ਛੱਡਿਆ ਹੈ, ਤੇ ਨਾ ਉਹਨੇ ਕੋਈ ਕੰਮ ਦੀ ਚੀਜ਼ ਛੱਡੀ, ਉਹ ਤਾਂ ਤੋੜ ਮਰੋੜਤੀ ਭਾਈ ਸਾਰਾ ਕੁਛ ਉਹਨੇ।
1: ਉਹ ਤਾਂ ਠੀਕ ਹੈ, ਪਰ ਤੁਸੀਂ ਉਸ ਨੂੰ ਗੋਦੀ ਚੱਕ ਕੇ ਜਵਾਕ ਨੂੰ ਭੱਜੀ ਜਾਂਦੇ ਸੀ, ਉਹਦਾ ਕੀ ਕਾਰਨ ਸੀ?
0: ਨੀ ਆਹੋ ਕੁੜੇ, ਹੱਥ ਨੇ ਜੇ ਭਾਈ 4 ਵਾਲੀ ਬੱਸ ਦਾ ਮਿੰਨੀ ਦਾ ਟਾਈਮ ਹੋਇਆ ਪਿਆ ਸੀ, ਤੇ ਮੈਂ ਤਾਂ ਭਾਈ ਤਾਂ ਲੈ ਕੇ ਭੱਜੀ ਜਾਂਦੀ ਸੀ।
1: ਲੈ ਬੀਬੋਸਿਸ, ਤੁਹਾਨੂੰ ਵੀ ਨਾ ਕੁਛ ਪਤਾ ਨੀ ਚੱਲਦਾ, ਉਹ ਜਵਾਕ ਦੇ ਘਰ ਵਾਲੇ ਆਪੇ ਆ ਕੇ ਲੈ ਜਾਂਦੇ ਉਸ ਨੂੰ, ਤੁਸੀਂ ਕੋਈ ਲੈ ਕੇ ਭੱਜੀ ਜਾਂਦੇ ਸੀ?
0: ਨੀ ਕਾਹਨੂੰ ਭਾਈ ਕੁੜੇ, ਕੁੜੇ ਮੈਂ ਤਾਂ ਭੱਜ ਕੇ ਜਾ ਕੇ ਬੱਸ ਰੋਕੀ ਹੈ, ਤੇ ਮੈਨੂੰ ਵੇਖ ਕੇ ਬੱਸ ਵਾਲੇ ਨੇ ਮਾਰੀਆਂ ਭਾਈ ਬ੍ਰੇਕਾਂ, ਤੇ ਨਾਲੇ ਮੈਨੂੰ ਕਰਤਾ ਉਹਨੇ ਇਸ਼ਾਰਾ, ਕਹਿੰਦਾ ਮਾਤਾ ਤੈਨੂੰ ਸਮਝਾਇਆ ਸੀ ਵੀ ਉਧਰਲੇ ਪਾਸਿਓ ਚੜੀਦਾ, ਇੱਧਰ ਤਾਂ ਡਰਾਈਵਰ ਵਾਲੀ ਤਾਕੀ ਆ।
1: ਅੱਛਾ ਇਹਦਾ ਮਤਲਬ ਉਹਦੀ ਯਾਦਾਸ਼ਤ ਸਹੀ ਸੀ ਪਰ ਤੁਹਾਡੀ ਯਾਦਾਸ਼ਤ ਕਮਜ਼ੋਰ ਹੈ।
0: ਨੀ ਆਹੋ ਭਾਈ, ਉਹਨੇ ਵੀ ਆਹੀ ਗੱਲ ਆਖੀ ਭਾਈ, ਮੈਂ ਫਿਰ ਉਹਨੂੰ ਬੜੇ ਮਿੰਤਾਂ ਤਰਲੇ ਕੀਤੇ, ਮੈਂ ਆਖਿਆ ਵੇ ਵੀਰਾ ਵੇ ਭਾਈ ਵੇ ਸੋਹਣਿਆ ਵੇ ਮੈਂ ਚੜਨਾ ਨੀ ਵੇ ਬੱਸ ਤੇ, ਵੇ ਸਾਡਾ ਤਾਂ ਜਵਾਕ ਵਾਲਾ ਰੋਈ ਜਾਂਦਾ, ਵੇ ਮੈਂ ਸੋਚਿਆ 4 ਵਾਲੀ ਮਿੰਨੀ ਆਉਣ ਵਾਲੀ ਆ ਵੀ ਡਰਾਈਵਰ ਨੂੰ ਕਹਿਣੀ ਆ ਵੀ ਇਹਨੂੰ ਜਵਾਕ ਨੂੰ ਪਾ ਪਾ ਵਜਾ ਕੇ ਦਿਖਾ ਜਾ।
1: ਬੀਬੋਸਿਸ ਇੱਕ ਗੱਲ ਦੱਸੋ।
0: ਨੀ ਇੱਕ ਛੱਡ ਕੁੜੇ, ਤੂੰ 2 ਪੁੱਛ, ਤੈਨੂੰ ਕਿਹੜਾ GST ਪੈਂਦਾ?
1: ਓਹੋ ਬੀਬੋਸਿਸ, ਕੱਲ ਤੁਹਾਨੂੰ ਮੈਂ ਉਧਰ ਜਾਂਦੇ ਦੇਖਿਆ ਸੀ ਤੇ ਤੁਸੀਂ ਬੜੀ ਔਖੇ ਔਖੇ ਚੱਲੀ ਜਾਂਦੇ ਸੀ, ਕੀ ਗੱਲ ਸੀ?
0: ਨੀ ਇੱਕ ਤਾਂ ਪਹਿਲਾਂ ਇਹ ਗੱਲ ਦੱਸ ਹੈ, ਜਦੋਂ ਮੈਂ ਕਿਤੇ ਜਾਨੀ ਆਉਂਦੀ ਆ ਤੇ ਤੂੰ ਦੇਖਣਾ ਹੀ ਹੁੰਦਾ ਹੈ, ਤੇ ਜੇ ਮੈਂ ਔਖੀ ਤੁਰਦੀ ਆ ਤੂੰ ਤਾਂ ਵੀ ਦੇਖਣਾ, ਜੇ ਮੈਂ ਸੌਖੀ ਤੁਰਾਂ ਤੂੰ ਤਾਂ ਵੀ। ਭਾਈ ਮੈਂ ਤਾਂ ਦੁਖੀ ਆ ਗਈ ਕੁੜੇ, ਮੇਰੇ ਤੇ ਤਾਂ ਕਿਸੇ ਪਾਸਿਓਂ ਵੀ ਲੋਟ ਨੀ ਤੁਸੀਂ, ਕੁੜੇ ਮੇਰੇ ਤੇ ਤਾਂ ਕੋਈ ਰਾਜ ਹੀ ਨੀ, ਮੈਂ ਨੀ ਭਾਈ ਤੇਰੇ ਨਾਲ ਕੁੜੇ ਗੱਲ ਕਰਦੀ।
1: ਓਹੋ ਬੀਬੋਸਿਸ, ਮੈਂ ਤਾਂ ਵੈਸੇ ਛੱਤ ਦੇ ਉੱਪਰ ਕੱਪੜੇ ਸੁਕਾਉਣ ਗਈ ਸੀ ਤਾਂ ਮੈਂ ਨੀਚੇ ਹੋ ਕੇ ਦੇਖਿਆ ਤੁਸੀਂ ਬੜੇ ਔਖੇ ਔਖੇ ਤੁਰੀ ਜਾਂਦੇ ਸੀ, ਮੈਂ ਕਿਹਾ ਮੈਂ ਪੁੱਛ ਲਵਾਂ ਤੁਹਾਡਾ ਹਾਲ ਚਾਲ ਸਹੀ ਹੈ?
0: ਨੀ ਆਹੋ ਭਾਈ, ਹਾਲ ਚਾਲ ਤਾਂ ਮੇਰਾ ਊ ਠੀਕ ਆ, ਪਰ ਮੇਰੇ ਨਾ 2-4 ਦਿਨਾਂ ਦਾ ਜੋੜਿਆਂ ਚ ਦਰਦ ਹੋਈ ਜਾਂਦਾ ਸੀ।
1: ਹੈ ਜੋੜਿਆਂ ਚ ਦਰਦ? ਫੇਰ ਡਾਕਟਰ ਕੋਲ ਲੈ ਕੇ ਗਏ ਭਾਜੀ ਤੁਹਾਨੂੰ?
0: ਨੀ ਓਹੋ, ਤੂੰ ਵੀ ਤਾਂ ਜਮਾ ਹੀ ਪੜ੍ਹੀ ਲਿਖੀ ਲੱਗਦੀ ਆ ਭਾਈ, ਕੁੜੇ ਮੈਨੂੰ ਡਾਕਟਰ ਦੀ ਲੋੜ ਨੀ ਸੀ, ਮੇਰੇ ਘਰਦਿਆਂ ਨੇ ਤਾਂ 2 ਜੋੜੀਆਂ ਜੋੜਿਆਂ ਦੀਆਂ ਨਵੀਆਂ ਲੈਤੀਆਂ, ਕੁੜੇ ਹੁਣ ਮੇਰੇ ਦਰਦ ਠੀਕ ਹੈ। ਨੀ ਭਾਈ ਡੋਲੀਏ, ਕੁੜੇ ਤੂੰ ਵੀ ਨਾ ਜਮਾ ਦਿਨੋ ਦਿਨ ਸੂਮ ਹੋਈ ਜਾਨੀ ਆ ਹੈ, ਜਦੋਂ ਦਾ ਤੁਸੀਂ ਰਹਿੰਦੀਆਂ ਸੀ ਕੁੜੇ ਬਾਹਰਲੇ ਮੁਲਕਾਂ ਚ ਹੈ, ਮਹਿੰਗੇ ਮਹਿੰਗੇ ਫੋਨ ਮਹਿੰਗੇ ਮਹਿੰਗੇ ਕੱਪੜੇ, ਕੁੜੇ

0: ਕਿਆ ਮਹਿੰਗੀਆਂ ਚਾਹਾਂ ਕਾਫੀਆਂ ਹੋਟਲਾਂ ਚ ਪੀਤੀਆਂ, ਮੈਂ ਤੇਰੀਆਂ ਫੋਟੋਆਂ ਦੇਖੀਆਂ ਪੁਰਾਣੀਆਂ ਸਾਰੀਆਂ, ਜਿਹੜੀਆਂ ਤੂੰ ਸਟੇਟਸ ਲਾਉਣੀ ਐ।
1: ਅੱਛਾ, ਕਦੇ ਲਾਈਕ ਤਾਂ ਕੀਤੀ ਨੀ ਤੁਸੀਂ?
0: ਨੀ ਓਹੋ, ਲਾਈਕਾਂ ਚ ਕੀ ਰੱਖਿਆ ਕੁੜੇ, ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ਭਾਈ। ਤੈਨੂੰ ਹੁਣ ਕੀ ਪਤਾ ਲੱਗੇ ਵੀ ਅਸੀਂ ਅੰਦਰੋਂ ਅੰਦਰੀ ਕਿੰਨਾ ਸੜਦੇ ਆ, ਆ ਮੇਰਾ ਮਤਲਬ ਹੈ ਤੈਨੂੰ ਕਿੰਨਾ ਪਸੰਦ ਕਰਦੇ ਆ।
1: ਓਹੋ, ਲੱਗਦਾ ਤਾਂ ਨੀ, ਚਲੋ ਮੰਨ ਲੈਨੇ ਆ, ਅੱਗੋ ਬੋਲੋ।
0: ਆ ਮੇਰਾ ਮਤਲਬ ਤਾਂ ਤੈਨੂੰ ਚਾਹ ਕਾਫੀ ਯਾਦ ਕਰਾਉਣ ਦਾ ਕੁੜੇ ਇਹੀ ਸੀ ਵੀ ਘੁੱਟ ਚਾਹ ਹੀ ਪਿਆ ਦੇ, ਹੁਣ ਬਾਵਾ ਦੇਰ ਹੋ ਗਈ, ਨਾਲੇ ਜਾਂਦੀ ਜਾਂਦੀ ਠੰਡ ਹੈ ਕੁੜੇ, ਸਾਡੇ ਵਰਗਿਆਂ ਨੂੰ ਤਾਂ ਚਿੰਬੜੀ ਜਾਂਦੀ ਆ।
1: ਲੈ ਚਾਹ ਦੀ ਕੀ ਗੱਲ ਕਰਦੇ ਪਏ ਹੋ ਬੀਬੋ ਸਿਸ, ਚਾਹ ਸਭ ਜਦੋਂ ਤੁਹਾਨੂੰ ਦੇਖਿਆ ਕਿ ਤੁਸੀਂ ਮੇਰੇ ਗੇਟ ਚ ਐਂਟਰ ਕਰਦੇ ਹੋ, ਮੈਂ ਨਾਲ ਦੀ ਨਾਲ ਧਰਤੀ ਸੀ,

0: ਲੈ ਚਾਹ ਜੀ ਕੀ ਗੱਲ ਕਰਦੇ ਪਏ ਹੋ ਬੀਬੋ ਸਿਸ, ਚਾਹ ਤਾਂ ਮੈਂ ਜਦੋਂ ਤੁਹਾਨੂੰ ਦੇਖਿਆ ਕਿ ਤੁਸੀਂ ਮੇਰੇ ਗੇਟ ਚ ਐਂਟਰ ਕਰਦੇ ਹੋ, ਮੈਂ ਨਾਲ ਦੀ ਨਾਲ ਧਰਤੀ ਸੀ। ਚਲੋ ਮੈਨੂੰ ਸ਼ੁਕਰ ਹੈ ਤੁਸੀਂ ਯਾਦ ਕਰਾਤਾ, ਮੈਂ ਜਲਦੀ ਜਲਦੀ ਦੇਖਾਂ ਚਾਹ ਕਿਤੇ ਨਿਕਲ ਨਾ ਗਈ ਹੋਵੇ।
1: ਨੀ ਆਹੋ ਭਾਈ ਧਿਆਨ ਨਾਲ ਦੇਖੀ, ਕੁੜੇ ਪਤੀਲੇ ਚੋ ਚਾਹੇ ਜਿੰਨੀ ਮਰਜੀ ਡੁੱਲ ਜੇ ਪਰ ਤੇਰੇ ਬੂਹੇ ਬਾਹਰ ਨਾ ਨਿਕਲੇ, ਧਿਆਨ ਰੱਖੀ ਮਾੜਾ ਜਾ।
0: ਓਹੋ ਬੀਬੋ ਸਿਸ, ਤੁਸੀਂ ਵੀ ਨਾ ਮਜ਼ਾਕ ਕਰਨ ਨੂੰ ਹੱਟਦੇ ਨੀ, ਮੈਂ ਲੈ ਕੇ ਆਨੀ ਆ ਚਾਹ, ਤੁਸੀਂ ਬੈਠੋ।
1: ਕੁੜੇ ਜੇ ਚਾਹ ਬਿਸਕੁਟ ਨਾ ਸਰਿਆ ਤਾਂ ਕਿਲੋ ਦੋ ਕਿਲੋ ਕੋਈ ਲੱਡੂ ਬਰਫੀ ਚੱਕ ਲਿਆਈ, ਬੜੇ ਵਿਆਹ ਵੇਖ ਕੇ ਆਈ ਆ।

0: coming. Dekho bhi buses. Thoda intezar khatam hoya. Main cha leke aa gayi thode layi. Garam garam cha piyo. Aa dekho.
1: Ni kude hauli mara ja. Chalak idhar nu na vajj je. Kude tainu dikhda ni. Bootiyan wala nava suit paya mere. Hai ke na?
0: Oho, main to dekha hi ni.
1: ਨੀ ਆਹੋ ਤੁਸੀਂ ਭਾਈ ਕਾਹਨੂੰ ਦੇਖਦੀ ਹੋ ਸਾਡੇ ਕਿੰਨੀ ਪੜੀਆਂ ਲਿਖੀਆਂ ਜੋ ਹੋਈਆਂ
0: ਐ ਜੀ ਕੋਈ ਗੱਲ ਨੀ ਬੀਬੀ ਮੇਰਾ ਧਿਆਨ ਹੀ ਨਹੀਂ ਗਿਆ ਦੇਖੋ ਮੈਂ ਵੀ ਨਵਾਂ ਪਾਇਆ ਨਾ ਆ ਦੇਖੋ
1: ਕੁੜੇ ਤੂੰ ਤਾਂ ਦੂਰੋਂ ਹੀ ਲਿਸਕਾਂ ਮਾਰਦੀ ਆ ਤੇਰਾ ਕੀ ਕਹਿਣਾ ਡਬਲੀਏ ਬਥੇਰਾ ਪੈਸਾ ਕਮਾਇਆ ਤੇ ਤਾਂ ਬਾਹਰ ਜਾ ਕੇ
0: ਚਲੋ ਛੱਡੋ ਬੀਬੀ ਗੱਲਾਂ ਆਲੋ ਚਾਹ ਪੀਓ
1: ਨੀ ਆ ਬਰਫੀ ਦਾ ਟੁੱਕ ਜਾਂਦਾ ਕਾਰੂਰਾ ਨੂੰ ਡੱਬਾ ਪਰਲੇ ਪਾਸੇ ਹੀ ਰੱਖ ਲਿਆ ਹੈ ਸਾਰਾ ਥੋੜੀ ਨਾ ਖਾ ਜੂੰਗੀ ਮੈਂ
0: ਓਹੋ ਬੀਬਸਿਸ ਆਲੋ ਐਦਾਂ ਕਰਿਓ ਬਸ ਦੋ ਪੀਸ ਚੁੱਕਿਓ ਬਾਕੀ ਮੇਰੇ ਟੀਟੂ ਨੇ ਵੀ ਖਾਣੀ ਹੈ
1: ਨੀ ਟੀਟੂ ਦੀ ਸੱਡ ਮੈਨੂੰ ਲੱਗਦਾ ਜਿੱਦੇ ਕਿਤੇ ਬਬਲੀ ਆਊਗੀ ਬਾਕੀ ਤੂੰ ਓਹਨੂੰ ਖਵਾਏਗੀ ਮੈਂ ਕੁੜੇ ਤੈਨੂੰ ਸਭ ਜਾਣਦੀ ਆ
0: ਚਲੋ ਆਊ ਵੀ ਆਪਣੀ ਫਰੈਂਡ ਹੈ ਉਹਨਾਂ ਲਈ ਵੀ ਤੇ ਰੱਖਣੀ ਹੈ ਬਚਾ ਕੇ ਹਨਾ ਨਹੀਂ ਤਾਂ ਗੁੱਸੇ ਹੋ ਜਾਣਗੇ
1: ਨੀ ਆ ਮੇਰਾ ਕੱਪ ਫੜਾ ਤੇ ਤੂੰ ਭਾਈ ਆਪਦੇ ਵਾਲਾ ਚੱਕ ਹੈ ਤੇ ਇਹਨੂੰ ਐ ਟਨਕਾ ਕੇ ਜਾਨੀ ਕਹਿੰਦੇ ਹੁੰਦੇ
0: ਚੀਜ਼ ਕਹਿੰਦੇ
1: ਅੱਛਾ ਭਾਈ ਮੈਂ ਤਾਂ ਆਖਿਆ ਕਿਤੇ ਕੁਰਸੀ ਕਹਿੰਦੇ ਆ ਇਹਨੂੰ
0: ਓਹੋ ਕੁਰਸੀ ਨੂੰ ਕਹਿੰਦੇ ਆ ਚੇਅਰ ਤੇ ਇਹਨੂੰ ਕਹਿੰਦੇ ਆ ਚੀਅਰਸ ਓਹੋ ਓਹੋ ਗਰਮ ਗਰਮ 6 ਮੀਟਰ ਲੈਂਗੁਏਜ ਸੜ ਗਈ
1: ਕੀ ਸੜ ਗਈ
0: ਓਹੋ ਮੇਰਾ ਮਤਲਬ ਹੈ ਮੇਰੀ ਟੰਗ ਸੜ ਗਈ
1: ਨੀ ਧਿਆਨ ਨਾਲ ਚੱਕਣਾ ਸੀ ਕੱਪ ਐਵੇਂ ਲੱਤ ਮਚਾਲੀ ਹੈ ਦਿਖਦਾ ਨੀ ਸੀ ਤੈਨੂੰ
0: ਬੀਬੋਸਿਸ ਟੰਗ ਯਾਨੀ ਕਿ ਮੇਰੀ ਜੀਭ ਸੜ ਗਈ
1: ਨੀ ਨਾਲੇ ਭਾਈ ਟੰਗ ਤਾਂ ਲੱਤ ਨੂੰ ਕਹਿੰਦੇ ਆ ਤੂੰ ਟੰਗ ਜੀਭ ਨੂੰ ਆਖੀ ਜਾਂਦੀ ਹੈ
0: ਬੀਬੋਸਿਸ 4 ਅੱਖਰ ਪੜ ਲੈਂਦੇ ਤੇ ਤੁਹਾਡੇ ਖੰਮ ਆ ਜਾਂਦੇ ਪੜੇ ਨੀ ਉਦੋਂ ਇਹ ਤਾਂ ਬੱਚੇ ਨੂੰ ਪਤਾ ਕਿ ਟੰਗ ਕਹਿੰਦੇ ਆ ਜੀਭ ਨੂੰ
1: ਤੇ ਫਿਰ ਤੂੰ ਪਹਿਲਾਂ ਹੀ ਕਹਿ ਦਿੰਦੀ ਵੀ ਮੇਰੀ ਜੀਭ ਸੜ ਗਈ ਹੈ ਪਹਿਲਾਂ ਕਹਿੰਦੀ ਲੈਂਗੁਏਜ ਸੜ ਗਈ ਫਿਰ ਕਹਿੰਦੀ ਟੰਗ ਸੜ ਗਈ ਹੁਣ ਸਿੱਧਾ ਹੀ ਆ ਗਈ ਨਾ ਜੀਭ ਤੇ ਹੈ ਕਿ ਨਾ ਤੁਹਾਡਾ ਵੀ ਭਾਈ ਨਾ ਪੜੀਆਂ ਲਿਖੀਆਂ ਦਾ ਕੋਈ ਕਹਿਣਾ ਨੀ
0: ਓਹੋ ਬੀਬੋਸਿਸ ਹੋ ਗਈ ਗਲਤੀ ਕਰ ਦੋ ਮਾਫ
1: ਨੀ ਚੱਲ ਕੋਈ ਨੀ ਹੁਣ ਤੂੰ ਆਰਾਮ ਨਾਲ ਚਾਹ ਪੀ ਲਾ ਮੇਰਾ ਮਤਬਲ ਹੈ ਹੌਲੀ ਹੌਲੀ ਚਾਹ ਪੀ ਲਾ ਮਾੜੀ ਮੋਟੀ ਫੂਕ ਮਾਰ ਲਈ ਦੀ ਹੁੰਦੀ ਆ ਪਹਿਲੀ ਘੁੱਟ ਭਰਨ ਤੋਂ ਪਹਿਲਾਂ
0: ਗੱਲ ਤੁਹਾਡੀ ਸਹੀ ਹੈ
1: ਨੀ ਭਾਈ ਤੇਰੀ ਆ ਅੰਗਰੇਜ਼ੀ ਵਾਲੀ ਗੱਲ ਤੋਂ ਮੈਨੂੰ ਤਾਂ ਪੜ੍ਹਨ ਪੜ੍ਹਾਈ

0: ਗੱਲ ਯਾਦ ਆ ਗਈ। ਆ ਮੇਰਾ ਮਤਲਬ ਹੈ ਪੜ੍ਹਾਈ ਲਿਖਾਈ ਦੀ ਗੱਲ ਯਾਦ ਆ ਗਈ।
1: ਕਿਹੜੀ ਪੜ੍ਹਾਈ ਲਿਖਾਈ ਦੀ ਗੱਲ? ਕਿਹੜੀ ਪੜ੍ਹਾਈ ਕੀਤੀ ਤੁਸੀਂ?
0: ਨੀ ਓਹੋ ਕੁੜੇ, ਮੈਂ ਕਾਹਨੂੰ ਕਰੀ ਆ, ਮੈਂ ਤਾਂ ਵੈਸੇ ਦੱਸਦੀ ਸੀ ਸਵਾਈ ਕੀ, ਵੀ ਮੈਨੂੰ ਤਾਂ ਪੜ੍ਹਾਈ ਲਿਖਾਈ ਦੀ ਗੱਲ ਚੇਤੇ ਆ ਗਈ, ਆਪਣਾ ਤੇਰੇ ਵੀਰ ਜੀਆਂ ਵਾਲੀ।
1: ਹੈਂ, ਕਿਹੜੀ ਗੱਲ ਵੀਰ ਜੀਆਂ ਵਾਲੀ? ਮੈਨੂੰ ਵੀ ਦੱਸੋ, ਮੈਨੂੰ ਵੀ ਦੱਸੋ।
0: ਨੀ ਆਹੋ ਕੁੜੇ, ਤੈਨੂੰ ਹੀ ਦੱਸੂਗੀ, ਹੋਰ ਕੀ, ਮੈਂ ਕੰਧਾਂ ਨੂੰ ਦੱਸੂਗੀ। ਤੇਰੇ ਚਾਹ ਵਾਲੇ ਆ ਖਾਲੀ ਕੱਪਾਂ ਨੂੰ
1: ਲੈ, ਐਡਾ ਨੀ ਕਹਿਣਾ ਬੀਬੀ, ਚਾਹ ਦੇ ਕੱਪ ਚ ਭਰੇ ਹੋਏ ਸੀ, ਹੁਣ ਪਿੱਤੇ ਤੇ ਖਾਲੀ ਹੋਏ ਹੈ, ਅੰਦਰੋਂ ਥੋੜੀ ਮੈਂ ਖਾਲੀ ਲੈ ਕੇ ਆਈ ਸੀ, ਗਰਮ ਗਰਮ ਚਾਹ ਭਰ ਕੇ ਲੈ ਕੇ ਆਈ ਸੀ ਕੱਪਾਂ ਚ।
0: ਨੀ ਆਹੋ, ਉਹ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਗਰਮ ਦਾ, ਜਦੋਂ ਤੈ ਜਵਾਨ ਸਾੜ ਲਈ ਸੀ, ਹੁਣ ਥੋੜੀ ਦੇਰ ਆਪਦੀ ਜਵਾਨ ਨੂੰ ਸ਼ਾਂਤੀ ਦੇ, ਤਾਂ ਕਿ ਮੈਂ ਵੀ ਕੁਛ ਬੋਲਾਂ।
1: ਤੁਸੀਂ ਤਾਂ ਬੋਲੀ ਜਾਂਦੇ ਹੋ ਜਦੋਂ ਦੇ ਆਏ ਹੋ, ਮੈਨੂੰ ਤਾਂ ਬੋਲਣ ਨਹੀਂ ਦਿੰਦੇ।
0: ਮੈਨੂੰ ਲੱਗਦਾ ਕੁੜੇ, ਤੂੰ ਮੇਰੇ ਨਾਲ ਉਈ ਨਾ ਲੜਾਈ ਮੁੱਲ ਲੈਣੀ, ਗੱਲ ਤਾਂ ਪੜ੍ਹਾਈ ਦੀ ਚੱਲੀ ਸੀ, ਹੋਰ ਨਾ ਕਿਤੇ ਲੜਾਈ ਕਿੰਨੀ ਹੋ ਜੇ।
1: ਚਲੋ ਚੁੱਪ ਕਰਦੀ ਆ ਮੈਂ, ਦੱਸੋ।
0: ਤੇ ਲੈ ਸੁਣ ਭਾਈ ਫਿਰ, ਹੈਂ, ਇੱਕ ਦਿਨ ਤੇਰੇ ਵੀਰ ਜੀ ਮੈਨੂੰ ਕਹਿਣ ਲੱਗੇ, ਕਹਿੰਦੇ ਅਖੇ ਜਦੋਂ ਬੀਬੋ ਤੂੰ ਪੇਕਿਆਂ ਨੂੰ ਜਾਨੀ ਆ, ਹੈ ਆਪਦੇ ਘਰਦਿਆਂ ਕੋਲੇ, ਕੁੜੇ ਉਦੋਂ ਮੈਨੂੰ ਮਾੜਾ ਮੋਟਾ ਯਾਰ ਯੂਦ ਕਰਦੀ ਹੈ ਕਿ ਨਹੀਂ?
1: ਫਿਰ ਕੀ ਜਵਾਬ ਦਿੱਤਾ ਤੁਸੀਂ ਵੀਰ ਜੀ ਨੂੰ?
0: ਲੈ ਦੱਸ ਕੁੜੇ, ਮੈਂ ਕੀ ਕਹਿਣਾ ਸੀ, ਮੈਂ ਤਾਂ ਸਿੱਧਾ ਕੋਰਾ ਜਵਾਬ ਦੇਤਾ, ਵੀ ਮੈਂ ਤੈਨੂੰ ਕਿਉਂ ਯਾਦ ਕਰਨਾ। ਆ ਮੇਰਾ ਮਤਲਬ ਹੈ, ਮੈਂ ਉਹਨੂੰ ਆਖਿਆ, ਜੇ ਪਤੀ ਦੇਵ ਜੀ ਯਾਦ ਕਰਨਾ ਇੰਨਾ ਹੀ ਸੌਖਾ ਹੁੰਦਾ ਨਾ, ਤਾਂ ਮੈਂ ਤੈਨੂੰ ਯਾਦ ਕਰਨ ਦੀ ਬਜਾਏ ਆਪਦੇ ਟਾਈਮ 'ਚ ਚਾਰ ਜਮਾਤਾਂ ਨਾ ਪੜ੍ਹ ਲੈਂਦੀ। ਭਾਈ ਮੈਨੂੰ ਤਾਂ ਯਾਦ ਰੱਖਣਾ ਬਾਲਾ ਹੀ ਔਖਾ ਲੱਗਦਾ, ਚਾਹੇ ਕੋਸੀ ਹੋਵੇ। ਨੀ ਗੱਲ ਸੁਣ ਭਾਈ ਡੋਲੀਏ, ਮੇਰੇ ਘਰ ਦੇ ਸਾਰੇ ਭੇਦ ਫਰੋਲ ਲੈਣੀ ਹੈ, ਕੁੜੇ ਕਦੇ ਕੋਈ ਆਪਦੇ ਘਰ ਦੀ ਗੱਲ ਦੱਸ ਦਿਆ ਕਰ, ਜੇ ਉੱਚੀ ਬੋਲ ਕੇ ਨੀ ਦੱਸਣਾ, ਕੁੜੇ ਹੌਲੀ ਇੱਕ ਦਿਨੇ ਦੱਸ ਦੇ, ਅੱਜ ਤਾਂ ਭਾਈ ਮੈਂ ਕੱਲੀ ਹੋਈ ਆ, ਨਾਲੇ ਤੈਨੂੰ ਪਤਾ ਮੈਂ ਤਾਂ ਉਈ ਨੀ ਕਿਸੇ ਕੋਲੇ ਕੋਈ ਗੱਲ ਕਰਦੀ। ਤੂੰ ਮੈਨੂੰ ਦੱਸ ਭਾਈ, ਤੇਰੇ ਘਰ ਦੀ ਵੀ ਕੋਈ ਤਾਂ ਕੋਈ ਗੱਲ ਹੋਊਗੀ, ਤੇਰੀ ਤੇ ਤੇਰੇ ਘਰ ਵਾਲੇ ਦੀ?
1: ਉਹ ਤਾਂ ਹੈ, ਪਰ ਬੀਬੋਸਿਸ ਮੇਰੀ ਘਰ ਦੀ ਕੀ, ਤੁਹਾਨੂੰ ਸਾਰੇ ਪਿੰਡ ਦੀਆਂ ਸਾਰੇ ਘਰਾਂ ਦੀ ਗੱਲਾਂ ਪਤਾ ਹੁੰਦੀਆਂ, ਕੰਨ ਲਾ ਕੇ ਕਦੇ ਉਸ ਗੇਟ ਦੇ ਨਾਲ ਖੜੇ ਹੁੰਦੇ ਹੋ, ਕਦੇ ਕਿਹੜੀ ਕੰਧ ਨਾਲ ਕੰਨ ਲਾ ਕੇ ਖੜੇ ਹੁੰਦੇ ਹੋ, ਤੁਹਾਨੂੰ ਤਾਂ ਸਾਰਾ ਪਤਾ ਹੁੰਦਾ, ਤੁਹਾਨੂੰ ਦੱਸਣ ਦੀ ਕੀ ਲੋੜ ਹੈ?
0: ਨੀ ਉਹ ਤਾਂ ਭਾਈ ਫਿਰ, ਹੁਣ ਤੁਰਦੀਆਂ ਫਿਰਦੀਆਂ ਗੱਲਾਂ ਤਾਂ ਆ ਹੀ ਜਾਂਦੀਆਂ ਨੇ, ਹੁਣ ਇਹਦਾ ਮਤਲਬ ਇਹ ਥੋੜੀ ਆ ਵੀ ਜਣੇ ਖਣੇ ਕੋਲੇ ਮੈਂ ਦੱਸਦੀ ਫਿਰਦੀਆਂ, ਉਹ ਗੱਲ ਵੱਖਰੀ ਆ, ਵੀ ਮੇਰੇ ਤੇ ਸਾਰੇ ਭਾਈ ਯਕੀਨ ਜਾ ਕਰ ਲੈਂਦੇ ਨੇ, ਵੀ ਜਿਹੜੀ ਗੱਲ ਮੈਂ ਕਹਿਤੀ ਨਾ, ਵੀ ਬੀਬੋ ਦੀ ਕਹੀ ਗੱਲ ਤਾਂ ਸੱਚੀ ਹੋਈ ਹੋਊਗੀ, ਲੈ ਹੁਣ ਤੇਰੀ ਗੱਲ ਥੋੜੀ ਨਾ ਮੈਂ ਕਿਸੇ ਕੋਲੇ ਆਖੂਗੀ।
1: ਚਲੋ ਠੀਕ ਹੈ, ਕਰੀਓ ਨਾ ਅੱਗੇ ਗੱਲ ਕਿਸੇ ਕੋਲ, ਆ ਪਰਸੋਂ ਦੀ ਗੱਲ ਸੁਣ ਲੋ, ਆ ਮੇਰੇ ਹਬੀ ਕਹਿੰਦੇ ਮੈਂ ਇੰਨਾ ਦੁਖੀ ਆ, ਮੇਰਾ ਦਿਲ ਕਰਦਾ ਮੈਂ ਤਾਂ ਜੋਗੀ ਬਣ ਜਾ।
0: ਨੀ ਆਹੋ ਭਾਈ, ਗੱਲ ਤਾਂ ਅਗਲੇ ਦੀ ਸੱਚੀ ਆ, ਵਿਚਾਰਾ ਦੁਖੀ ਤਾਂ ਉਹਦੇ ਚਿਹਰੇ ਤੋਂ ਝਲਕਦਾ, ਧੰਨ ਹੈ ਵਿਚਾਰਾ ਜਿਹੜਾ ਤੇਰੇ ਨਾਲ ਕੱਟੀ ਜਾਂਦਾ ਹੈ ਕਿ ਨਾ।
1: ਕੀ ਗੱਲ ਹੋਈ?
0: ਨੀ ਤੂੰ ਇਹ ਛੱਡ, ਗੱਲ ਚਾਹੇ ਹੋਈ ਚਾਹੇ ਨਾ ਹੋਈ, ਵੀ ਭਾਈ ਗੱਲ ਦਾ ਸਵਾਦ ਆ ਗਿਆ ਹਨਾ, ਜਿਹੜਾ ਅਗਲੇ ਨੇ ਕਹਿਤਾ, ਆ ਮੇਰਾ ਮਤਲਬ ਹੈ ਜੋਗੀ ਬਣਨਾ ਕੋਈ ਸੌਖਾ ਕੰਮ ਨੀ, ਬੜਾ ਔਖਾ ਭਾਈ, ਬਾਲੀ ਤਪ ਤੇ ਤਪੱਸਿਆ ਕਰਨੀ ਪੈਂਦੀ ਆ।
1: ਮੈਂ ਨੀ ਤੁਹਾਨੂੰ ਗੱਲ ਦੱਸਦੀ, ਤੁਸੀਂ ਤਾਂ ਮੇਰੀ ਤਵਾ ਲਾਈ ਜਾਂਦੇ ਹੋ।
0: ਨੀ ਓਹੋ, ਜੇ ਤੇਰੇ ਤੇ ਤਵਾ ਲਾਇਆ ਹੁੰਦਾ, ਕੁੜੇ ਤੇਰਾ ਇੱਕ ਪਾਸਾ ਕਾਲਾ ਹੋ ਜਾਂਦਾ।
1: ਓਹੋ ਬੀਬੋਸਿਸ, ਹੁਣ ਦੱਸੋ ਮੈਂ ਗੱਲ ਸੁਣਾਵਾਂ ਕਿ ਨਾ ਸੁਣਾਵਾਂ?
0: ਨੀ ਲੈ ਦੱਸ ਕੁੜੇ, ਮੈਂ ਤਾਂ ਆਖਿਆ ਸੀ ਵੀ ਕੁੜੇ ਕੋਈ ਗੱਲ ਸੁਣਾ, ਮੈਂ ਕਦੋਂ ਕਹਿੰਦੀ ਆ ਵੀ ਤੂੰ ਨਾ ਸੁਣਾ, ਹੈ ਪਰ ਗੱਲ ਦਾ ਸਵਾਦ ਤਾਂ ਆਵੇ।
1: ਫਿਰ ਚੁੱਪ ਕਰਕੇ ਮੇਰੀ ਗੱਲ ਸੁਣੋ, ਵਿੱਚ ਟੋਕਿਓ ਨਾ ਮੈਨੂੰ।
0: ਜੇ ਤੂੰ ਕਹਿੰਦੀ ਆ ਤਾਂ ਲੈ ਭਾਈ ਮੈਂ ਅੱਜ ਤੋਂ ਹੁਣ ਚੁੱਪ, ਹੈ ਤੂੰ ਆਉਣ ਦੇ ਗੱਲ।
1: ਹਾਂ, ਮੇਰੇ ਹਬੀ ਕਹਿੰਦੇ ਮੈਂ ਇੰਨਾ ਦੁਖੀ ਆ, ਮੇਰਾ ਜੀ ਕਰਦਾ ਮੈਂ ਜੋਗੀ ਬਣ ਜਾ।
0: ਅੱਛਾ ਭਾਈ, ਫੇਰ?
1: ਫੇਰ ਕੀ, ਮੈਂ ਕਿਹਾ ਤੁਸੀਂ ਕੋ ਜੋਗੀ ਬਣੋ, ਜੋਗੀ ਤਾਂ ਹੈਗੀ ਆ ਮੈਂ।
0: ਨੀ ਲੈ ਦੱਸ ਕੁੜਾ, ਤੂੰ ਮੈਨੂੰ ਕਦੇ ਦੱਸਿਆ ਹੀ ਨੀ ਵੀ ਤੂੰ ਜੋਗੀ ਹੈ, ਕੁੜਾ ਨਾਲੇ ਤੂੰ ਤਾਂ ਪਾਉਣੀ ਆ ਚਮਕਦਾਰ ਕੱਪੜੇ, ਜੋਗੀਆਂ ਦੇ ਇਹੋ ਜੇ ਥੋੜੇ ਹੁੰਦੇ ਆ ਭਾਈ, ਜੋਗੀ ਤਾਂ ਭਗਵੇਂ ਜੇ ਪਾਉਂਦੇ ਨੇ।
1: ਬੀਬੋਸਿਸ ਪੂਰੀ ਗੱਲ ਤਾਂ ਸੁਣ ਲੋ ਮੇਰੀ।
0: ਸੱਚ? ਹਾਂ ਭਾਈ, ਮੈਂ ਤਾਂ ਆਖਿਆ ਸੀ ਵੀ ਮੈਂ ਚੁੱਪ ਆ, ਹੁਣ ਨੀ ਮੈਂ ਬੋਲਦੀ। ਹੈ
1: ਤੁਸੀਂ ਕਿੱਥੇ ਚੁੱਪ, ਤੁਸੀਂ ਤਾਂ ਕੋਈ ਨਾ ਕੋਈ ਗੱਲ ਵਿੱਚ ਕਰੀ ਜਾਣੀ ਹੈ, ਮੇਰੀ ਗੱਲ ਨੀ ਪੂਰੀ ਹੋਣ ਦਿੰਦੇ, ਤੇ ਮੈਂ ਕਹਿ ਦਿੱਤਾ ਵੀ ਤੁਸੀਂ ਕੋ ਜੋਗੀ, ਜੋਗੀ ਤਾਂ ਮੈਂ ਆ, ਮੈਂ ਰੋਟੀਆਂ ਬਣਾਉਣ ਜੋਗੀ, ਮੈਂ ਕੱਪੜੇ ਧੋਣ ਜੋਗੀ, ਮੈਂ ਸਫਾਈਆਂ ਕਰਨ ਜੋਗੀ, ਮੈਂ ਭਾਂਡੇ ਮਾਂਜਣ ਜੋਗੀ, ਤੁਸੀਂ ਜੋਗੇ ਹੋ ਜੋਗੇ।
0: ਅੱਸਾ, ਜਿਹੜੇ ਆਹ ਮਾਨਸਾ ਜ਼ਿਲ੍ਹੇ ਚ ਪੈਂਦਾ ਰੱਲਾ ਜੋਗਾ, ਉਹ ਕਿਤੇ?
1: ਓਹੋ, ਕਿੱਧਰ ਦੀ ਗੱਲ।

0: ਹੈਗੇ ਤੁਸੀਂ?
1: ਹੁਣ ਭਾਈ ਫਿਰ ਮੈਂ ਬੋਲਦਾ ਕਿ ਰਹਿਣ ਦਿਆ?
0: ਨਾ ਨਾ ਤੁਸੀਂ ਬੋਲੋ, ਤੁਸੀਂ ਤਾਂ ਜੋਗੇ ਹੋ, ਜੋਗੇ ਖਾਣ ਜੋਗੇ, ਗੱਲਾਂ ਸੁਣਾਉਣ ਜੋਗੇ, ਬਾਹਰੋਂ ਆ ਕੇ ਮੋਬਾਈਲ ਚਲਾਉਣ ਜੋਗੇ, ਲੰਮਾ ਪੈਣ ਜੋਗੇ, ਕੰਮ ਕਰ ਕਰਕੇ ਤਾਂ ਮੇਰੀ ਹਾਲਤ ਜੋਗਿਆਂ ਵਰਗੀ ਹੋਈ ਪਈ ਹੈ।
1: ਨਹੀਂ ਇਹ ਤਾਂ ਭਾਈ ਚੱਲ ਤੇਰੇ ਘਰ ਵਾਲੇ ਦੀ ਗੱਲ ਸੀ, ਹੁਣ ਤੂੰ ਮੇਰੇ ਵਾਲੇ ਦੀ ਸੁਣ ਲਾ। ਆ ਮੇਰਾ ਮਤਲਬ ਹੈ ਮੇਰੇ ਪਤੀ ਦੇਵ, ਕੁੜੇ ਕੱਲ ਰਾਤ ਦੀ ਗੱਲ ਹੈ ਜਮਾ ਤਾਜੀ ਤਾਜੀ, ਬਸ ਗੱਲ ਤੇਰੇ ਤੇ ਮੇਰੇ ਚ ਹੀ ਹੈ।
0: ਅੱਛਾ, ਇਹ ਕੀ ਗੱਲ ਹੋ ਗਈ, ਦੱਸ ਮੈਂ ਕਿਸੇ ਨੂੰ ਦੱਸੀ? ਅੱਛਾ ਵੈਸੇ ਮੈਂ ਨਾ ਤੁਹਾਡਾ ਨੱਕ ਜਾ ਨੋਟਿਸ ਕੀਤਾ, ਹੁਣ ਤੁਹਾਡੀ ਗੱਲ ਕਹੀ ਤੂੰ ਨਾ, ਮੈਂ ਹੁਣ ਨੋਟਿਸ ਕੀਤਾ ਤੁਹਾਡਾ ਨੱਕ ਜਾ ਸੁੱਜਿਆ ਪਿਆ। ਗੱਲ ਦੱਸੋ, ਗੱਲ ਕੀ ਹੋਈ ਹੈ?
1: ਕੁੜੇ ਹੌਲੀ ਬੋਲ, ਕੁੜੇ ਕੰਧਾਂ ਦੇ ਕੰਨ ਹੁੰਦੇ ਆ ਵੀਰ, ਨੱਕ ਸੁੱਜਿਆ ਛੱਡ, ਤੂੰ ਮੇਰੀ ਪੂਰੀ ਗੱਲ ਸੁਣ।
0: ਦੱਸੋ ਦੱਸੋ, ਮੈਨੂੰ ਵੀ ਦੱਸੋ, ਮੈਂ ਤਾਂ ਖੁਦ ਪੁੱਛਣਾ ਚਾਹੁੰਦੀ ਹਾਂ ਤੁਹਾਡੇ ਤੋਂ ਵੀ ਨੱਕ ਕਿਉਂ ਸੁੱਜਿਆ ਤੁਹਾਡਾ, ਕੋਈ ਗੱਲ ਤਾਂ ਪਤਾ ਲੱਗੇ, ਕੀ ਹੋਇਆ ਤੁਹਾਡੇ ਨਾਲ?
1: ਓਹੋ ਕੁੜੇ ਤੂੰ ਤਾਂ ਮੇਰੇ ਨੱਕ ਦੇ ਮਗਰੀ ਪਏਗੀ, ਕੁੜੇ ਮੇਰੀ ਵੀ ਗਲਤੀ ਆ, ਮੈਨੂੰ ਨੱਕ ਮੂੰਹ ਬਲੇਡ ਕੇ ਬੈਠਣਾ ਚਾਹੀਦਾ ਸੀ ਤੇਰੇ ਮੂਹਰੇ। ਲੈ ਗੱਲ ਸੁਣ ਲਾ ਭਾਈ, ਰਾਤ ਨੂੰ ਪਤੀ ਦੇਵ ਜੀ ਘਰੇ ਆਏ ਲੇਟ ਹੈ, ਮੈਂ ਭਾਈ ਪੁੱਛਣ ਲੱਗ ਗਈ ਵੀ ਕੀ ਗੱਲ, ਅੱਗੇ ਤਾਂ ਟਾਈਮ ਸਿਰ ਘਰੇ ਆ ਜਾਂਦਾ ਤੇ ਅੱਜ ਤੂੰ ਜੀ ਬਾਲਾ ਹੀ ਲੇਟ ਹੋ ਗਿਆ।
0: ਤੇ ਫੇਰ ਅੱਗੋਂ ਤੂ ਜੀ ਯਾਨੀ ਕਿ ਵੀਰ ਜੀ ਕੀ ਕਹਿੰਦੇ?
1: ਅੱਗੋਂ ਵੀਰ ਜੀ ਦੀ ਸੁਣ ਲਾ, ਆ ਮੇਰਾ ਮਤਲਬ ਹੈ ਮੇਰੇ ਘਰ ਵਾਲੇ ਦੀ ਸੁਣ ਲਾ। ਉਹ ਕਹਿੰਦਾ ਭਾਈ ਮੇਰਾ ਬਾਲਾ ਹੀ ਕੋਈ ਖਾਸ ਦੋਸਤ ਮਿੱਤਰ ਹੈ, ਕਹਿੰਦਾ ਉਹਦੇ ਕੋਲੋਂ ਆਇਆ ਤੇ ਉਹ ICU ਚ ਭਰਤੀ ਹੋ ਗਿਆ।
0: ਅੱਛਾ, ਓ ਮਾਈ ਗੋਡ।
1: ਨੀ ਕਾਹਦਾ ਓ ਮਾਈ ਗੋਡ, ਕੁੜੇ ਮੈਂ ਤਾਂ ਉਹਦੇ ਮਗਰੀ ਪੈ ਗਈ। ਮੈਂ ਆਖਿਆ ਵੇ ਗੱਲ ਸੁਣ, ਜੇ ਚਾਰ ਜਮਾਤਾਂ ਹੋਰ ਪੜਿਆ ਹੁੰਦਾ ਤੇਰੇ ਘਰਦਿਆਂ ਨੇ ਤੇਰੇ ਤੇ ਧਿਆਨ ਦਿੱਤਾ ਹੁੰਦਾ ਵੇ, ਅੱਜ ਤੂੰ ਵੀ ICU ਚ ਭਰਤੀ ਹੁੰਦਾ।
0: ਰਹੀ ਨਾ ਤੁਸੀਂ ਅਨਪੜ ਦੇ ਅਨਪੜ ਬੀਬੋਸ, ਉਹ ਧਿਆਨ ਦੋ, ਉਹ ਚਾਰ ਜਮਾਤਾਂ ਵੀਰ ਜੀ ਨੂੰ ਪੜਨ ਦੀ ਥੋੜੀ ਲੋੜ ਸੀ, ਤੁਹਾਨੂੰ ਪੜਨ ਦੀ ਲੋੜ ਸੀ।
1: ਆਹੀ ਮੇਰੇ ਘਰ ਵਾਲਾ ਕਹਿੰਦਾ ਸੀ ਰਾਤ, ਕੁੜੇ ਮੈਨੂੰ ਜਦੋਂ ਸਮਝ ਨਾ ਆਈ ਬਸ ਫੇਰ ਆਹ ਨੱਕ ਹੀ ਸੁੱਜਿਆ ਦੇਖਿਆ ਤੜਕੇ ਮੈਂ ਤਾਂ।
0: ਬੀਬਸਿਸ, ਉਹ ਤਾਂ ਤੁਸੀਂ ਮੇਰੀ ਫਰੈਂਡ ਹੋ, ਚਲੋ ਤੁਹਾਨੂੰ ਦੱਸਣਾ ਬੰਦ ਹੈ, ਅੱਗੇ ਤੋਂ ਧਿਆਨ ਰੱਖਿਓ। ICU ਦਾ ਮਤਲਬ ਹੁੰਦਾ ਜਦੋਂ ਵੀ ਕੋਈ ਪਰਸਨ ਕੋਈ ਜ਼ਿਆਦਾ ਸੀਰੀਅਸ ਹੁੰਦਾ, ਬਿਮਾਰ ਹੁੰਦਾ ਬਹੁਤ ਜ਼ਿਆਦਾ, ਤਾਂ ਡਾਕਟਰ ਉਸਨੂੰ ICU ਚ ਰੱਖਦੇ ਨੇ ਤਾਂ ਕਿ ਉਹਦੇ ਵੱਲ ਖਾਸ ਧਿਆਨ ਦਿੱਤਾ ਜਾਵੇ, ਤੇ ਇਹਦਾ ਮਤਲਬ ਹੁੰਦਾ ਕਿ ਬਹੁਤ ਸੀਰੀਅਸ ਹੈ ਮਰੀਜ਼।
1: ਅੱਛਾ ਭਾਈ, ਹਾਂ ਗੱਲ ਸੀ, ਕੁੜੇ ਮੈਂ ਤਾਂ ਕੁਛ ਹੋਰ ਹੀ ਸਮਝ ਗਈ ਸੀ, ਫੇਰ ਤਾਂ ਭਾਈ ਨੱਕ ਦਾ ਸੁੱਜਣਾ ਠੀਕ ਹੀ ਆ।
0: ਉਹ ਤੇ ਸ਼ੁਕਰ ਕਰੋ ਵੀਰ ਜੀ ਨੇ ਤੁਹਾਡਾ ਨੱਕ ਹੀ ਲਾਲ ਕੀਤਾ, ਜੇ ਕਿਤੇ ਸੁਣ ਤੁਹਾਡੀ ਅੱਖ ਉੱਕ ਚ ਵੱਜਦਾ ਤਾਂ ਸਵੇਰ ਨੂੰ ਤੁਸੀਂ ਵੀ ICU ਚ ਭਰਤੀ ਹੋਣੇ ਸੀ। ਫੇਰ ਦੇਣੇ ਸੀ ਤੁਸੀਂ ਵੀਰ ਜੀ ਨੂੰ ਲੰਬੇ, ਤੂੰ ਤਾਂ ਨੀ ਹੋਇਆ ਭਰਤੀ ICU ਚ, ਮੈਂ ਹੋ ਗਈ ਭਰਤੀ।
1: ਨੀ ਗੱਲ ਸੁਣ, ਨੀ ਭਾਈ ਡੋਲੀਏ, ਕੁੜੇ ਜਿਹੜਾ ਤੁਹਾਡੇ ਆ ਮਗਰਲੇ ਪਾਸੇ ਘਰ ਹੈ, ਕੁੜੇ ਉਹਨਾਂ ਦੇ ਕੱਲ ਹੱਥਣੇ ਜੇ ਬਾਵਾ ਇਕੱਠ ਜਾ ਹੋਇਆ ਸੀ ਹੈ, ਕੁੜੇ ਤੁਹਾਡੀ ਤਾਂ ਛੱਤ ਮਗਰੋਂ ਨਾਲ ਲੱਗਦੀ ਆ, ਤੈਨੂੰ ਤਾਂ ਮਾੜੀ ਮੋਟੀ ਬਿੜਕ ਹੋਊ ਵੀ ਖੈਰ ਸੁੱਖ ਤਾਂ ਹੈ ਕੋਈ?
0: ਹਾਂ, ਜਿਹੜੇ ਉਹ ਬਜ਼ੁਰਗ ਸੀ ਨਾ ਉਹਨਾਂ ਦੇ, ਉਹਨਾਂ ਨੂੰ ਡਾਕਟਰ ਨੇ ਜਵਾਬ ਦਿੱਤਾ।
1: ਨੀ ਅੱਛਾ, ਜਵਾਬ ਦਿੱਤਾ, ਭਲਾ ਉਹਨਾਂ ਨੇ ਪੁੱਛਿਆ ਕੀ ਸੀ?
0: ਬੀਬੋਸਿਸ, ਮਤਲਬ ਕਿ ਉਹਨਾਂ ਨੂੰ ਡਾਕਟਰ ਨੇ ਜਵਾਬ ਦਿੱਤਾ?
1: ਨੀ ਆਹੋ, ਕੁਛ ਪੁੱਛਿਆ ਹੋਊਗਾ ਅਗਲੇ ਨੇ ਤਾਂ ਹੀ ਡਾਕਟਰ ਨੇ ਕੋਈ ਜਵਾਬ ਦਿੱਤਾ ਹੋਊ ਬੂਰੋ।
0: ਤੁਸੀਂ ਤਾਂ ਨਾ ਬਸ ਕੋਈ ਗੱਲ ਤੁਹਾਨੂੰ ਸਮਝਾਣੀ ਤਾਂ ਮੇਰੇ ਬਸ ਤੋਂ ਬਾਹਰ ਹੈ, ਮੇਰਾ ਕਹਿਣ ਦਾ ਮਤਲਬ ਹੈ ਜਵਾਬ ਦਿੱਤਾ ਮਤਲਬ ਡਾਕਟਰ ਨੇ ਜਵਾਬ ਹੀ ਦਿੱਤਾ।
1: ਨੀ ਓਹੋ, ਕੁੜੇ ਜਵਾਬ ਤਾਂ ਭਾਈ ਕਿਸੇ ਗੱਲ ਦਾ ਹੀ ਦਿੱਤਾ ਜਾਂਦਾ ਗਾ, ਕੋਈ ਲੜਾਈ ਲੜੂਈ ਹੋ ਗਈ ਸੀ, ਕੋਈ ਤੂੰ ਤੂੰ ਮੈਂ ਹੋ ਗਈ ਸੀ, ਜਾਂ ਕਿਸੇ ਨੇ ਕੁਛ ਪੁੱਠਾ ਸਿੱਧਾ ਪੁੱਛ ਲਿਆ ਡਾਕਟਰ ਤੋਂ, ਜਿਹੜਾ ਉਹਨੇ ਜਵਾਬ ਦੇਤਾ। ਕੁੜੇ ਇਹੀ ਤਾਂ ਮੈਂ ਪੁੱਛਦੀ ਆ ਵੀ ਕਾਹਦਾ ਜਵਾਬ ਦੇਤਾ।
0: ਗੱਲ ਏਦਾਂ ਬੀਬੋਸਿਸ, ਜਵਾਬ ਦੇਣ ਦਾ ਮਤਲਬ ਸੁਣੋ ਮੇਰੇ ਤੋਂ। ਡਾਕਟਰ ਕੋਲ ਜਦੋਂ ਬਜ਼ੁਰਗ ਨੂੰ ਲੈ ਕੇ ਗਏ ਤਾਂ ਡਾਕਟਰ ਨੇ ਇਹ ਕਹਿ ਕੇ ਜਵਾਬ ਦੇਤਾ ਕੀ ਬਜ਼ੁਰਗਾਂ ਨੂੰ ਹੁਣ ਇਲਾਜ ਦੀ ਲੋੜ ਨੀ, ਉਹ ਹੁਣ ਠੀਕ ਨਹੀਂ ਹੋਣਗੇ, ਤੁਸੀਂ ਇਹਨਾਂ ਨੂੰ ਘਰੇ ਲੈ ਜਾਓ ਤੇ ਇਹਨਾਂ ਦੀ ਸੇਵਾ ਕਰੋ, ਇਹਨੂੰ ਕਹਿੰਦੇ ਜਵਾਬ ਦੇਣਾ।
1: ਅੱਛਾ ਭਾਈ, ਹੁਣ ਸਮਝੀ ਮੈਂ ਤੇਰੀ ਗੱਲ, ਇਹਦਾ ਮਤਲਬ ਹੋਇਆ ਵੀ ਬਜ਼ੁਰਗ ਨੇ ਆਪਦੀ ਉਮਰ ਹੰਢਾ ਲਈ ਭਾਈ, ਹੁਣ ਉਹਦੇ ਨਿਆਣੇ ਉਹਦੀ ਸੇਵਾ ਕਰਨਗੇ।
0: ਹਾਂ ਇਹੀ ਗੱਲ, ਤੁਹਾਨੂੰ ਤਾਂ ਕੋਈ ਗੱਲ ਸਮਝਾਣੀ ਹੁੰਦੀ ਹੈ ਕੰਧ ਚ ਬੰਦਾ ਟੱਕਰ ਮਾਰ ਲੇ ਤੁਹਾਨੂੰ ਗੱਲ ਸਮਝਾਉਣ ਨਾਲੋਂ।
1: ਨੀ ਓਹੋ, ਇਹ ਚ ਕਿੱਡੀ ਕੁ ਵੱਡੀ ਗੱਲ।

0: ਲੈ ਆ ਤੇਰੇ ਨਾਲ ਹੀ ਤਾਂ ਕੰਧ ਹੈ।
1: ਅੱਛਾ, ਕਹਿਣ ਦਾ ਮਤਲਬ ਹੈ ਹੁਣ ਮੈਂ ਕੰਧ ਚ ਜਾ ਕੇ ਸਿਰ ਮਾਰਾਂ?
0: ਨਹੀਂ, ਮੈਂ ਥੋੜੀ ਆਖਿਆ, ਆਪ ਹੀ ਆਖੀ ਜਾਨੀ ਐ ਤੇ ਆਪ ਹੀ ਮੁੱਕਰੀ ਜਾਨੀ ਆ, ਤੇਰਾ ਵੀ ਡੌਲੀਏ ਕੋਈ ਸਟੈਂਡ ਨਹੀਂ ਭਾਈ।
1: ਬੀਬੋ ਸੇਸ, ਬਸ ਕਰੋ, ਮੇਰਾ ਸਿਰ ਦੁਖਣ ਲੱਗ ਗਿਆ। ਇੱਕ ਕੜਕ ਦੀ ਚਾਹ ਬਣਾ ਕੇ ਮੈਨੂੰ ਇੱਕ ਹੋਰ ਪੀਣੀ ਪੈਣੀ ਹੈ, ਤੁਸੀਂ ਤਾਂ ਮੇਰਾ ਸਿਰ ਹੀ ਦੁਖਣ ਲਾਤਾ।
0: ਮੀਆਂ ਹੋ, ਆ ਗੱਲ ਫੜੀ ਗਈ ਨਾ ਤੇਰੀ, ਆਪਦੇ ਵਾਲੇ ਚੰਗੀ ਚਾਹ, ਆ ਦੂਜਿਆਂ ਨੂੰ ਪਿਆ ਦੋ ਕੱਚੀ ਪਿੱਲੀ ਜੀ, ਵਾਹ ਨੀ ਤੇਰੇ ਡੌਲੀਏ।
1: ਚਲੋ ਬੀਬੋ ਸੇਸ, ਏਦਾਂ ਕਰੋ ਤੁਸੀਂ ਬੈਠੋ ਤੇ ਮੈਂ ਚੱਲ ਜੀ ਆ।
0: ਨਹੀਂ ਹੈ ਕੁੜੇ, ਕੀ ਹੋ ਗਿਆ ਤੈਨੂੰ, ਕੁੜੇ ਲੋੜ ਤਾਂ ਹੈਗੀ ਆ।
1: ਹਾਂ ਹਾਂ, ਮੈਂ ਬਿਲਕੁਲ ਸਹੀ ਆ ਬੀਬੋ ਸੇਸ।
0: ਨਹੀਂ ਫੇਰ ਭਾਈ, ਹਾਂ ਗੱਲ ਤਾਂ ਮੈਨੂੰ ਕਹਿਣੀ ਚਾਹੀਦੀ ਸੀ, ਕੁੜੇ ਮੈਂ ਤੇਰੇ ਘਰੇ ਬੈਠੀ ਆ, ਇਹ ਤਾਂ ਮੇਰਾ ਕਹਿਣਾ ਬਣਦਾ ਸੀ ਵੀ ਚੰਗਾ ਡੋਲੀਏ ਬੈਠ ਭਾਈ, ਮੈਂ ਚੱਲਦੀ ਆ।
1: ਤੁਸੀਂ ਕਹਿੰਦੇ ਨੀ ਨਾ ਪਏ ਤੇ ਫੇਰ ਮੈਨੂੰ ਹੀ ਕਹਿਣਾ ਪੈਣਾ।
2: ਪ੍ਰੋਗਰਾਮ ਸ਼ੋਲੀਆਂ।
3: ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸ਼ੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਸਨ, ਡੋਲੀ ਦਾ ਕਿਰਦਾਰ ਨਿਭਾਇਆ ਸੀ ਮੈਂ ਯਾਨੀ ਕਿ ਸੀਮਾ ਮਹਿਰਾ ਨੇ, ਬੀਬੋ ਦਾ ਕਿਰਦਾਰ ਨਿਭਾਇਆ ਸੀ ਸੰਦੀਪ ਸ਼ੇਰਗਿੱਲ ਨੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:07:26 ਦਾ ਸਮਾਂ ਹੋ ਚੁੱਕਾ ਹੈ। ਆਓ ਸਰੋਤਿਓ, ਸੁਣਦੇ ਹਾਂ ਇੱਕ ਸੰਦੇਸ਼।
4: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10-1:10 ਤੱਕ।
5: ਸੁਣੋ ਸੁਣੋ ਸੁਣੋ ਪਿੰਡ ਵਾਲਿਓ, KYC ਅਪਡੇਟ ਸੁਨੇਹੇ ਨੂੰ ਨਜ਼ਰ ਅੰਦਾਜ਼ ਨਾ ਕਰੋ, ਆਪਣਾ KYC ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕੋਰਿਸਪੋਂਡੈਂਟ ਯਾਨੀ BC ਕੋਲ ਜਾਓ, ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਸਵੈ ਘੋਸ਼ਣਾ ਕਰੋ। ਤੇ ਜੇਕਰ ਕੋਈ ਬਦਲਾਵ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ, ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
6: RBI ਕਹਿੰਦਾ ਹੈ,
7: ਜਾਣਕਾਰ ਬਣੋ, ਸੁਚੇਤ ਰਹੋ।
3: ਤੇ ਇਸ ਦੇ ਨਾਲ ਹੀ ਪ੍ਰੋਗਰਾਮ ਘਰ ਪਰਿਵਾਰ ਦਾ ਵੇਲਾ ਮੁੱਕਦਾ ਹੈ। ਮੈਨੂੰ ਸੀਮਾ ਮਹਿਰਾ ਨੂੰ ਪ੍ਰੋਗਰਾਮ ਖਤਮ ਕਰਨ ਦੇ ਦਿਓ ਆਗਿਆ। ਨਮਸਕਾਰ।
8: ਪ੍ਰੋਗਰਾਮ ਘਰ ਪਰਿਵਾਰ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ। ਆਕਾਸ਼ਵਾਣੀ FM ਬਠਿੰਡਾ, FM ਬੈਂਡ 1.1 MHz ਤੇ 1:09 ਤੇ 50 ਸਕਿੰਟ ਦਾ ਸਮਾਂ ਹੋ ਚੁੱਕਾ ਹੈ। 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਪੁਲਿਸ ਅਕਾਦਮੀ ਫਲੋਰ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸੁਰਿੰਦਰ ਸਿੰਘ ਨੂੰ ਜਲੰਧਰ ਪੁਲਿਸ ਕਮਿਸ਼ਨਰ ਦਾ ਕਾਰਜਭਾਰ ਸੌਂਪਿਆ ਗਿਆ ਹੈ। ਅੰਮ੍ਰਿਤਸਰ ਦਿਹਾਤੀ ਦੇ SSP ਸੁਹੇਲ ਕਾਸਿਮ ਮੀਰ ਦਾ ਤਬਾਦਲਾ, AIG ਅਮਲਾ ਚੰਡੀਗੜ੍ਹ ਤੇ ਫਰੀਦਕੋਟ ਦੀ SSP ਪ੍ਰਗਿਆ ਜੈਨ ਨੂੰ AIG ਕਾਨੂੰਨ ਤੇ ਵਿਵਸਥਾ ਚੰਡੀਗੜ੍ਹ ਨਿਯੁਕਤ ਕੀਤਾ ਗਿਆ ਹੈ। ਇਸੇ ਦੌਰਾਨ ਇੱਕ ਹੋਰ ਸਰਕਾਰੀ ਹੁਕਮ ਰਾਹੀਂ 3 PPS ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਗਏ ਨੇ। ਇਹਨਾਂ ਵਿੱਚ ਸਨਅਤੀ ਸੁਰੱਖਿਆ ਲੁਧਿਆਣਾ ਦੇ ADCP ਦਾ ਤਬਾਦਲਾ ਬਤੌਰ SP ਹੈੱਡਕੁਆਰਟਰ ਅੰਮ੍ਰਿਤਸਰ ਕਰ ਦਿੱਤਾ ਗਿਆ ਹੈ। ਉਹ ਅਗਲੇ ਹੁਕਮਾਂ ਤੱਕ SSP ਅੰਮ੍ਰਿਤਸਰ ਦਿਹਾਤੀ ਦਾ ਕੰਮਕਾਜ ਵੀ ਵੇਖਣਗੇ। ਇਸੇ ਤਰ੍ਹਾਂ ਪਟਿਆਲਾ ਦੇ SP ਡਿਟੈਕਟਿਵ ਨੂੰ ਫਰੀਦਕੋਟ ਦਾ SP PBI ਨਿਯੁਕਤ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਅਗਲੇ ਹੁਕਮਾਂ ਤੱਕ SSP ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ। ਅੰਮ੍ਰਿਤਸਰ ਦੇ SP ਹੈੱਡਕੁਆਰਟਰ ਤੇਜਵੀਰ ਸਿੰਘ ਨੂੰ PAP ਜਲੰਧਰ ਵਿੱਚ 80ਵੀਂ ਬਟਾਲੀਅਨ ਦਾ ਸਹਾਇਕ ਕਮਾਂਡੈਂਟ ਨਿਯੁਕਤ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਹੁਣ ਆਨਲਾਈਨ ਉਪਲਬਧ ਹੋਣਗੀਆਂ। ਇਹ ਸੁਤੰਤਰ ਪਹੁੰਚ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਵਿਸ਼ਵਾਸ ਅਤੇ ਨਿਰਪੱਖਤਾ ਨੂੰ ਹੋਰ ਮਜ਼ਬੂਤ ਕਰੇਗੀ। ਇਸ ਮੌਕੇ ਉਹਨਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤੇ ਖਾਲਸਾ ਵਿਖੇ ਬ੍ਰਾਈਟ ਮਾਈਂਡਸ ਪੰਜਾਬ 2026 ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਦਘਾਟਨੀ ਸਮਾਗਮ ਵਿੱਚ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ 85% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਰੂਪਨਗਰ ਜ਼ਿਲ੍ਹੇ ਦੇ 600 ਤੋਂ ਵੱਧ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਰਦਾਰ ਬੈਂਸ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸਥਾਰ ਕੀਤਾ ਜਾਵੇਗਾ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬੈਂਸ ਨੇ ਐਲਾਨ ਕੀਤਾ ਕਿ ਇਸ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਤੋਂ ਬਾਅਦ 6ਵੀਂ ਜਮਾਤ ਤੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ AI ਨੂੰ ਵਿਸ਼ੇ ਵਜੋਂ ਪੜ੍ਹਾਇਆ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਅਤੇ ਵਿਸ਼ਵ ਪੱਧਰ ਦੇ ਮੁਕਾਬਲੇ ਦੇ ਯੋਗ ਬਣਾਉਣ ਲਈ ਉਹਨਾਂ ਨੂੰ ਨਵੀਆਂ ਟੈਕਨੋਲੋਜੀਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਪੰਜਾਬ ਸਰਕਾਰ ਨੇ ਸਾਲ 2025-26 ਦੇ ਪੜ੍ਹਾਈ ਸੀਜ਼ਨ ਦੌਰਾਨ ਗੰਨਾ ਕਿਸਾਨਾਂ ਦੇ 100% ਬਕਾਏ ਅਦਾ ਕਰ ਦਿੱਤੇ ਨੇ। ਸੂਬੇ ਭਰ ਦੀਆਂ ਖੰਡ ਮਿੱਲਾਂ ਨੇ ਰਿਕਾਰਡ 167.20 ਲੱਖ ਕੁਇੰਟਲ ਗੰਨੇ ਦੀ ਖਰੀਦ ਕੀਤੀ ਹੈ ਅਤੇ 695.36 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਕਿਸਾਨਾਂ ਨੂੰ ਰਵਾਇਤੀ ਕਣਕ ਝੋਨੇ ਦੇ ਚੱਕਰ ਤੋਂ ਬਾਹਰ ਨਿਕਲਣ ਅਤੇ ਗੰਨੇ ਦੀ ਖੇਤੀ ਅਪਣਾਉਣ ਲਈ ਉਤਸ਼ਾਹਿਤ ਕਰਕੇ ਸਰਕਾਰ ਨੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਖੇਤੀਬਾੜੀ ਦੇ ਵਿਕਾਸ ਲਈ ਨਵੇਂ ਮੌਕੇ ਪੈਦਾ ਕੀਤੇ ਨੇ। ਖੇਤੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਹਿਕਾਰੀ ਖੰਡ ਮਿੱਲਾਂ ਨੇ ਕਿਸਾਨ ਪੱਖੀ ਕਈ ਪਹਿਲਕਦਮੀਆਂ ਕੀਤੀਆਂ ਨੇ, ਜਿਨ੍ਹਾਂ ਵਿੱਚ ਮਿਆਰੀ ਬੀਜਾਂ ਦੀ ਸਪਲਾਈ, ਸਬਸਿਡੀ ਵਾਲੀ ਖੇਤੀਬਾੜੀ ਮਸ਼ੀਨਰੀ, ਖਾਦਾਂ, ਨਦੀਨ ਨਾਸ਼ਕ ਅਤੇ ਕੀਟਨਾਸ਼ਕ, ਮਿੱਟੀ ਦੀ ਪਰਖ ਦੀਆਂ ਸਹੂਲਤਾਂ ਅਤੇ ਜਾਗਰੂਕਤਾ ਕੈਂਪ ਅਤੇ ਸਿਖਲਾਈ ਪ੍ਰੋਗਰਾਮ ਸ਼ਾਮਲ ਨੇ। ਇਹਨਾਂ ਯਤਨਾਂ ਨੇ ਉਤਪਾਦਨ ਵਧਾਉਣ ਅਤੇ ਗੰਨੇ ਦੀ ਖੇਤੀ ਵਿੱਚ ਕਿਸਾਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਅੱਜ ਸਵੇਰੇ ਚੰਡੀਗੜ੍ਹ ਦੇ ਸੈਕਟਰ 16 ਸਥਿਤ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਹਾਲਾਂਕਿ ਇਸ ਵਿੱਚ ਕਿਸੇ ਵੀ ਕਿਸਮ ਦਾ ਜਾਨੀ ਜਾਨ ਮਾਲੀ ਨੁਕਸਾਨ ਨਹੀਂ ਹੋਇਆ। ਖੂਨ ਦੇ ਸਟਾਕ, ਉਪਕਰਨਾਂ, ਰਿਕਾਰਡ ਜਾਂ ਬੁਨਿਆਦੀ ਢਾਂਚੇ ਨੂੰ ਕੋਈ ਨੁਕਸਾਨ ਪਹੁੰਚਣ ਤੋਂ ਪਹਿਲਾਂ ਹੀ ਸਥਿਤੀ 'ਤੇ ਤੇਜ਼ੀ ਨਾਲ ਕਾਬੂ ਪਾ ਲਿਆ ਗਿਆ। ਇਮਾਰਤ ਦੀ ਸੁਰੱਖਿਆ ਅਤੇ ਜ਼ਰੂਰੀ ਬਲੱਡ ਬੈਂਕ ਕਾਰਜਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਤੁਰੰਤ ਜ਼ਰੂਰੀ ਸੁਰੱਖਿਆ ਉਪਾਅ ਦੇ ਨਿਰਦੇਸ਼ ਦਿੱਤੇ ਗਏ ਨੇ। ਅਧਿਕਾਰਤ ਸੂਤਰਾਂ ਅਨੁਸਾਰ ਅੱਗ ਬਲੱਡ ਬੈਂਕ ਖੇਤਰ ਵਿੱਚ ਸਥਾਪਿਤ ਏਅਰ ਕੰਡੀਸ਼ਨਿੰਗ ਯੂਨਿਟ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦੀ ਸੰਭਾਵਨਾ ਹੈ। ਇਸ ਘਟਨਾ ਦਾ ਸਭ ਤੋਂ ਪਹਿਲਾਂ ਡਿਊਟੀ 'ਤੇ ਮੌਜੂਦ ਸਟਾਫ ਦੁਆਰਾ ਪਤਾ ਲਗਾਇਆ ਗਿਆ ਅਤੇ ਅੱਗ 'ਤੇ ਸਫਲਤਾਪੂਰਵਕ ਕਾਬੂ ਪਾਉਣ ਲਈ ਤੁਰੰਤ ਉਪਾਅ ਕੀਤੇ ਗਏ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ HPCL ਨੇ ਨਿਵੇਸ਼ ਰਾਹੀਂ ਸੂਬੇ ਵਿੱਚ ਆਪਣਾ ਦਾਇਰਾ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। HPCL ਦੇ ਚੇਅਰਮੈਨ ਵਿਕਾਸ ਕੌਸ਼ਲ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮਜ਼ਬੂਤ ਬੁਨਿਆਦੀ ਢਾਂਚੇ, ਰਣਨੀਤਿਕ ਸਥਿਤੀ, ਨਿਵੇਸ਼ ਪੱਖੀ ਨੀਤੀਆਂ ਅਤੇ ਪਾਰਦਰਸ਼ੀ ਸ਼ਾਸਨ ਪ੍ਰਣਾਲੀ 'ਤੇ ਚਾਨਣਾ ਪਾਇਆ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ xhandle@AIR.RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ 'ਤੇ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 1:15 ਤੇ 44 ਸਕਿੰਟ ਦਾ। ਸਮਾਂ ਹੈ ਪ੍ਰੋਗਰਾਮ ਸਰੋਤਾ ਮੰਚ ਦਾ।

0: ਪੁੱਛਿਆ ਕਿ ਵੀਰ ਜੀ ਤੁਸੀਂ ਕਿੰਨੇ ਚਿਰ ਤੋਂ ਫੋਨ ਲਾਇਆ ਹੈ? ਕਹਿੰਦੇ ਮੈਨੂੰ 2 ਮਹੀਨੇ ਹੋ ਗਏ, ਹਾਲਾਂਕਿ ਉਦੋਂ ਪਹਿਲੇ ਫੋਨ ਫੇਰ ਲੱਗਿਆ ਸੀ। ਮੈਂ ਕਿਹਾ ਯਾਰ ਵੀ ਚੱਲ ਠੀਕ ਹੈ, ਆਪਾਂ ਨੂੰ ਕੋਈ ਇਤਰਾਜ਼ ਨੀ, ਫੋਨ ਲਾਈ ਜਾਣ ਜਿੰਨੇ ਮਰਜ਼ੀ ਹੈ, ਜਿਹਦਾ ਲੱਗਦਾ ਉਹ ਲਾਉਂਦਾ। ਤੇ ਦੂਜੀ ਗੱਲ, ਇੱਕ ਬੇਨਤੀ ਕਰਨੀ ਸੀ ਸਾਰੇ ਸਟਾਫ ਨੂੰ, ਜੇ ਮਤਲਬ ਮੰਨੀ ਜਾ ਸਕੇ ਤਾਂ।
1: ਪਲੀਜ਼ ਜੀ ਦੱਸੋ ਦੱਸੋ ਕੀ ਕਹਿਣਾ ਚਾਹੁੰਦੇ ਹੋ?
0: ਉਹ ਇਹ ਹੈ ਵੀ ਜੇ ਕੁਛ ਸਾਡੇ ਸਰੋਤੇ ਹੈ ਜਿਹੜੇ ਆਪਦੇ ਨਾਂ ਸੁਣਨ ਦੀ ਚਾਹ ਵਾ ਨਾ, ਵੀ ਤੁਸੀਂ ਜੇ 10 ਸਕਿੰਟ ਦੇ ਵਿੱਚ 30 ਨਾਂ ਮੇਰੇ ਖਿਆਲ 'ਚ ਮੈਂ ਨੋਟ ਕਰੇ ਹੋਏ ਹੈ ਵੀ 30 ਨਾਂ ਪਹਿਲਾਂ ਬੋਲਦਾ ਕਰੋ ਉਹਨਾਂ ਦੇ ਵੀ ਇਹਨਾਂ ਇਹਨਾਂ ਨੇ ਜੀ ਉਹ ਕੀਤਾ, ਤਾਂ ਮੇਰਾ ਖਿਆਲ ਹੈ ਵੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਪੂਰੀ ਹੋ ਜਾ ਕਰੂਗੀ
1: ਆਪਦੀ। ਆਪਣੇ ਕੋਲ ਲਿਖ ਕੇ ਰੱਖ ਲਈਓ ਨਾਮ?
0: ਮੇਰੇ ਕੋਲ ਰੱਖ ਲਈ ਜੀ, ਮੈਨੂੰ ਵਟਸਐਪ ਕਰਨਾ ਨੀ ਉਦੋਂ,
2: ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਜੀ, ਇਹ ਸਾਨੂੰ ਕਈ ਲੋਕ ਕਹਿੰਦੇ ਆ, ਕਹਿੰਦੇ ਵੀ ਆ ਜਿਹੜੇ 10-15 ਨਾਂ ਤੁਸੀਂ ਆਪਦੇ ਕੋਲ ਲਿਖ ਕੇ ਰੱਖੇ ਹੋਏ ਆ। ਮੈਂ ਕਿਹਾ ਨਹੀਂ ਭਰਾਵਾ, ਸਾਨੂੰ ਕਾਲ ਕਰਦੇ, ਚਿੱਠੀਆਂ ਪਾਉਂਦੇ। ਕਹਿੰਦੇ ਯਾਰ ਉਹ ਬੰਦੇ ਫਿਰ ਆਏ ਵਾਰੀ ਕਿਵੇਂ ਸ਼ਾਮਲ ਹੋਏ? ਮੈਂ ਕਿਹਾ ਮਿਹਨਤ ਕਰਦੇ ਭਾਈ ਉਹ।
0: ਉਹ ਗੱਲ ਵੱਖਰੀ ਹੈ ਜੀ, ਜਦੋਂ ਹੁਣ ਮੈਂ ਬੈਠਾ ਤਾਂ ਇੱਥੇ ਆ, ਤੇ ਮੈਂ 30-30 ਬੰਦਿਆਂ ਨੂੰ ਮੈਂ ਸ਼ਾਮਲ ਕਰ ਲੈਣਾ, 5 ਨੂੰ ਕਰ ਲਿਆ, ਮੇਰੇ ਨਾਲ ਫਲਾਣਾ ਵੀ ਹੈ ਜੀ, ਮੇਰੇ ਨਾਲ ਫਲਾਣਾ ਵੀ ਹੈ ਜੀ, ਹੈ ਜੀ।
2: ਕੋਈ ਗੱਲ ਨੀ ਰਾਜਾ, ਕੋਈ ਗੱਲ ਨੀ, ਇਹਦਾ ਅਸੀਂ ਹੱਲ ਭਾਲ ਰੱਖਿਆ, ਥੋੜਾ ਜਿਹਾ ਤੁਸੀਂ ਥੋੜੇ ਕੁ ਦਿਨ ਖੜੋ ਹੋਰ, ਇਹਦਾ ਹੱਲ ਆਪਣਾ ਹੈਗਾ, ਆਪਾਂ ਹੱਲ ਕਰ ਲਿਆ ਇਹਦਾ।
0: ਹਾਂ, ਤੇ ਦੂਜੀ ਗੱਲ ਇਹ ਵੀ ਸਾਰੇ ਪ੍ਰੋਗਰਾਮ ਵੀ ਮੈਂ ਤਾਂ ਜਦੋਂ ਸੁਣਨ ਲੱਗ ਜਾਂਦਾ ਨਾ, ਤੇ ਮੇਰਾ ਦਿਨ ਐ ਲੰਘ ਜਾਂਦਾ ਵਧੀਆ ਤੀਆਂ ਵਰਗਾ। ਕੱਲ ਮੈਂ ਇੱਥੋਂ ਸੁਣਿਆ ਨੀ ਗਿਆ ਪ੍ਰੋਗਰਾਮ, ਸੁਬਹਾ ਸੁਬਹਾ ਵਾਲੇ ਦੁਪਹਿਰ ਤੱਕ ਦੇ, ਦੁਪਹਿਰ ਤੋਂ ਬਾਅਦ ਬਾਅਦ ਸੁਣੇ ਸੀ, ਤੇ ਅੱਜ ਵੀ ਸਾਰੇ ਪ੍ਰੋਗਰਾਮ ਮੈਨੂੰ ਇੰਨੇ ਸੋਹਣੇ ਲੱਗੇ ਜਿੰਨਾ ਦੀ ਮੈਂ ਤਾਰੀਫ ਹੀ ਨਹੀਂ ਕਰ ਸਕਦਾ। ਮਤਲਬ ਆਹ ਹੁਣੇ ਜਿਹੜਾ ਪ੍ਰੋਗਰਾਮ ਕਰਕੇ ਹਟੀਆਂ ਆਪਣੇ ਸੀਮਾ ਮਹਿਰਾ ਭੈਣ ਤੇ ਉਹ ਸ਼ੇਰਗਿੱਲ ਸਾਹਿਬ, ਇੰਨਾ ਵਧੀਆ ਲੱਗਿਆ ਤੇ ਉਹ ਨਾਲੇ ਰਿਪੀਟ ਸੀਗਾ ਦੁਬਾਰਾ ਇਹ ਪ੍ਰੋਗਰਾਮ। ਹਾਂ, ਇਹ ਰਿਪੀਟ ਪ੍ਰੋਗਰਾਮ ਸੀ, ਪਰ ਫੇਰ ਵੀ ਉਹ ਜਿਵੇਂ ਕਹਿੰਦਾ ਵੀ ਉਹ ਪਿਆ ਪਿਆ ਨੂੰ ਕੱਲਿਆਂ ਨੂੰ ਖੁਸ਼ ਕਰ ਜਾਂਦਾ ਵੀ ਚੱਲ ਹੱਸ ਲਈਦਾ, ਨਾਲੇ ਸਾਨੂੰ ਸਿੱਖਿਆ ਦਿੰਦੇ ਆ ਤੇ ਨਾਲੇ ਸਾਡੇ ਵਾਸਤੇ ਇੰਨਾ ਵਧੀਆ ਉਹਦੇ ਵਿੱਚ ਸਾਡੇ ਮਤਲਬ ਜਿਹੜੇ ਹਾਲਾਤ ਵਾਪਰਦੇ ਆ ਅਸੀਂ ਉਸੇ ਨੂੰ ਉਹ ਕਰਦੇ ਹਾਂ।
1: ਸੰਜਨਦੀਪ ਸਿੰਘ, ਸੁਖਬੀਰ ਪੰਜੂ, ਹਰਭਜਨ ਭੱਟੀ, ਇਹ ਲਿਖਦੇ ਨੇ ਜੀ, ਪੁਰਾਤਨ ਇਤਿਹਾਸ ਦੇਣ ਬਾਰੇ ਜਾਣਕਾਰੀ ਦੇਣ ਦੇ ਲਈ ਅਸੀਂ ਸ਼ਰਮਾ ਜੀ ਦੇ ਧੰਨਵਾਦੀ ਹਾਂ। 12:10 ਤੇ ਕਹਿੰਦੇ 21 ਜੂਨ ਤੱਕ 5 ਪਾਣੀਆਂ ਦੇ ਗੀਤ ਜਿਹੜਾ ਪ੍ਰੋਗਰਾਮ ਹੈ ਜੀ, ਕਹਿੰਦੇ ਚਿੱਠੀਆਂ ਦੇ ਮੈਸੇਜ ਤੇ ਕੀਤਾ ਜਾਵੇ, ਮਿਹਰਬਾਨੀ ਹੋਏਗੀ। ਸ਼ਾਮ ਸੁਹਾਨੀ ਜਿਹੜਾ ਪ੍ਰੋਗਰਾਮ ਹੈ ਜੀ, ਕਹਿੰਦੇ ਸਿਰਫ 1/2 ਘੰਟੇ ਦਾ ਹੀ ਰਹਿ ਗਿਆ ਹੈ, ਕਿਸੇ ਸਰੋਤੇ ਦਾ ਨਾਂ ਲੈ ਕੇ ਕਿੰਤੂ ਪਰੰਤੂ ਕਰਨਾ ਇਹ ਅਸੀਂ ਬਿਲਕੁਲ ਨਹੀਂ ਕਹਿੰਦੇ ਚਾਹੁੰਦੇ, ਗੱਲ ਗਲਤ ਹੈ। ਬਾਕੀ ਕਹਿੰਦੇ ਪ੍ਰੋਗਰਾਮ ਸਾਨੂੰ ਵਧੀਆ ਲੱਗਦੇ ਨੇ, ਤੇ ਖਤਾਂ ਦਾ ਸਿਲਸਿਲਾ ਆਪਾਂ ਅੱਗੇ ਵੀ ਜਾਰੀ ਰੱਖਦੇ ਹਾਂ।
2: ਇੱਕ ਫੋਨ ਕਾਲ ਆ ਜੀ।
1: ਹੈਲੋ ਜੀ, ਫੋਨ ਕੱਟ ਗਿਆ ਏ ਤੇ ਫੋਨ ਕਾਲ ਆ ਗਿਆ ਜੀ, ਫੇਰ ਵੱਜ ਗਈ ਆਪਣੀ। ਹਾਂਜੀ ਹੈਲੋ, ਲਓ ਜੀ ਇਹ ਵੀ ਫੋਨ ਜਿਹੜੀ ਆ ਉਹ ਵੀ ਕੱਟ ਗਈ ਆ ਕਾਲੀ। ਹੈਲੋ, ਲਓ ਬਾਈ ਜੀ ਇਹ ਤਾਂ ਫੋਨ ਜਿਹੜੇ ਨੇ ਨਾ ਸਰੋਤੇ ਸਾਨੂੰ ਮਲਾ ਮਲਾ ਕੇ ਕੱਟ ਰਹੇ ਨੇ ਵੀ ਤੁਸੀਂ ਅੱਜ ਖਤਾਂ ਨੂੰ ਪੜੋ ਵੱਧ ਤੋਂ ਵੱਧ, ਤੇ ਖਤਾਂ ਦਾ ਸਿਲਸਿਲਾ ਇੱਕ ਵਾਰ ਸ਼ੁਰੂ ਕਰਦੇ ਤੇ ਫਿਰ ਆਪਾਂ ਇੱਕ ਗੀਤ ਜਿਹੜਾ ਹੈਗਾ ਉਹ ਸੁਣਾਵਾਂਗੇ ਆਪਣੇ ਸਰੋਤਿਆਂ ਨੂੰ। ਵਧੀਆ,
2: ਬਿਲਕੁਲ।
1: ਇਹ ਖਤ ਲਿਖਣ ਵਾਲੇ ਸਾਡੇ ਸਰੋਤਾਂ ਨੇ ਜੀ, ਨੱਥੂ ਰਾਮ ਸ਼ਰਮਾ, ਅਨਾਜ ਮੰਡੀ ਕਾਲਿਆਂ ਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ। ਇਹ ਲਿਖਦੇ ਨੇ ਜੀ, FM ਦੇ ਬਠਿੰਡਾ ਦੇ ਜਿਹੜੇ ਨਿਰਮਾਤਾ ਨੇ ਜੀ, ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੇ ਪ੍ਰੋਗਰਾਮ ਸਾਨੂੰ ਸਾਰੇ ਹੀ ਵਧੀਆ ਲੱਗਦੇ ਨੇ, ਜਿਵੇਂ ਫਿਲਮੀ ਅਫਸਾਨੇ ਔਰ ਤਰ੍ਹਾਂ ਨੇ, ਇਹ ਪ੍ਰੋਗਰਾਮ ਸਾਨੂੰ ਕਹਿੰਦੇ ਬਹੁਤ ਵਧੀਆ ਲੱਗਦਾ ਹੈ। ਤੇ ਲਿਖ ਰਹੇ ਨੇ ਇੱਕ ਸਾਡੇ ਕਹਿੰਦੇ ਬਿਹਤਰੀਨ ਗਾਇਕਾ ਹੈਗੀ ਆ ਸੁਮਨ ਕਲਿਆਣਪੁਰ ਜੀ, ਜੋ ਨਹੀਂ ਰਹੇ, ਕਹਿੰਦੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਤੁਹਾਨੂੰ ਕਹਿੰਦੇ ਬੇਨਤੀ ਕਰਦਾ ਹਾਂ ਵੀ ਦਸੰਬਰ ਦੇ ਪਹਿਲੇ ਹਫ਼ਤੇ 'ਚ ਸੁਮਨ ਕਲਿਆਣਪੁਰ ਗਾਇਕਾ ਜਿਹੜੇ ਹੈਗੇ ਨੇ ਜੀ, ਉਹਨਾਂ ਦੇ ਉੱਪਰ ਫਿਲਮੀ ਅਫਸਾਨੇ ਔਰ ਤਰਾਨੇ ਮਮਤਾ ਅਰੋੜਾ ਜੀ ਨੇ ਪੇਸ਼ ਕੀਤਾ ਸੀ, ਬਹੁਤ ਸੁੰਦਰ ਪੇਸ਼ਕਾਰੀ ਸੀ ਕਹਿੰਦੇ ਜੀ, ਅਤੇ ਇਹ ਪ੍ਰੋਗਰਾਮ ਇਹਨਾਂ ਨੂੰ ਚੰਗਾ ਲੱਗਿਆ ਅਤੇ ਅੱਗੇ ਵੀ ਇਹਨਾਂ ਨੂੰ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਵਧੀਆ ਲੱਗਦੇ ਨੇ ਜੀ। ਮੇਨ ਇਹਨਾਂ ਨੇ ਇਸੇ ਪ੍ਰੋਗਰਾਮ ਦੀ ਗੱਲ ਕੀਤੀ ਸੀ ਖਾਤ ਦੇ ਵਿੱਚ।
2: ਆਪਾਂ ਇਹਨਾਂ ਨੂੰ ਗੁਜ਼ਾਰਿਸ਼ ਵੀ ਕਰ ਲਈਏ ਕਿ ਤਾਰੀਫ ਦੇ ਨਾਲ ਨਾਲ ਨਾ ਕੋਈ ਸੁਝਾਅ ਜਾਂ ਮਸ਼ਵਰਾ ਜ਼ਰੂਰ ਦਿਆ ਕਰੋ, ਤਾਰੀਫ ਇਕੱਲੀ ਨਾਲ ਨਾ ਪ੍ਰੋਗਰਾਮ ਬੋਰ ਜਿਹਾ ਹੋਣ ਲੱਗ ਜਾਂਦਾ।
1: ਹਾਂ ਜੀ, ਬਾਕੀ ਅਗਲਾ ਖਤ ਸ਼ਾਮਿਲ ਕਰ ਰਹੇ ਹਾਂ, ਇਹ ਲਿਖਣ ਵਾਲੇ ਨੇ ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਤੋਂ, ਰਾਮ ਸਿੰਘ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਗੁਰਜੀਤ ਨੰਬਰਦਾਰ ਮਾਨਸਾ ਕਲਾਂ ਤੋਂ, ਤਿੱਤਰ ਕੈਂਥ ਮੰਡੀ ਕਲਾਂ ਤੋਂ, ਮਲਕੀਤ ਧਰਮੇਕਾ ਮਾਨਸਾ ਕਲਾਂ ਤੋਂ, ਕਾਕੂ ਜੱਸਲ ਪਿੰਡ ਸ਼ੇਖਪੁਰਾ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ, ਅਤੇ ਪੂਰੀ ਤੱਗੜ ਫੈਮਿਲੀ। ਇਹ ਲਿਖਦੇ ਨੇ ਜੀ, ਪ੍ਰੋਗਰਾਮਾਂ ਦੀ ਗੱਲ ਕਰੀਏ ਤਾਂ ਪ੍ਰੋਗਰਾਮ ਸਾਰੇ ਟੌਪ 'ਤੇ ਚੱਲ ਰਹੇ ਨੇ, ਪ੍ਰੋਗਰਾਮ ਸ਼ੁਰਲੀਆਂ ਪੂਰਾ ਛਾਇਆ ਪਿਆ ਹੈ। ਕਹਿੰਦੇ ਜੀ ਧੰਨਵਾਦ ਸਾਰੀ ਟੀਮ ਦਾ, ਪ੍ਰੋਗਰਾਮ ਪਿੰਡਾਂ ਵਾਲੇ, ਪੈਗਾਮ

0: ਘਰ ਪਰਿਵਾਰ ਸ਼ਾਮ ਸੁਹਾਨੀ ਸਾਰੇ ਹੀ ਪ੍ਰੋਗਰਾਮ ਇੱਕ ਤੋਂ ਵੱਧ ਕੇ ਇੱਕ ਹਨ, ਕੋਈ ਵੀ ਨਿੰਦਣਯੋਗ ਨਹੀਂ ਹੈਗਾ ਪ੍ਰੋਗਰਾਮ ਤੇ ਅਸੀਂ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹਾਂ। ਇੱਕ ਕਹਿੰਦੇ ਮੇਰੀ ਬੇਨਤੀ ਹੈ ਜੀ ਕਿ ਹੈਂਡੀਕੈਪਟਾਂ ਵਾਸਤੇ ਵੀ ਕਹਿੰਦੇ ਇੱਕ ਪ੍ਰੋਗਰਾਮ ਕੀਤਾ ਜਾਵੇ, ਡਾਕਟਰ ਸਾਹਿਬ ਨਾਲ ਮੁਲਾਕਾਤ ਕਰਵਾਈ ਜਾਵੇ ਤੇ ਨਾਲੇ ਸਾਨੂੰ ਜੋ ਸਰਕਾਰ ਸਹੂਲਤਾਂ ਦਿੰਦੀ ਹੈ ਉਹਨਾਂ ਬਾਰੇ ਵੀ ਸਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ਤੇ ਬਾਕੀ ਕਹਿੰਦੇ ਇਹਦੇ ਬਾਰੇ ਸਰਟੀਫਿਕੇਟ ਬਣਾਉਣ ਸੰਬੰਧੀ ਵੀ ਇਹ ਜਾਣਕਾਰੀ ਦਿੱਤੀ ਜਾਵੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ। ਸਾਰੇ ਅਨਾਊਂਸਰ ਵੀਰਾਂ ਦਾ, ਸਾਰੀਆਂ ਅਨਾਊਂਸਰ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਖਤ ਪਾਉਣ ਲਈ ਬਹੁਤ ਬਹੁਤ ਧੰਨਵਾਦ। ਜਿਹੜੀ ਤੁਹਾਡੀ ਇਹ ਇੱਕ ਤੁਸੀਂ ਗੁਜ਼ਾਰਿਸ਼ ਕੀਤੀ ਹੈ ਇਹ ਅਸੀਂ ਨੋਟ ਕਰ ਲਈ ਹੈ। ਵੈਸੇ ਵੀ ਆਉਂਦੇ ਦਿਨਾਂ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਸ਼ੁੱਕਰਵਾਰ ਨੂੰ ਲਾਈਵ ਕਰਾਂਗੇ, ਜਿਹਦੇ ਵਿੱਚ ਇਸ ਤਰ੍ਹਾਂ ਦੇ ਐਕਸਪਰਟਸ ਬੁਲਾਏ ਜਾਣਗੇ ਜਿਹੜੇ ਕਿ ਕੋਈ ਐਪਲੀਕੇਸ਼ਨਸ ਬਾਰੇ, ਕੋਈ ਸਰਕਾਰ ਦੀਆਂ ਸਕੀਮਾਂ ਬਾਰੇ, ਅਸੀਂ ਮਤਲਬ ਹਰੇਕ ਡਿਪਾਰਟਮੈਂਟ 'ਚੋਂ ਜਾਂ ਜਿਹੜੇ ਸੋਸ਼ਲ ਵਰਕਰ ਉਹਨਾਂ ਨੂੰ ਬੁਲਾ ਕੇ ਅਤੇ ਤੁਹਾਡੀਆਂ ਇਹ ਜਿਹੜੀ ਇੱਛਾ ਜ਼ਰੂਰ ਪੂਰੀ ਕਰਾਂਗੇ। ਅਤੇ ਡਾਕਟਰਸ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਤਲਬ ਹੈਂਡੀਕੈਪਟ ਵਾਸਤੇ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਕਿ ਡਾਕਟਰਸ ਨੂੰ ਬੁਲਾਇਆ ਜਾਵੇ
0: ਜੀ। ਤੇ ਅਗਲਾ ਖਤ ਲਿਖਣ ਵਾਲੇ ਸਾਡੇ ਸਰੋਤਾ ਨੇ ਜੀਤੂ ਹਲਵਾਈ ਪਿੰਡ ਭਗਤਵਾਣਾ ਜੈਤੋ ਮੰਡੀ ਤੋਂ ਤੇ ਨਾਲ ਇਹਨਾਂ ਦੇ ਨੇ ਜੀ ਯੋਧਾ ਰਾਮ, ਬਿੱਲਾ ਸਿੰਘ, ਸੱਤੂ ਸਿੰਘ ਤੇ ਭੋਲਾ ਬਰਾੜ। ਇਹ ਲਿਖਦੇ ਨੇ ਜੀ ਸਾਡੀ ਸਾਰਿਆਂ ਦੀ ਫਰਮਾਇਸ਼ ਇਹ ਹੈਗੀ ਹੈ ਕਿ ਮੁਹੰਮਦ ਸਦੀਕ ਦਾ ਇੱਕ ਗੀਤ ਹੈ ਜੀ, ਕਹਿੰਦੇ ਪਿੰਡ ਸਹੁਰਿਆਂ ਦੇ ਦਾ ਨੇੜੇ ਆ ਗਿਆ, ਇਹ ਗੀਤ ਕਹਿੰਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਲਗਾ ਦਿਓ।
1: ਦੇਖੋ ਜੀ ਆਪਾਂ ਗੁਜ਼ਾਰਿਸ਼ ਕਰ ਲਈਏ ਵੀ ਸਰੋਤਿਆਂ ਨੂੰ ਕਹੀਏ ਵੀ ਸਰੋਤਾ ਮੰਚ ਚ ਗੀਤਾਂ ਦੀ ਫਰਮਾਇਸ਼ ਨਾ ਕਰਿਆ ਕਰੋ।
0: ਇਹਨਾਂ ਨੇ ਕਿਹਾ ਜੀ ਕਿਸੇ ਵੀ ਪ੍ਰੋਗਰਾਮ ਦੇ ਵਿੱਚ
1: ਨਹੀਂ ਕਰਨੀ, ਨਹੀਂ ਜੀ ਆਪਾਂ ਇਹ ਰੀਤ ਪੁੱਠੀ ਪਾ ਲਾਂਗੇ ਫਿਰ ਆਪਾਂ ਨੂੰ ਇੱਥੇ ਫਰਮਾਇਸ਼ਾਂ ਹੀ ਆਈ ਜਾਣਗੀਆਂ
0: ਤੇ ਅਸੀਂ ਤਾਂ ਫਰਮਾਇਸ਼ ਕਰ ਸਕਦੇ ਹਾਂ ਵੀ ਇੱਕ ਗੀਤ ਸਾਨੂੰ ਤਾਂ ਸੁਣਾ ਦਿਓ ਜੀ।
1: ਤੁਹਾਨੂੰ ਭੈਣ ਨੂੰ ਮਾਫ ਆ, ਚਲੋ ਲਾ ਦਿੰਨੇ ਆਪਾਂ ਤਾਂ ਡਿਗਿਆ ਤੇ, ਪਰ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਵੀ ਫਰਮਾਇਸ਼ ਕਿਤੇ ਹੋਰ ਕਰ ਲਿਆ ਕਰੋ।
0: ਆਪਾਂ ਫਰਮਾਇਸ਼ ਨਹੀਂ ਕਰਦੇ ਜੀ, ਆਪਾਂ ਹੁਣ ਫੋਨ ਕਾਲ ਲੈਣੀ ਆ, ਉਹਦੇ ਲਈ ਆਪਾਂ ਨੂੰ ਇੱਕ ਗੀਤ ਜ਼ਰੂਰ ਲੈਣਾ ਹੀ ਪੈਣਾ ਤੇ ਸਾਡੇ ਸਰੋਤਿਆਂ ਦੇ ਲਈ ਵੀ ਉਹ ਗੀਤ ਆ ਰਿਹਾ ਜੀ।

0: ਜਿਨ੍ਹਾਂ ਨਾਲ ਹੈਲੋ ਹੈਲੋ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਹੈਲੋ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਆਵਾਜ਼ ਘੱਟ ਆਉਂਦੀ ਆ ਜੀ
0: ਆਵਾਜ਼ ਸਾਡੇ ਵੱਲ ਤਾਂ ਤੁਹਾਡੀ ਪੂਰੀ ਆ ਰਹੀ ਹੈ ਜੀ
1: ਹਾਂਜੀ ਪਿੰਡ ਟੁੱਡੀ ਜ਼ਿਲ੍ਹਾ ਫਰੀਦਕੋਟ ਤੋਂ ਆ ਜੀ
2: ਹਾਂਜੀ ਟੁੱਡੀ ਵਾਲਿਓ ਬੋਲੋ ਕੀ ਕਹਿਣਾ ਚਾਹੁੰਦੇ ਹੋ

0: ਹੈਲੋ,
1: ਹਾਂਜੀ ਆਵਾਜ਼ ਨੀ ਆ ਰਹੀ?
0: ਆਵਾਜ਼ ਬਹੁਤ ਘੱਟ ਆਉਂਦੀ ਹੈ। ਪਿੰਡ ਢੁੱਡੀ ਜ਼ਿਲ੍ਹਾ ਫਰੀਦਕੋਟ ਤੋਂ ਬਲਵੰਤ ਸਿੰਘ।
2: ਹਾਂਜੀ ਬਲਵੰਤ ਸਿੰਘ ਜੀ, ਪ੍ਰੋਗਰਾਮਾਂ ਬਾਰੇ ਕੀ ਗੱਲ ਕਰਨੀ ਚਾਹੋਗੇ?
0: ਪ੍ਰੋਗਰਾਮ ਸੁਣੀ ਜੇ ਆ ਜੀ, ਠੀਕ ਆ, ਚੱਲਦੀ ਜਾਂਦੇ ਆ ਵਧੀਆ। ਤੇ ਇੱਕ ਜੀ ਆਉਣ ਵੀ ਤੁਸੀਂ ਜਿਵੇਂ ਹੁਣ ਭੈਣਾਂ ਦੇ ਪ੍ਰੋਗਰਾਮ ਤਾਂ ਚੱਲਦੇ ਆ, ਜਿੱਥੇ ਤੁਸੀਂ ਆਖਦੇ ਨੇ ਵੀ ਫੋਨ ਵੀਰ ਨਾ ਲਾਉਣ। ਹਾਂਜੀ
2: ਹਾਂਜੀ ਹਾਂਜੀ
0: ਹਾਂ, ਵੀਰਵਾਰ ਤੇ ਸ਼ਨਿਚਰਵਾਰ ਤੇ ਐਤਵਾਰ,
2: ਹਾਂਜੀ,
0: ਕੋਈ ਵੀਰਾਂ ਦਾ ਵੀ ਪ੍ਰੋਗਰਾਮ ਚਲਾ ਦੋ ਜਿੱਥੇ ਭੈਣਾਂ ਨਾ ਫੋਨ ਕਰਨ।
2: ਦੇਖੋ ਮੇਰੀ ਗੱਲ ਸੁਣੋ, ਵੀਰਾਂ ਦੇ ਪ੍ਰੋਗਰਾਮ ਆਹ ਆਪਣਾ ਜਿਹੜਾ ਹੈਲੋ ਫਰਮਾਇਸ਼ ਦੇ ਵਿੱਚ
0: ਚੱਲਦੀ ਹੈ,
2: ਸ਼ਾਮ ਸੁਹਾਨੀ ਹੋ ਗਿਆ। ਬਾਕੀ
1: ਦੇਖੋ ਜੀ, ਸਾਰੇ ਪ੍ਰੋਗਰਾਮ ਹੀ ਭੈਣਾਂ
0: ਦੇ ਨੇ।
1: ਹੈਲੋ, ਆਵਾਜ਼ ਆ ਰਹੀ? ਤੁਹਾਡਾ ਫੋਨ ਠੀਕ ਨਹੀਂ ਜੀ ਸਾਡੇ ਕੋਲ,
0: ਆਵਾਜ਼ ਬਹੁਤ ਘੱਟ ਆਉਂਦੀ ਆ ਮੈਨੂੰ, ਮਤਲਬ ਸੁਣਦੀ ਨਹੀਂ ਹੁੰਦੀ।
1: ਤੁਹਾਡੇ ਫੋਨ ਦੀ ਆਵਾਜ਼ ਵਧਾਓ ਜੀ, ਸਾਡੀ ਆਵਾਜ਼ ਸਹੀ ਹੈ।
0: ਕੋਈ
1: ਗੱਲ ਨੀ, ਤੁਸੀਂ ਰੇਡੀਓ ਤੇ ਸੁਣੋ ਸਾਡੀ ਆਵਾਜ਼ ਤੇ ਫੋਨ ਬੰਦ ਕਰ ਦਿਓ।
0: ਹਾਂਜੀ ਹਾਂਜੀ
2: ਦੇਖੋ
0: ਮਤਲਬ ਠੀਕ ਆ ਜੀ, ਬਸ ਵੀਰਾਂ ਦਾ ਵੀ ਪ੍ਰੋਗਰਾਮ, ਭੈਣਾਂ ਦੇ ਪ੍ਰੋਗਰਾਮ ਤਾਂ ਤਿੰਨ ਚਾਰ ਚੱਲ ਪੈਂਦੇ ਆ, ਵੀਰਾਂ ਵਾਲਾ ਵੀ ਚਲਾ ਦੋ ਕੋਈ।
1: ਠੀਕ ਹੈ ਜੀ, ਠੀਕ ਹੈ, ਚਲਾ ਦਾਂਗੇ ਜੀ।
2: ਸਤਪਾਲ ਜੀ, ਵੈਸੇ ਦੇਖੋ ਪ੍ਰੋਗਰਾਮ ਸਾਰੇ ਜਿਹੜੇ ਹੈਗੇ ਆ ਇਕੱਲੀਆਂ ਭੈਣਾਂ ਦੇ ਵਾਸਤੇ ਨਹੀਂ ਹੈਗੇ, ਵੀਰਾਂ ਵਾਸਤੇ ਵੀ ਹੈਗੇ ਆ। ਹੈਲੋ ਫਰਮਾਇਸ਼ ਪ੍ਰੋਗਰਾਮ ਹੋ ਗਿਆ, ਸ਼ਾਮ ਸੁਹਾਨੀ ਹੋ ਗਿਆ।
1: ਨਹੀਂ, ਉਹਨਾਂ ਨੂੰ ਆਪਣੀ ਗੱਲ ਨਹੀਂ ਨਾ ਸੁਣ ਰਹੀ ਸੀ, ਉਹਨਾਂ ਦੇ ਫੋਨ ਦੀ ਆਵਾਜ਼ ਘੱਟ ਹੋ ਗਈ ਤੇ ਇਸ ਕਰਕੇ। ਚਲੋ ਆਪਾਂ ਅਗਲੀ ਕਾਲ ਲਵਾਂਗੇ ਹੁਣ।
2: ਜੀ ਬਿਲਕੁਲ, ਕਾਲ ਲਵਾਂਗੇ, ਪਰ ਉਸ ਤੋਂ ਪਹਿਲਾਂ ਖਤ ਵੀ ਇੱਕ ਪੜ੍ਹ ਲਈਏ ਫਿਰ ਆਪਾਂ।
1: ਪੜ੍ਹ ਦਿਓ ਜੀ, ਪੜ੍ਹ ਦਿਓ।
2: ਇਹ ਜਿਹੜਾ ਖਤ ਹੈ ਇਹ ਲਿਖਣ ਵਾਲੇ ਸਾਡੇ ਸਰੋਤਾ ਨੇ ਜੀ, ਜੱਗਾ ਸਿੰਘ ਰਾਮਾ ਮੰਡੀ ਤੋਂ, ਤੇ ਨਾਲ ਇਹਨਾਂ ਨੇ ਪੂਰੇ ਨਾਮ ਨਹੀਂ ਲਿਖੇ ਇਸ ਵਾਰ ਜੀ, ਬਸ ਇਹਨਾਂ ਨੇ ਇਹ ਲਿਖਿਆ ਜੀ, ਮੇਰਾ ਖਤ ਪੂਰਾ ਪੜ੍ਹ ਦਿਓ ਜੀ, ਕਹਿੰਦੇ ਇੱਕ ਇੱਕ ਲਾਈਨ ਪੜ੍ਹ ਦਿਓ।
1: ਕੀ ਕੁਛ ਲਿਖਿਆ, ਪੜ੍ਹ ਦਿਓ ਫਟਾਫਟ ਫਿਰ।
2: ਕਹਿੰਦੇ ਜਿੰਨੇ ਲੋਕ ਰੇਡੀਓ ਸੁਣਦੇ ਮੇਰੇ ਬੇਲੀ ਸਾਰੇ ਜੀ, ਤਰ੍ਹਾਂ ਤਰ੍ਹਾਂ ਦੇ ਗੀਤ ਚਲਾਉਂਦੇ ਲੈਂਦੇ ਫੁੱਲ ਨਜ਼ਾਰੇ ਜੀ।
1: ਜੀ
2: ਅਮਰਜੀਤ ਹੈ, ਸਿੱਧੂ ਤਾਇਆ ਲੇਖਕ ਹੈ ਕਮਾਲ ਦਾ ਜੀ, ਬੈਠਾ ਗੀਤ ਬਣਾ ਦੇ ਕਿੱਥੋਂ ਰਹਿੰਦਾ ਭਾਲਦਾ ਜੀ। ਲਓ ਜੀ, ਇਹਨਾਂ ਨੇ ਤਾਂ ਸਾਰੇ ਪ੍ਰੋਗਰਾਮਾਂ ਦੇ ਬਾਰੇ ਜਿਹੜੀ ਹੈਗੀ ਇੱਦਾਂ ਹੀ ਤੁਕਬੰਦੀ ਕੀਤੀ ਹੋਈ ਹੈ। ਕਹਿੰਦੇ ਹੱਸਣ ਵਾਲੇ ਤੇ ਰੋਮਾਂਟਿਕ ਟੋਟਕੇ ਬੜੇ ਕਰਾਰੇ ਜੀ, ਜਿੰਨੇ ਲੋਕੀ ਰੇਡੀਓ ਸੁਣਦੇ ਮੇਰੇ ਬੇਲੀ ਸਾਰੇ ਜੀ। ਕਈਆਂ ਨੂੰ ਨੀ ਪੈਨਸ਼ਨ ਮਿਲੀ, ਰੇਡੀਓ ਕਿੱਥੋਂ ਲਿਆਵਣ ਜੀ, ਟੁੱਟੇ ਭੱਜੇ ਨੂੰ ਲੀਰ ਬੰਨ ਕੇ, ਟੁੱਟੇ ਭੱਜੇ ਨੂੰ ਲੀਰਾਂ ਬੰਨ ਕੇ ਉਸ ਨਾਲ ਟਾਈਮ ਟਪਾਵਣ ਜੀ, ਜਿੱਥੇ ਆ ਗਈ ਪੈਨਸ਼ਨ ਮੇਰੀ ਉੱਥੇ ਦਿਖਾ ਦੂੰ ਤਾਰੇ ਜੀ, ਜਿੰਨੇ ਲੋਕੀ ਰੇਡੀਓ ਸੁਣਦੇ ਮੇਰੇ ਬੇਲੀ ਸਾਰੇ ਜੀ। ਅੱਗੇ ਲਿਖ ਰਹੇ ਨੇ ਜੀ, ਕਹਿੰਦੇ ਛੁਰਲੀਆਂ ਤੇ ਖੁੰਡ ਚਰਚਾ ਸਾਡਾ ਵਧੀਆ ਜੀ, ਜੀ ਲਵਾਵਣ ਵਾਲਾ ਪ੍ਰੋਗਰਾਮ ਤੇ ਗਿਆਨ ਵੰਡਣ ਵਾਲਾ ਜੀ, ਸਿੱਖਿਆ ਦੇਵਣ ਢਿੱਡੀ ਪੀੜਾ ਪਾਵਣ ਬਾਈ, ਬੀਬੋ ਭੂਆ ਦੇ ਟੋਟਕੇ ਸੁਣ ਕੇ ਤਾੜੀਆਂ ਮਾਰਨ ਸਾਰੇ ਜੀ, ਜਿੰਨੇ ਲੋਕੀ ਰੇਡੀਓ ਸੁਣਦੇ ਮੇਰੇ ਬੇਲੀ ਸਾਰੇ ਜੀ। ਅੱਗੇ ਲਿਖਦੇ ਨੇ, ਟੇਲਰ ਮਾਸਟਰ ਲਾ ਕੇ ਰੇਡੀਓ ਦੁੱਗਣਾ ਕੰਮ ਨਿਬੇੜਨ ਜੀ, ਮੋਬਾਈਲ ਤੇ ਟੀਵੀ ਪਾਸੇ ਰੱਖ ਤੇ ਉਸਨੂੰ ਕਦੇ ਨਾ ਛੇੜਨ ਜੀ, ਬਲਜੀਤ ਸ਼ਰਮਾ ਤੋਂ ਕਿੱਸੇ ਸੁਣਦੇ ਕੀਲ ਕੇ ਰੱਖਤੇ ਸਾਰੇ ਜੀ, ਜਿੰਨੇ ਲੋਕੀ ਰੇਡੀਓ ਸੁਣਦੇ ਮੇਰੇ ਬੇਲੀ ਸਾਰੇ ਜੀ। ਰੇਡੀਓ ਬੇਸ਼ੱਕ ਕਹਿੰਦੇ ਝਰ ਝਰ ਕਰਦੇ ਐਪ, ਬੜੀ ਸਾਫ਼ ਹੈ ਚੱਲਦੀ, 24 ਘੰਟੇ ਹੈ ਪ੍ਰਸਾਰਨ, ਇੱਕ ਵੀ ਮਿੰਟ ਨਾ ਠਲਦੀ ਹੈ। ਜੱਗੇ ਨੇ ਕਈ ਵਾਰ ਆਖਿਆ ਰੇਂਜ ਵਧਾਓ ਪਿਆਰੇ ਜੀ, ਜਿੰਨੇ ਲੋਕੀ ਰੇਡੀਓ ਸੁਣਦੇ ਮੇਰੇ ਬੇਲੀ ਸਾਰੇ ਜੀ। ਇੱਕ ਵਾਰ ਜਿਹਨੇ ਸੁਣ ਲਿਆ ਕਹਿੰਦੇ ਰੇਡੀਓ, ਫੇਰ ਨਹੀਂ ਮੁੜ ਕੇ ਛੱਡ ਸਕਦਾ ਅਸਲੀ। ਅੱਗੇ ਸਮਝ ਨਹੀਂ ਆ ਰਹੀ ਕੀ ਲਿਖਿਆ ਜੀ ਇਹਨਾਂ ਨੇ। ਅੱਛਾ, ਅਮਲੀ ਵਾਂਗੂ ਆਦੀ ਹੋ ਜੇ, ਹੱਡਾਂ ਚੋਂ ਨਹੀਂ ਕੱਢ ਸਕਦਾ। ਲਓ ਜੀ, ਇਹਨਾਂ ਨੇ ਇੱਦਾਂ ਹੀ ਤੁਕਬੰਦੀ ਕਰਕੇ ਇੱਕ ਖਤ ਜਿਹੜਾ ਹੈਗਾ ਆਪਣੇ ਤੱਕ ਪਹੁੰਚਾਇਆ ਵੀ ਮੇਰੇ ਜਿਹੜੇ ਦਿਨੇ ਦੋਸਤ ਨੇ ਰੇਡੀਓ ਪ੍ਰੋਗਰਾਮ ਸੁਣਦੇ ਨੇ ਤੇ ਸਾਰੇ ਪ੍ਰੋਗਰਾਮ ਉਹਨਾਂ ਨੂੰ ਚੰਗੇ ਲੱਗਦੇ ਨੇ, ਇਹੀ ਸਿੱਟਾ ਨਿਕਲਿਆ ਜੀ ਇਸ ਖਤ ਦਾ।
1: ਨਾਮ ਸੀ ਇਹਨਾਂ ਦਾ ਜੀ?
2: ਇਹ ਨੇ ਜੀ ਜੱਗਾ ਸਿੰਘ ਨੇ, ਜੱਗਾ ਸਿੰਘ ਰਾਮਾ ਮੰਡੀ ਤੋਂ।
1: ਜੱਗਾ ਸਿੰਘ ਰਾਮਾ ਮੰਡੀ ਜੀ, ਜਿੱਥੇ ਤੁਸੀਂ ਇੰਨੀ ਮਿਹਨਤ ਕਰਕੇ ਇੰਨੀ ਸੋਹਣੀ ਕਵਿਤਾ ਲਿਖੀ ਹੈ, ਇੱਕ ਇੱਕ ਸ਼ਬਦ ਪਰੋ ਕੇ ਲਿਖਿਆ, ਸਾਰੀਆਂ ਗੱਲਾਂ ਲਿਖੀਆਂ, ਉੱਥੇ ਥੋੜ੍ਹੀ ਜਿਹੀ ਮਿਹਨਤ ਹੋਰ ਕਰ ਲਓ, ਜਾਂ ਤਾਂ ਲਿਖਾਈ ਸਾਫ਼ ਕਰ ਲਓ, ਜਾਂ ਟਾਈਪ ਕਰਕੇ ਕਿਸੇ ਜਵਾਕ ਤੋਂ ਭੇਜੋ। ਇੱਡੀ ਸੋਹਣੀ ਕਵਿਤਾ ਪੜ੍ਹਨ ਨਹੀਂ ਰਹਿ ਗਈ, ਕਿਉਂਕਿ ਲਿਖਾਈ ਨਹੀਂ ਸਮਝ ਆਉਂਦੀ ਜੀ,
2: ਵਿੱਚੋਂ ਵਿੱਚੋਂ ਲਿਖਾਈ ਦੀ ਥੋੜ੍ਹੀ ਦਿੱਕਤ ਆ ਰਹੀ ਸੀ।
1: ਹਾਂ, ਅਤੇ ਸਾਫ਼ ਲਿਖਿਆ ਹੁੰਦਾ ਤਾਂ ਕਿੱਡਾ ਸੋਹਣਾ ਖੱਤ ਸੀਗਾ। ਚਲੋ ਅਗਲਾ ਦੇਖੋ ਜੀ, ਖੱਤ
2: ਅਗਲਾ ਖੱਤ ਸਾਨੂੰ ਲਿਖਣ ਵਾਲੇ ਸਾਡੇ ਸਰੋਤਾ ਨੇ, ਪਰ ਉਸ ਤੋਂ ਪਹਿਲਾਂ ਇੱਕ ਫੋਨ ਕਾਲ ਆਪਾਂ ਨੂੰ ਇਸ਼ਾਰਾ ਦੇ ਰਹੀ ਹੈ ਜੀ, ਫੋਨ ਤੇ ਗੱਲ ਕਰ ਲਈਏ।
1: ਹਾਂਜੀ, ਕਰ ਲੈਂਦੇ ਹਾਂ ਜੀ।
2: ਹੈਲੋ ਹੈਲੋ ਹੈਲੋ, ਲਓ ਜੀ ਆਵਾਜ਼ ਆਪਣੇ ਤੱਕ ਨਹੀਂ ਜਿਹੜੀ ਪਹੁੰਚ ਰਹੀ, ਤੇ ਦੁਬਾਰਾ ਫਿਰ ਵੇਟ ਕਰਦੇ।

0: ਦੁਆਰਾ ਸਰੋਤਿਆਂ ਨੂੰ ਨੰਬਰ ਦੱਸ ਦਿੰਦੇ ਹਾਂ 0164-2240-331। ਇਸ ਨੰਬਰ ਦੇ ਉੱਪਰ ਤੁਸੀਂ ਸਾਨੂੰ ਫੋਨ ਮਿਲਾ ਕੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ।
1: ਤੇ ਇੱਕ
0: ਫੋਨ ਹੋਰ ਆ ਗਿਆ। ਹੈਲੋ ਹੈਲੋ, ਚਲੋ ਜੀ, ਉਹਨੇ ਦੇ ਫਿਰ ਆਪਾਂ ਖਤ ਸ਼ਾਮਿਲ ਕਰਦੇ ਹਾਂ, ਕਿਉਂਕਿ ਫੋਨ ਦਾ ਸਿਲਸਿਲਾ ਜਿਹੜਾ ਹੈਗਾ ਉਹ ਸ਼ੁਰੂ ਨਹੀਂ ਹੋ ਰਿਹਾ ਹਲੇ ਆਪਣਾ। ਖਤ ਲਿਖਣ ਵਾਲੇ ਸਾਡੇ ਸਰੋਤਾ ਨੇ, ਔਲਖ ਫੈਮਿਲੀ ਨੇ ਖਤ ਲਿਖ ਕੇ ਆਪਾਂ ਨੂੰ ਭੇਜਿਆ ਤੁੰਗਵਾਲੀ ਤੋਂ, ਜ਼ਿਲ੍ਹਾ ਬਠਿੰਡਾ ਤੋਂ। ਕਹਿੰਦੇ ਆਪ ਜੀ ਦੇ ਸਾਰੇ ਹੀ ਪ੍ਰੋਗਰਾਮ ਸਾਨੂੰ ਸੋਹਣੇ ਲੱਗਦੇ ਨੇ। ਪਿਛਲੇ ਦਿਨ ਹੀ ਹੋਇਆ ਪ੍ਰੋਗਰਾਮ ਜਿਹੜਾ ਸੀ, ਕਹਿੰਦੇ ਦੀਪ ਤੇ ਜਗਮੋਹਨ ਕੌਰ ਜੀ ਦੇ ਉੱਪਰ ਬਹੁਤ ਸੋਹਣਾ ਸੀ, ਬਹੁਤ ਵਧੀਆ ਪੇਸ਼ ਕੀਤਾ ਗਿਆ। ਉਹਨਾਂ ਦੇ ਸਾਰੇ ਗਾਣੇ ਬਹੁਤ ਵਧੀਆ ਹੁੰਦੇ ਨੇ, ਆਪ ਜੀ ਵੱਲੋਂ ਚਲਾਏ ਗਏ ਗੀਤ ਤੇ ਸਾਰੇ ਪ੍ਰੋਗਰਾਮ ਸਾਨੂੰ ਸੋਹਣੇ ਲੱਗਦੇ ਨੇ। ਸ਼ੁਰਲੀਆਂ ਪ੍ਰੋਗਰਾਮ ਕਹਿੰਦੇ ਢਿੱਡੀ ਪੀੜਾਂ ਪਾ ਦਿੰਦਾ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਇਸੇ ਤਰ੍ਹਾਂ ਸਾਨੂੰ ਇੰਨੇ ਸੋਹਣੇ ਪ੍ਰੋਗਰਾਮ ਜਿਹੜੇ ਹੈਗੇ ਨੇ ਉਹ ਦਿੰਦੇ ਰਹੋ।
1: ਅੱਛਾ ਜੀ, ਅਸੀਂ ਇਸੇ ਤਰ੍ਹਾਂ ਪ੍ਰੋਗਰਾਮ ਦਿੰਦੇ ਰਹਾਂਗੇ, ਤੁਸੀਂ ਇਸੇ ਤਰ੍ਹਾਂ ਖਤ ਲਿਖਦੇ ਰਹੋ। ਜਿਹੜੇ ਮਤਲਬ
0: ਜੀ ਪ੍ਰੋਗਰਾਮ ਵਧੀਆ ਲੱਗਿਆ ਸੀ ਜਿਹੜਾ ਦੀਪ ਤੇ ਜਗਮੋਹਨ ਕੌਰ ਜੀ ਦੇ ਉੱਪਰ ਸੀਗਾ,
1: ਹਾਂ ਉਹਦੇ ਤੇ ਕਾਫੀ ਮਿਹਨਤ ਹੋਈ ਸੀ, ਔਰ ਅਸੀਂ ਦੱਸ ਦਈਏ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਹੋਰ ਵੀ ਬਹੁਤ ਉਲੀਕੇ ਹੋਏ ਨੇ। ਤੁਸੀਂ ਅੱਗੇ ਅੱਗੇ ਦੇਖੋ ਕਿ ਅਸੀਂ ਤੁਹਾਡੇ ਲਈ ਕਿਹੜੇ ਕਿਹੜੇ ਪ੍ਰੋਗਰਾਮ ਲੈ ਕੇ ਆ ਰਹੇ ਹਾਂ
0: ਜੀ। ਤੇ ਫੋਨ ਇੱਕ ਹੋਰ ਆ ਗਿਆ ਆਪਣੇ ਕੋਲ, ਗੱਲ ਕਰਦੇ ਆ। ਹੈਲੋ,
2: ਸਤਿ ਸ਼੍ਰੀ ਅਕਾਲ ਜੀ ਭੈਣ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
2: ਮੈਂ ਜੀ ਲੱਖਾ ਸਿੰਘ ਬੋਲਦਾ, ਪਿੰਡ ਭੱਜਾ ਜੀ।
1: ਹਾਂਜੀ ਲੱਖਾ ਸਿੰਘ ਜੀ ਬੋਲੋ ਜੀ, ਕੀ ਫਰਮਾਇਸ਼ ਹੈ?
2: ਜਿਹੜੀ ਤੁਸੀਂ ਫਿਲਮਾਂ ਸੁਣਾਉਂਦੇ ਜੀ, ਪੰਜਾਬੀ ਫਿਲਮਾਂ ਤੇ ਇੱਕ ਰਾਣੋ ਫਿਲਮ ਤੇ ਇੱਕ ਆਪਣੇ ਸ਼ਮਕ ਛੱਲੋ ਤੇ ਸੁਣਾ ਦਿਓ ਜੀ।
1: ਬਿਲਕੁਲ, ਤੁਹਾਡੀ ਅਸੀਂ ਫਰਮਾਇਸ਼ ਨੋਟ ਕਰ ਲਈ ਹੈ ਜੀ। ਰਾਣੋ ਤੇ ਸ਼ਮਕ ਛੱਲੋ ਤੇ ਪ੍ਰੋਗਰਾਮ ਜ਼ਰੂਰ ਬਣਾਵਾਂਗੇ ਜੀ ਅਸੀਂ।
2: ਹਾਂ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਦਲਜੀਤ ਸਰ ਨਾਲ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦਾ ਹੁੰਦਾ।
1: ਠੀਕ ਹੈ ਜੀ।
0: ਅਗਲਾ ਖਤ ਸ਼ਾਮਿਲ ਕਰ ਰਿਹਾ ਲਿਖਣ ਵਾਲੇ ਸਾਡੇ ਸਰੋਤਾ ਨੇ, ਚਕਲਾ ਬਾਜ਼ਾਰ ਸਮਾਣਾ ਸ਼ਹਿਰ ਪੰਜਾਬ ਤੋਂ, ਪੱਪੂ ਰਾਜਾ ਖੁਸ਼ ਦਿਲ। ਤੇ ਨਾਲ ਇਹਨਾਂ ਦੇ ਨੇ ਜੀ ਫੋਨ ਕਾਲ ਆ ਗਈ, ਤੇ ਖਤ ਬਾਅਦ ਵਿਚ ਪੜੀਏ ਫਿਰ ਆਪਾਂ
1: ਕਾਲ ਲੈ ਲਈਏ ਵਾਵਾ।
0: ਹੈਲੋ ਹੈਲੋ,
1: ਆਵਾਜ਼ ਹੁਣ ਹਟ ਜਾਂਦੀ ਬਈ ਤੇ ਨਾ।
0: ਹੈਲੋ, ਚਲੋ ਜੀ ਆਪਾਂ ਖਤ ਫੇਰ ਕੰਟੀਨਿਊ ਕਰਦੇ ਹਾਂ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਖਤ ਸਾਨੂੰ ਲਿਖਣ ਵਾਲੇ ਸਾਡੇ ਸਰੋਤਾ ਨੇ, ਪੱਪੂ ਰਾਜਾ ਖੁਸ਼ ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਕੰਚਨ, ਸੁਨੀਤਾ ਜਿੰਦਲ ਤੇ ਪੂਰਾ ਖੁਸ਼ ਦਿਲ ਪਰਿਵਾਰ। ਇਹ ਲਿਖਦੇ ਨੇ ਜੀ, ਪ੍ਰੋਗਰਾਮ ਸਰੋਤਾ ਮੰਚ ਪੇਸ਼ ਕਰਨ ਵਾਲਿਆਂ ਨੂੰ ਸਾਡੇ ਵੱਲੋਂ ਨਮਸਕਾਰ। ਸਾਨੂੰ ਆਕਾਸ਼ਵਾਣੀ ਬਠਿੰਡਾ ਦੇ ਸਾਰੇ ਹੀ ਪ੍ਰੋਗਰਾਮ ਚੰਗੇ ਲੱਗਦੇ ਨੇ, ਜਿਵੇਂ ਸੁਰੀਲੀ ਦੁਪਹਿਰ, ਹੈਲੋ ਫਰਮਾਇਸ਼, ਪੰਜ ਪਾਣੀਆਂ ਦੇ ਗੀਤ, ਆਪਣਾ ਪ੍ਰੋਗਰਾਮ ਅਫਸਾਨੇ ਔਰ ਤਰਾਨੇ, ਫਿਲਮੀ ਅਫਸਾਨੇ ਔਰ ਤਰਾਨੇ, ਤੇ ਜਿਹੜਾ ਆਪਣਾ ਸ਼ੁਰਲੀਆਂ ਚੱਲਦਾ ਪ੍ਰੋਗਰਾਮ ਜੀ, ਬੀਬੇ ਭੂਆ ਦਾ ਹਾਸਾ, ਕਹਿੰਦੇ ਸਾਨੂੰ ਵਧੀਆ ਲੱਗਦਾ, ਪੈਗਾਮ, ਹੱਡ ਬੀਤੀਆਂ, ਜੱਗ ਬੀਤੀਆਂ ਤੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਸਾਨੂੰ ਬਹੁਤ ਚੰਗੇ ਲੱਗਦੇ ਨੇ। ਤੁਹਾਡੇ ਸਾਰੇ ਹੀ ਅਨਾਊਂਸਰ ਬਹੁਤ ਹੀ ਮਿਹਨਤ ਦੇ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ। ਇੰਨੇ ਚੰਗੇ ਪ੍ਰੋਗਰਾਮ ਪੇਸ਼ ਕਰਨ ਲਈ ਆਕਾਸ਼ਵਾਣੀ FM ਬਠਿੰਡਾ ਦਾ ਅਸੀਂ ਤਹਿ ਦਿਲ ਤੋਂ ਕਹਿੰਦੇ ਧੰਨਵਾਦ ਕਰਦੇ ਹਾਂ।
1: ਤੇ ਤੁਹਾਡਾ ਵੀ ਅਸੀਂ ਇੰਨੀ ਬਰੀਕੀ ਨਾਲ ਪ੍ਰੋਗਰਾਮ ਸੁਣਨ ਲਈ ਤੇ ਖਤ ਲਿਖਣ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੁਖਜੀਤ, ਇੱਕ ਫੋਨ ਕਾਲ ਲੈ ਲਈਏ।
0: ਹਾਂਜੀ ਬਿਲਕੁਲ।
3: ਹੈਲੋ
2: ਹੈਲੋ,
1: ਹਾਂਜੀ ਹਾਂਜੀ
3: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਵੀਰ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
3: ਪਰਮ ਸਿੰਘ ਬੋਲਦਾ ਜੀ, ਰਾਮਨਗਰ ਤੋਂ।
1: ਹਾਂਜੀ, ਤੁਹਾਡੇ ਪਿੱਛੇ ਰੇਡੀਓ ਚੱਲਦਾ ਜੀ?
3: ਹਾਂਜੀ।
1: ਰੇਡੀਓ ਤੋਂ ਦੂਰ ਹੋ ਜਾਓ ਜਾਂ ਬੰਦ ਕਰ ਦਿਓ।
3: ਕਰ ਦੇਣਾ ਜੀ, ਇੱਕ ਮਿੰਟ।
1: ਹਾਂਜੀ, ਹੁਣ ਫਰਮਾਓ ਜੀ, ਕੀ ਕਹਿੰਦੇ ਹੋ?
3: ਮੇਰੀ ਰਿਕੁਐਸਟ ਇਹ ਜੀ ਵੀ ਮੈਂ ਨਾ ਕਈ ਵਾਰ ਫੋਨ ਲਾ ਰਿਹਾ, ਬਹੁਤ ਚਿਰ ਦਾ ਉਹ ਕਰਦਾ ਜੀ, ਫੋਨ ਨੀ ਕਦੇ ਮੇਰਾ ਚੱਕਿਆ, ਲੱਗ ਜਾਂਦਾ ਫੋਨ ਚੱਕਿਆ ਨੀ ਜਾਂਦਾ।
1: ਅੱਛਾ ਜੀ।
3: ਹਾਂ, ਮੇਰੀ ਬੇਨਤੀ ਹੈ ਜੀ, ਇੱਕ ਤਾਂ ਕੱਲੀ ਮਾਨਕ ਦੇ ਗੀਤ ਜ਼ਰੂਰ ਸੁਣਾਓ ਜੀ।
1: ਜੀ।
3: ਤੇ ਕੱਲੀ ਮਾਨਕ ਦਾ ਗੀਤ ਸੁਣਾਓ, ਪਹਿਲਾਂ ਯਾਰ ਦੀ ਕੁੱਲੀ ਨੂੰ ਅੱਗ ਲਾ ਦੇ, ਹੱਥਾਂ ਨੂੰ ਮਹਿੰਦੀ ਫੇਰ ਲਾ ਲਵੇ।
1: ਠੀਕ ਹੈ ਜੀ।
3: ਤੇ ਦੂਸਰੀ ਰਿਕੁਐਸਟ ਇਹ ਹੈ ਵੀ ਜਿਹੜੇ ਤੁਹਾਡੇ ਪ੍ਰੋਗਰਾਮ ਆ, ਬਹੁਤ ਵਧੀਆ ਪ੍ਰੋਗਰਾਮ ਆ ਗੇ।
1: ਹਾਂਜੀ ਹਾਂਜੀ
3: ਹਾਂਜੀ, ਤੇ ਬਹੁਤ ਪਿਆਰ ਨਾਲ ਵਧੀਆ ਸੁਣਦੇ ਆ ਜੀ।
1: ਜੀ।
3: ਤੇ ਟਰੱਕ ਡਰਾਈਵਰ ਆ ਜੀ ਮੈਂ, ਅਸੀਂ ਬਹੁਤ ਤੁਹਾਡਾ ਪ੍ਰੋਗਰਾਮ ਅਸੀਂ ਦੇਖਦੇ ਰਹਿੰਦੇ ਹਾਂ ਜੀ।
1: ਚਲੋ ਜੀ, ਮਿਹਰਬਾਨੀ ਫੋਨ ਸੁਣ ਲਈ। ਤੁਹਾਡੇ ਜਿਹੜੇ ਗੀਤ ਹੈ ਵੈਸੇ ਇਹ ਚੱਲਦੇ ਰਹਿੰਦੇ ਆ, ਤੇ ਤੁਹਾਡੀ ਫਰਮਾਇਸ਼ ਅਸੀਂ ਨੋਟ ਕਰ ਲਈ ਹੈ। ਤੇ ਇਹ ਮਿਹਰਬਾਨੀ ਕਰਕੇ ਨਾ ਇਸ ਪ੍ਰੋਗਰਾਮ ਵਿੱਚ ਗੀਤ ਦੀ ਫਰਮਾਇਸ਼ ਨਾ ਕਰਿਆ ਕਰੋ, ਤੁਸੀਂ ਕਲਾਕਾਰ ਦਾ ਨਾਂ ਲਿਆ ਕਰੋ ਇਕੱਲਾ।
3: ਅੱਛਾ ਜੀ, ਮਾਨਕ ਦਾ ਬਸ
1: ਇਹ ਕਹਿੰਦਾ ਕਰੋ, ਮਾਨਕ ਦੇ ਗੀਤ ਸੁਣਾ ਦਿਓ ਫਲਾਣੇ ਸਿੰਗਰ ਦੇ, ਸਪੈਸ਼ਲ ਗੀਤ ਨਾ ਬੋਲਿਆ ਕਰੋ, ਕਿਉਂਕਿ ਉਹ ਤਾਂ ਹੁਣ ਤਾਂ ਸੁਣਾਉਣਾ ਨਹੀਂ ਅਸੀਂ, ਉਹ ਤਾਂ ਕਿਸੇ ਪ੍ਰੋਗਰਾਮ 'ਚ ਸੁਣਾਵਾਂਗੇ, ਉਹਨੂੰ ਯਾਦ ਨਹੀਂ ਰਹਿੰਦਾ ਤੁਸੀਂ ਕਿਹੜਾ ਗਾਣਾ ਕਿਹਾ ਸੀ।

0: ਕਾਫੀ ਲੋਕ ਲੱਗੇ ਹੁੰਦੇ ਆ ਤੇ ਮੇਹਨਤ ਕਰੋ, ਲੱਗੂਗਾ ਜਰੂਰ।
1: ਅੱਛਾ ਜੀ, ਇੱਕ ਮੇਰੀ ਰਿਕੁਐਸਟ ਇਹ ਹੈ ਜੀ,
0: ਹਾਂਜੀ,
1: ਵੀ ਮੈਂ ਨਾ ਥੋੜਾ ਜਿਹਾ ਘਰ ਦੀ ਪ੍ਰੋਬਲਮ ਸੀਗੀ ਤੁਹਾਨੂੰ ਦੱਸਣੀ ਸੀਗੀ ਉਹ।
0: ਨਹੀਂ ਤੁਸੀਂ ਇਹ ਨਾ ਘਰ ਦੀ ਗੱਲ ਨਾ ਕਰੋ, ਕੋਈ ਸਾਂਝੀ ਗੱਲਾਂ ਤਾਂ ਕਰੋ, ਆਪਾਂ ਪਰਸਨਲ ਗੱਲਾਂ ਨਹੀਂ ਕਰ ਸਕਦੇ ਫੋਨ ਤੇ।
1: ਅੱਛਾ ਜੀ,
0: ਹਾਂ ਕੋਈ ਗੱਲ ਨਹੀਂ ਜੀ, ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
2: ਜੀ ਖਤਾਂ ਦਾ ਸਿਲਸਿਲਾ ਇੱਕ ਵਾਰ ਫਿਰ ਸ਼ੁਰੂ ਕਰਦੇ। ਖਤ ਲਿਖਣ ਵਾਲੇ ਸਾਡੇ ਸਰੋਤਾ ਨੇ ਪਿੰਡ ਦਬੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸਰਬਜੀਤ ਸਿੰਘ, ਉਹਨਾਂ ਦੀ ਪਤਨੀ ਬਲਵਿੰਦਰ ਕੌਰ, ਬੇਟਾ ਗੁਰਦਿੱਤ ਸਿੰਘ ਤੇ ਲਵਪ੍ਰੀਤ ਸਿੰਘ, ਮਨਪ੍ਰੀਤ ਕੌਰ, ਅਵਤਾਰ ਸਿੰਘ, ਗੁਰਪਿਆਰ ਸਿੰਘ, ਇਹ ਕਹਿੰਦੇ ਸੀ ਬੇਨਤੀ ਕਰਦੇ ਹਾਂ ਕਿ ਸਾਨੂੰ ਕਵਿਸ਼ਰੀ ਸੁਣਾ ਦਿਆ ਕਰੋ ਜੀ, ਤੁਹਾਡਾ ਅਸੀਂ ਧੰਨਵਾਦੀ ਹੋਵਾਂਗੇ।
0: ਕਵਿਸ਼ਰੀ ਦਾ ਵੈਸੇ ਤਾਂ ਪ੍ਰੋਗਰਾਮ ਆਪਣਾ ਚੱਲਦਾ ਹੈ
2: ਜੀ,
0: ਹਾਂ ਤੇ ਚਲੋ ਅਸੀਂ ਤੁਹਾਡੀ ਗੱਲ ਨੋਟ ਕਰ ਲਈ। ਵੈਸੇ ਅਸੀਂ ਢਾਡੀ ਕਵਿਸ਼ਰੀ ਸਪੈਸ਼ਲ ਸਾਡਾ ਪ੍ਰੋਗਰਾਮ ਚੱਲਦਾ, ਉਹ 8:40 ਤੇ ਚੱਲਦਾ, ਮੈਂ ਪੰਜਾਬ ਦੇ ਵਿੱਚ ਚੱਲਦਾ, ਉਹਦੇ ਵਿੱਚ ਤੁਸੀਂ ਸੁਣ ਸਕਦੇ ਹੋ। ਇੱਕ ਫੋਨ ਕਾਲ ਆਪਾਂ ਲੈ ਲਈਏ
2: ਜੀ।
0: ਹੈਲੋ
3: ਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਸੁਖਜੀਤ ਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ?
3: ਹਾਂਜੀ, ਰਮਨਦੀਪ ਸਿੰਘ ਚੀਮਾ ਬੋਲ ਰਹੇ ਹਾਂ ਜੀ,
2: ਜੀ
3: ਲੁਧਿਆਣੇ ਤੋਂ।
0: ਹਾਂਜੀ ਚੀਮਾ ਸਾਹਿਬ, ਫਿਰ ਐਪ ਤੇ ਸੁਣ ਰਹੇ ਹੋ?
3: ਹਾਂ ਦੇਖੋ ਜੀ, ਨਾ ਮੌਸਮ ਥੋੜੇ ਜਿਹਾ, ਵੈਦਰ ਕੰਡੀਸ਼ਨਸ ਥੋੜੀਆਂ ਜਿਹੀਆਂ, ਕਈ ਵਾਰ ਸਪੈਸ਼ਲ ਵੈਦਰ ਕੰਡੀਸ਼ਨ ਬਣਦੀਆਂ ਨੇ ਤੇ ਇਹ ਨਾ ਸੁਣਾਈ ਦੇਣ ਲੱਗ ਜਾਂਦਾ ਲੁਧਿਆਣੇ ਤੱਕ ਤੁਹਾਡਾ ਸਟੇਸ਼ਨ।
0: ਹਾਂ ਫਿਰ ਤਾਂ ਵਧੀਆ,
3: ਐਪਾਂ ਸ਼ੈਪਾਂ ਤੇ ਤਾਂ ਨਹੀਂ ਉਹ ਮਜ਼ਾ ਆਉਂਦਾ ਐਫ ਐਮ ਸੁਣਨ ਦਾ, ਜੋ ਰੇਡੀਓ ਸੈੱਟ ਦੇ ਉੱਪਰ ਸੁਣਨ ਨੂੰ ਮਜ਼ਾ ਆਉਂਦਾ ਨਾ
0: ਜੀ, ਜੀ, ਜੀ,
3: ਤੇ ਉਹਦਾ ਨਜ਼ਾਰਾ ਹੀ ਵੱਖਰਾ ਹੁੰਦਾ।
0: ਨਹੀਂ ਕੀ ਨਜ਼ਾਰਾ ਵੈਸੇ, ਮਾੜਾ ਦੱਸੋ ਸਾਨੂੰ, ਸਾਨੂੰ
3: ਨਜ਼ਾਰਾ ਇਹ ਹੁੰਦਾ ਜੀ ਇਹਦੇ ਵਿੱਚ, ਕਿਉਂਕਿ ਜਿਹੜੀ ਜਗ੍ਹਾ ਤੇ ਮੈਂ ਰਹਿ ਰਿਹਾ ਲੋਡੋਵਾਲ ਲੁਧਿਆਣਾ, ਜਿੱਥੇ ਲੁਧਿਆਣਾ ਦਾ ਟੋਲ ਪਲਾਜ਼ਾ,
0: ਲੋਡੋਵਾਲ
3: ਜਲੰਧਰ ਦੇ ਸਟੇਸ਼ਨ, ਅੰਮ੍ਰਿਤਸਰ ਦੇ ਸਟੇਸ਼ਨ ਤੇ ਲੁਧਿਆਣੇ ਦੇ ਸਟੇਸ਼ਨ ਸਾਫ਼ ਕਲੀਅਰਲੀ ਸੁਣਾਈ ਦਿੰਦੇ ਨੇ
0: ਜੀ,
3: ਠੀਕ ਹੈ ਜੀ, ਉਹ ਬਣ ਜਾਂਦੇ ਫਿਰ ਸ਼ਮਲੇ ਵਾਲੇ ਸਟੇਸ਼ਨ ਹੋਏ ਦੇ, ਘੱਟੋ ਘੱਟ 20-22 ਸਟੇਸ਼ਨ ਸਾਡੇ ਰੇਡੀਓ ਸੈੱਟ ਦੇ ਉੱਪਰ ਚੱਲਦੇ ਨੇ
0: ਜੀ,
3: ਤੇ ਇੱਕ ਤੁਹਾਡਾ ਰੇਡੀਓ ਸਟੇਸ਼ਨ ਕਦੇ ਕਦੇ ਸਪੈਸ਼ਲ ਸਾਨੂੰ ਸੁਣਾਈ ਦਿੰਦਾ, ਬਾਰਿਸ਼ ਪੈਂਦੀ ਹੈ ਜਾਂ ਕੁਛ ਇਸ ਤਰ੍ਹਾਂ, ਜਾਂ ਸਰਦੀਆਂ ਦੇ ਵਿੱਚ ਫੋਗੀ ਵੈਦਰ ਹੁੰਦਾ
0: ਜੀ,
3: ਤੇ ਰੇਡੀਓ ਉਹਦੇ ਜਦੋਂ ਚੈਨਲ ਚੇਂਜ ਕਰਦੇ ਹਾਂ ਤੇ ਨਜ਼ਾਰਾ ਵੱਖਰਾ ਹੁੰਦਾ, ਕਦੇ ਇੱਧਰ ਚੈਨਲ ਦੇ ਕਦੇ ਉੱਧਰ ਚੈਨਲ ਦੇ, ਤੇ ਜਦੋਂ ਐਪ ਤੇ ਹੁੰਦਾ ਉਹ ਚੀਜ਼ਾਂ ਨੀ ਸਾਨੂੰ ਮਿਲਦੀਆਂ, ਬੜਾ ਉਹ
0: ਰੇਡੀਓ ਤੇ ਜਿਹੜੀ ਫ੍ਰੀਕੁਐਂਸੀ ਆਉਂਦੀ ਹੈ ਜਾਂ ਰੇਡੀਓ ਤੇ ਜਿਹੜਾ ਇੱਕ ਆਵਾਜ਼ ਆਉਂਦੀ ਹੈ ਉਹਦੀ ਕੁਆਲਿਟੀ ਜ਼ਿਆਦਾ ਹੁੰਦੀ ਹੈ, ਐਪ
3: ਕੁਆਲਿਟੀ ਜ਼ਿਆਦਾ ਹੁੰਦੀ ਹੈ ਤੇ ਇੱਕ ਨਜ਼ਾਰਾ ਹੀ ਵੱਖਰਾ ਹੁੰਦਾ, ਤੇ ਵਿੱਚ ਦੂਰ ਦਾ ਵੀ ਸਟੇਸ਼ਨ ਹੋਵੇ ਉਹਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਵੀ ਆਉਂਦੀ, ਸੁਣਨ ਦਾ ਨਜ਼ਾਰਾ ਹੀ ਵੱਖਰਾ ਹੁੰਦਾ, ਤੇ ਹੁਣ ਸਮਝ ਆ ਗਈ ਤੁਹਾਨੂੰ ਬਰਾੜ ਸਾਹਿਬ ਕੀ ਹੁੰਦਾ ਇਹਦਾ ਨਜ਼ਾਰਾ ਰੇਡੀਓ।
0: ਅੱਛਾ ਕਿਵੇਂ ਲੱਗਦਾ
3: ਜਿਹੜਾ ਰੇਡੀਓ ਨੂੰ ਜਿਹੜਾ ਪਿਆਰ ਕਰਦਾ ਨਾ,
0: ਹਾਂਜੀ,
3: ਤੇ ਉਹ ਰੇਡੀਓ ਨੂੰ ਫਿਰ ਸੁਣਨਾ ਰੇਡੀਓ ਤੇ ਪਸੰਦ ਕਰੂਗਾ, ਠੀਕ ਹੈ, ਜਿਹੜੇ ਆਪਣਾ ਨਾਮ ਸੁਣਨਾ ਚਾਹੁੰਦੇ ਹੋ ਆਪਾਂ ਛੱਪਾਂ ਤੇ ਸੁਣਦੇ, ਅਦਰਵਾਈਜ਼ ਨਹੀਂ ਸੁਣਿਆ ਜਾਂਦਾ ਰੇਡੀਓ, ਸਪੈਸ਼ਲ ਰੇਡੀਓ ਤੇ ਹੀ ਸੁਣਿਆ ਜਾਂਦਾ, ਤੇ ਸਾਨੂੰ ਤਾਂ ਇੰਨੀ ਕੁ ਸਹੂਲਤ 20-22 ਸਟੇਸ਼ਨ ਸੁਣ ਮਿਲ ਜਾਂਦੇ ਆ ਸਾਨੂੰ, ਕੁਝ ਪ੍ਰਾਈਵੇਟ ਚੈਨਲ, ਕੋਈ AIR ਦੇ ਚੈਨਲ।
0: ਆਲ ਇੰਡੀਆ ਰੇਡੀਓ ਬਠਿੰਡੇ ਦਾ ਤੁਹਾਨੂੰ ਕੀ ਵੱਖਰਾ ਲੱਗਦਾ ਬਾਕੀ ਚੈਨਲਾਂ ਨਾਲੋਂ?
3: ਬਠਿੰਡੇ ਦੇ ਵਿੱਚ ਪੰਜਾਬ ਪੰਜਾਬੀਅਤ ਵਾਲੀ ਗੱਲ ਜ਼ਿਆਦਾ ਹੁੰਦੀ ਹੈ
0: ਜੀ,
3: ਤੇ ਉਹ ਨਾ ਤਾਂ ਜਲੰਧਰ ਸਰਕਾਰੀ ਰੇਡੀਓ ਤੇ ਹੁੰਦੀ ਹੈ ਤੇ ਨਾ ਉਹ ਹੁੰਦੀ ਹੈ ਮੇਰੇ ਖਿਆਲ ਵਿੱਚ ਪਟਿਆਲੇ ਤੇ ਵੀ ਨਹੀਂ ਹੁੰਦੀ, ਤੇ ਲੁਧਿਆਣੇ ਜਿਹੜਾ ਸਟੇਸ਼ਨ ਆ ਉਹ ਤਾਂ 2-4 ਘੰਟੇ ਦੀ ਉਹਦੀ ਟ੍ਰਾਂਸਮਿਸ਼ਨ ਆ, ਉੱਥੇ ਵੀ ਕੋਈ ਜ਼ਿਆਦਾ ਨਜ਼ਾਰਾ ਨਹੀਂ ਆਉਂਦਾ ਹੈਗਾ, ਤੇ ਕਿਉਂਕਿ ਉੱਥੇ ਮਿਊਜ਼ਿਕ ਜਿਹੜਾ ਪੰਜਾਬੀ ਚ ਲਾਇਆ ਜਾਂਦਾ ਤੇ ਗੱਲਬਾਤ ਬੜੀ ਠੇਠ ਪੰਜਾਬੀ ਚ ਕੀਤੀ ਜਾਂਦੀ ਹੈ, ਉਹ ਚੰਗੀ ਲੱਗਦੀ ਹੈ। ਮਾਲਵੇ ਦੀ ਇੱਕ ਨਾ ਸਪੈਸ਼ਲ ਮੈਕ, ਮੈਂ ਬੇਸਿਕਲੀ ਵੈਸੇ ਅੰਮ੍ਰਿਤਸਰ ਤੋਂ
0: ਹਾਂ,
3: ਲੁਧਿਆਣੇ ਚ ਕਾਫੀ ਦੇਰ ਦਾ ਰਹਿ ਰਿਹਾ, ਮੈਨੂੰ ਪਿਛਲੇ 15-20 ਸਾਲਾਂ ਤੋਂ ਮੈਂ ਲੁਧਿਆਣੇ ਚ ਰਹਿ ਰਿਹਾ
0: ਜੀ, ਜੀ, ਹਰੇਕ ਬੋਲੀ ਦੀ ਇੱਕ ਆਪਦੀ ਮਿਠਾਸ ਆ, ਆਪਦੀ
3: ਮਿਠਾਸ ਹੁੰਦੀ,
0: ਜਲੰਧਰ ਦੀ ਇੱਕ ਆਪਦੀ ਮਿਠਾਸ ਆ, ਪਟਿਆਲੇ ਦੀ ਇੱਕ ਆਪਦੀ, ਤੇ ਬਠਿੰਡੇ ਵਾਲਿਆਂ ਦੀ ਥੋੜੀ ਜਿਹੀ ਕਹਿੰਦੇ ਖੜਵੀਂ ਆ ਬੋਲੀ, ਹੈ
2: ਨਾ,
3: ਇਸੇ ਕਰਕੇ ਤਾਂ
0: ਨਜ਼ਾਰਾ ਆਉਂਦਾ, ਡਾਂਗ ਅੰਗ ਵੱਜਦੀ ਹੈ
3: ਸਾਡੇ ਮਾਝੇ ਵਾਲਿਆਂ ਦੀ, ਉਹ ਕਹਿੰਦੇ ਬੜੀ ਮਿਠਾਸ ਭਰੀ ਬੋਲੀ ਹੁੰਦੀ ਹੈ, ਤੇ ਸਾਡਾ ਲਹਿਜਾ ਬੋਲੀ ਦੇ ਖੈਰ ਚ ਪੰਜਾਬੀ ਹੈ ਨਾ, ਲਹਿਜਾ ਜਿਹੜਾ ਹੁੰਦਾ ਐਕਸੈਂਟ ਹੁੰਦਾ ਪੰਜਾਬੀ ਦਾ
0: ਜੀ, ਜੀ,
3: ਤੇ ਐਕਸੈਂਟ ਜਿਹੜਾ ਮਾਝੇ ਦਾ ਜਿਹੜਾ, ਬਾਕੀ ਸੁਣਨ ਚ ਆਉਂਦਾ ਵੀ ਮਿਠਾਸ, ਮੈਨੂੰ ਤਾਂ ਨੀ ਪਤਾ ਕਿਉਂਕਿ ਮੈਂ ਮਾਝੇ ਨੂੰ ਬਿਲੋਂਗ ਕਰਦਾ,
2: ਮਲਵਈ ਠੀਕ ਹੀ ਹੁੰਦੇ ਬਾਈ ਜੀ,
3: ਤੁਸੀਂ ਦੱਸ ਸਕਦੇ ਹੋ?
0: ਹਾਂ ਦੇਸੀ ਬੋਲੀ ਹੈ ਥੋੜੀ ਜਿਹੀ ਸਾਡੀ, ਤੇ ਉਹ ਚੰਗੀ ਵੀ ਲੱਗਦੀ ਹੈ
3: ਜੀ, ਬਹਰਹਾਲ ਪੁਆਧੀ ਵੀ ਚੰਗੀ ਹੈ, ਮਲਵਈ ਵੀ ਚੰਗੀ ਹੈ, ਦੁਆਬੀ ਵੀ ਚੰਗੀ ਹੈ, ਤੇ ਮਾਝੀ ਦਾ ਕਿਆ ਕਹਿਣਾ, ਕਿਉਂਕਿ ਪੰਜਾਬ ਮਾਝੇ ਨੂੰ ਬਿਲੋਂਗ ਕਰਦਾ,
0: ਆਪਦਾ ਆਪਦਾ ਟੇਸਟ ਹੈ ਜੀ, ਫੋਨ ਕਰਨ ਲਈ ਬਹੁਤ ਧੰਨਵਾਦ ਜੀ।
3: ਤੇ ਅੱਛਾ ਜੀ, ਤੁਹਾਡੇ ਸ਼ੋਅਜ਼ ਬਹੁਤ ਪਿਆਰੇ ਨੇ ਸਾਰੇ, ਤੇ ਮੈਂ ਨਾ ਮੋਰਨਿੰਗ ਟਾਈਮ ਜਿਹੜਾ ਸੱਜਰੀ ਸਵੇਰ ਸੁਣਦਾ ਹੁੰਦਾ,
0: ਹਾਂਜੀ,
3: ਕਿਉਂਕਿ ਉੱਥੇ ਸੁਣਾਈ ਦੇ ਜਾਂਦਾ ਮੋਰਨਿੰਗ ਟਾਈਮ, ਬਹੁਤ ਸਾਰੇ ਦੂਰ ਦੂਰ ਦੇ ਸਟੇਸ਼ਨ ਸੁਣਾਈ ਦਿੰਦੇ ਨੇ
0: ਜੀ,

0: ਰਾਜੀਵ ਸ਼ਰਮਾ ਸੋਰੀ ਬਲਜੀਤ ਸ਼ਰਮਾ ਜੀ ਬਹੁਤ ਵਧੀਆ ਮਿਹਨਤ ਕਰ ਰਹੇ ਨੇ, ਚੰਗੇ ਸ਼ੋਅ ਪੇਸ਼ ਕਰ ਰਹੇ ਨੇ। ਇੱਕ ਇੱਥੇ ਬੀਬੀ ਹੈਗੇ ਮਮਤਾ ਅਰੋੜਾ ਜੀ ਤੇ ਆ ਸੁਖਜੀਤ ਜੀ ਨਾਲ ਬੈਠੇ, ਇਹਨਾਂ ਦੀ ਵਿਵਾਦ ਬੜੀ ਵਧੀਆ। ਤੇ ਸਾਡੀ ਵੀ ਕਿਆ ਕਹਿਣਾ ਰਜੌੜਾ ਸਾਹਿਬ ਨੇ, ਰਜੌੜਾ ਸਾਹਿਬ ਉਹਨਾਂ ਦੀ ਵਿਵਾਦ ਚੰਗੀ ਹੈ
1: ਜੀ।
0: ਇੱਕ ਬੀਬੀਆਂ ਦਾ ਦੁਪਹਿਰ ਨੂੰ ਸ਼ੋਅ ਸੁਣਦਾ ਹੁੰਦਾ ਕਦੇ ਕਦੇ ਜਦੋਂ ਫੌਗੀ ਵੈਦਰ ਹੁੰਦਾ ਠੰਡਾਂ ਦੇ ਵਿੱਚ, ਉਹ ਵੀ ਚੰਗਾ ਲੱਗਦਾ ਹੁੰਦਾ ਮੈਨੂੰ। ਤੇ ਈਵਨਿੰਗ ਟਾਈਮ ਕਿਸਾਨਾਂ ਦੇ ਨਾਲ ਜਿਹੜਾ ਜੁੜਿਆ ਹੈ ਸ਼ੋਅ
1: ਜੀ,
0: ਮੈਨੂੰ ਨਾਮ ਨੀ ਤਾਂ ਦਿਮਾਗ ਚ ਆ ਰਿਹਾ, ਪਰ ਉਹ ਸ਼ੋਅ ਵੀ ਬੜਾ ਪਿਆਰਾ ਹੁੰਦਾ।
1: ਆਵਾਜ਼ ਤਾਂ ਤੁਹਾਡੀ ਵੀ ਬਹੁਤ ਸੋਹਣੀ ਹੈ ਜੀ।
0: ਬਹੁਤ ਸ਼ੁਕਰੀਆ ਤੁਹਾਡਾ। ਤੇ ਮੈਂ ਇੱਕ ਨਾ ਸੁਜੈਸ਼ਨ, ਇਹ ਮੇਰੀ ਸੁਜੈਸ਼ਨ ਵੀ ਇੱਕ ਦੇ ਦੇਣੀ ਚਾਹੀਦੀ ਹੈ ਕੋਈ ਨਾ ਕੋਈ, ਹੈ ਨਾ
1: ਜੀ? ਜਲਦੀ ਕਰੋ, ਆਪਣੀ ਕਾਲ ਲੰਬੀ ਹੋ ਗਈ।
0: ਹਾਂ ਬਿਲਕੁਲ, ਸੁਜੈਸ਼ਨ ਇਹ ਵੀ ਜਿਹਦੇ ਵਿੱਚ ਮੈਂ ਇੱਕ ਖਾਲਸ ਪੰਜਾਬੀ ਦਾ ਜਿਹੜਾ ਸ਼ੋਅ ਹੁੰਦਾ ਨਾ, ਉਹ ਪੂਰਾ ਹੋਣਾ ਹੁੰਦੇ ਤੁਹਾਡੇ ਕੋਲ ਹੁੰਦੇ ਨੇ, ਪਿੱਛੇ ਉਹਦੇ ਪੰਜਾਬੀ ਮਿਊਜ਼ਿਕ ਵੀ ਵਧੀਆ ਹੁੰਦਾ, ਪਲਕ ਉਹਦੇ ਵਿੱਚ ਗੱਲਬਾਤ ਦਾ ਦੌਰਾਨੀਆ ਜਿਹੜਾ ਨਾ ਦਿਲ, ਉਹ ਜ਼ਿਆਦਾ ਲੰਬਾ ਹੋਣਾ ਚਾਹੀਦਾ, ਜਿਹੜਾ ਲਿੰਕ ਹੁੰਦਾ ਨਾ ਉਹ ਜ਼ਿਆਦਾ ਹੋਣਾ ਚਾਹੀਦਾ ਵਿੱਚ ਉਹਦੇ, ਘੱਟੋ ਘੱਟ ਉਹਦੇ ਵਿੱਚ 15 ਮਿੰਟ ਦਾ ਹੋਣਾ ਚਾਹੀਦਾ, ਉਸ ਤੋਂ ਆਫਟਰ 15 ਮਿੰਟ ਚ ਘੰਟੇ ਦਾ ਸ਼ੋਅ ਦਿਨ ਦੇ ਵਿੱਚ ਮੇਰੇ ਖਿਆਲ ਚ ਇਸ ਤਰ੍ਹਾਂ, ਕਿਉਂਕਿ ਗੱਲਬਾਤ ਅਸੀਂ ਸੁਣਨਾ ਜ਼ਿਆਦਾ ਪਸੰਦ ਕਰਦੇ ਤੇ ਮਿਊਜ਼ਿਕ ਤਾਂ ਹਰ ਚੈਨਲ ਤੇ ਸੁਣਾਈ ਦੇ ਹੀ ਜਾਂਦਾ।
1: ਨਹੀਂ ਨਹੀਂ ਦੇਖੋ, ਤੁਹਾਡੀ ਗੱਲ ਅਸੀਂ ਕਬੂਲ ਕਰਦੇ ਹਾਂ, ਪਰ ਇਹ ਨਾ ਆਪਾਂ ਨੂੰ ਸਾਰਿਆਂ ਦਾ ਹੀ ਖਿਆਲ ਰੱਖਣਾ ਪੈਂਦਾ। ਕਈ ਬੰਦੇ ਕਹਿੰਦੇ ਯਾਰ ਬੋਰ ਹੋ ਗਏ, ਗਾਣਾ ਨਹੀਂ ਸੁਣਾਇਆ, ਹੈ ਨਾ? ਤੇ ਸਾਰਿਆਂ ਦਾ ਹੀ ਖਿਆਲ ਰੱਖਦੇ ਹਾਂ ਅਸੀਂ, ਮਤਲਬ ਗੱਲਾਂ ਵਾਲਿਆਂ ਦਾ ਵੀ ਖਿਆਲ ਰੱਖਦੇ ਹਾਂ, ਗੀਤਾਂ ਵਾਲਿਆਂ ਦਾ ਵੀ ਖਿਆਲ ਰੱਖਦੇ ਹਾਂ, ਤੇ ਤੁਹਾਡੀ ਗੱਲ ਤੇ ਗੌਰ ਕਰਾਂਗੇ, ਮਿਹਰਬਾਨੀ।
0: ਨਾਈਟ ਟਾਈਮ ਟ੍ਰਾਂਸਮਿਸ਼ਨ ਸਟਾਰਟ ਕਰ ਦਿਓ ਜੀ, ਨਾਈਟ ਟਾਈਮ ਬਹੁਤ ਵਧੀਆ ਲੱਗਦਾ ਰੇਡੀਓ ਸੁਣਨਾ,
1: ਇਹ ਸਰਕਾਰਾਂ ਦੇ ਕੰਮ ਆ ਜੀ।
2: ਲੁਧਿਆਣੇ ਪਹੁੰਚ ਗਏ ਸੀ, ਹਨਾ ਆਪਾਂ, ਤੇ ਖਤਾਂ ਵਾਲੇ ਜਿਹੜੇ ਸਾਡੇ ਸਰੋਤੇ ਨੇ ਉਹ ਵੀ ਉਡੀਕ ਕਰ ਰਹੇ ਹੋਣਗੇ, ਖਤ ਉਹਨਾਂ ਦੇ ਵੀ ਸ਼ਾਮਿਲ ਕਰੀਏ ਆਪਾਂ। ਇਹ ਖਤ ਸਾਨੂੰ ਲਿਖ ਕੇ ਭੇਜਿਆ ਪਵਨ ਸ਼ਰਮਾ, ਉਹਨਾਂ ਦੇ ਪੋਤਰਾਂ ਨਾਲ ਨੇ ਜੀ, ਪਰਵਿਸ਼ ਕੌਸ਼ਲ ਰਾਮਾ ਮੰਡੀ ਤੋਂ, ਕਹਿੰਦੇ ਸਰੋਤਾ ਮੰਚ ਪੇਸ਼ਕਰਤਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
2: ਬਲਜੀਤ ਸ਼ਰਮਾ ਜੀ ਨੇ ਕਹਿੰਦੇ ਜਗਮੋਹਨ ਕੌਰ ਤੇ ਕੇਦੀਪ ਦਾ ਪ੍ਰੋਗਰਾਮ ਪੇਸ਼ ਕੀਤਾ, ਬਹੁਤ ਵਧੀਆ ਲੱਗਿਆ, ਸ਼ਰਮਾ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸ਼ਰਮਾ ਜੀ ਨੇ ਕਹਿੰਦੇ ਕਿ ਬੇਨਤੀ ਕਰਦੇ ਹਾਂ ਕਿ ਸ਼੍ਰੋਮਣੀ ਕਵੀਸ਼ਰ ਭੀਮ ਮੌੜ ਬਾਰੇ ਵੀ ਕਹਿੰਦੇ ਇੱਕ ਪ੍ਰੋਗਰਾਮ ਜ਼ਰੂਰ ਪੇਸ਼ ਕਰਨ, ਬਾਕੀ ਸਾਰੇ ਹੀ ਪ੍ਰੋਗਰਾਮ ਵਧੀਆ ਚੱਲ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ।
1: ਹਾਂ, ਇਹਨਾਂ ਦੀ ਜਿਹੜੀ ਆਪਾਂ ਗੱਲ ਆ ਨੋਟ ਕਰ ਲਈ ਹੈ, ਸ਼ਰਮਾ ਜੀ ਤੱਕ ਪਹੁੰਚਾ ਦਿਆਂਗੇ, ਔਰ ਆਪਾਂ ਜ਼ਰੂਰ ਉਸ 'ਤੇ ਪ੍ਰੋਗਰਾਮ ਬਣਾਵਾਂਗੇ। ਥੋੜ੍ਹਾ ਟਾਈਮ ਲੱਗੂਗਾ ਕਿਉਂਕਿ ਆਪਣੇ ਕਾਫੀ ਪ੍ਰੋਗਰਾਮ ਬਣੇ ਹੋਏ ਨੇ, ਅਤੇ 2 ਕੁ ਮਹੀਨੇ ਲੱਗਣਗੇ ਹਜੇ
2: ਜੀ। ਖਤਾਂ ਦਾ ਸਿਲਸਿਲਾ ਫਿਰ ਸ਼ੁਰੂ ਹੈ ਜੀ, ਖਤ ਲਿਖਣ ਵਾਲੇ ਸਾਡੇ ਸਰੋਤਾਂ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਕਹਿੰਦੇ ਮੇਰੀਆਂ ਪੋਤੀਆਂ, ਇਹਨਾਂ ਨੇ ਖਤ ਲਿਖਿਆ ਜੀ, ਆਪਾਂ ਨੂੰ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਲਿਖਦੇ ਨੇ, ਆਕਾਸ਼ਵਾਣੀ ਬਠਿੰਡਾ ਤੋਂ ਪੇਸ਼ ਕੀਤੇ ਜਾਂਦੇ, ਲਗਭਗ ਸਾਰੇ ਹੀ ਪ੍ਰੋਗਰਾਮ ਅਸੀਂ ਕਹਿੰਦੇ ਦਿਲਚਸਪੀ ਨਾਲ ਸੁਣਦੇ ਹਾਂ, ਸਾਰੇ ਹੀ ਪ੍ਰੋਗਰਾਮ ਮਨੋਰੰਜਨ ਤੇ ਗਿਆਨ ਭਰਪੂਰ ਹੁੰਦੇ ਨੇ
1: ਜੀ। ਸ਼ੁਕਰੀਆ।
2: ਸਾਡੀ ਕਹਿੰਦੇ ਇੱਕ ਬੇਨਤੀ ਹੈ ਜੀ, ਕਹਿੰਦੇ ਪੈਗਾਮ ਪ੍ਰੋਗਰਾਮ ਵਿੱਚ ਪੈਗਾਮ ਭੇਜਣ ਲਈ ਸਹੀ ਸਮਾਂ ਕੀ ਹੈ, ਕਿਉਂਕਿ ਕਹਿੰਦੇ ਪਿਛਲੇ ਸ਼ਨੀਵਾਰ ਨੂੰ ਅਸੀਂ ਪੈਗਾਮ ਸਵੇਰੇ ਕਹਿੰਦੇ 8:30 ਵਜੇ ਹੀ ਭੇਜ ਦਿੱਤਾ ਸੀ, ਪਰ ਉਹ ਪੜ੍ਹੇ ਨਹੀਂ ਗਏ, ਰਿਕਾਰਡਿੰਗ 5 ਵਜੇ ਦੇ ਲਗਭਗ ਕੀਤੀ ਗਈ, ਕਿਰਪਾ ਕਰਕੇ ਇੱਕ ਨਿਰਧਾਰਿਤ ਸਮਾਂ ਦੱਸਿਆ ਜਾਵੇ ਕਿਸ ਟਾਈਮ ਪੈਗਾਮ ਭੇਜੇ ਜਾਣ, ਉਮੀਦ ਹੈ ਜੀ ਕਹਿੰਦੇ ਜਵਾਬ ਜ਼ਰੂਰ ਮਿਲੇਗਾ।
1: ਦੱਸ ਦਿਓ ਜੀ ਅੱਜ ਇਹਨਾਂ ਨੂੰ ਫਿਰ।
2: ਸਤਪਾਲ ਜੀ, ਪੈਗਾਮ ਤੁਸੀਂ ਦੇਖ ਰਹੇ ਹੋ, ਵੈਸੇ ਸਰੋਤਿਆਂ ਨੂੰ ਦੱਸ ਦਿੰਦੇ ਕਿ ਜਿਹੜਾ ਪੈਗਾਮ ਅਸੀਂ ਰਿਕਾਰਡ ਕਰਨਾ ਹੁੰਦਾ ਜੀ ਉਹ ਸ਼ਨੀਵਾਰ ਨੂੰ ਰਿਕਾਰਡ ਕਰਦੇ ਹਾਂ, ਅਤੇ ਸਵੇਰੇ 10 ਵਜੇ ਤੱਕ ਤੁਸੀਂ ਪੈਗਾਮ ਜਿਹੜੇ ਹੈਗੇ ਸਾਨੂੰ ਭੇਜ ਸਕਦੇ ਹੋ।
1: ਉਸ ਤੋਂ ਬਾਅਦ ਭੇਜੇ ਹੋਏ ਪੈਗਾਮਾਂ ਦੀ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ।
2: ਤੁਸੀਂ ਨਾ ਸਵੇਰੇ ਇੰਨੀ ਜਲਦੀ ਵੀ ਨਾ ਭੇਜੋ ਵੀ 8:30 ਵਜੇ ਵੀ ਨਾ ਭੇਜੋ, ਕਿਉਂਕਿ ਉਸ ਤੋਂ ਬਾਅਦ ਕੋਈ ਹੋਰ ਪ੍ਰੋਗਰਾਮ ਚੱਲਣੇ ਹੁੰਦੇ ਤਾਂ ਤੁਹਾਡੇ ਪੈਗਾਮ ਪਿੱਛੇ ਚਲੇ ਜਾਣਗੇ। ਤੁਸੀਂ ਤਕਰੀਬਨ 10 ਕੁ ਵਜੇ ਪੈਗਾਮ ਜਿਹੜੇ ਨੇ, ਮਤਲਬ ਕਿ 9:45 ਵਜੇ ਪੈਗਾਮ ਜਿਹੜਾ ਹੈਗਾ ਆਪਣਾ ਭੇਜ ਦਿਓ, ਤਾਂ ਜੋ 10 ਵਜੇ ਰਿਕਾਰਡਿੰਗ ਸ਼ੁਰੂ ਹੋਵੇ ਤਾਂ ਤੁਹਾਡਾ ਪੈਗਾਮ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕੇ। ਤੇ ਫੋਨ ਕਾਲ ਹੈ ਹਨਾ ਸਤਪਾਲ ਜੀ ਇੱਕ ਆਪਣੇ ਕੋਲ।
1: ਹਾਂਜੀ, ਹੈਲੋ।
3: ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ
3: ਬਰਾੜ ਸਾਹਿਬ। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਭੈਣ ਜੀ ਨੂੰ ਸਤਿ ਸ੍ਰੀ ਅਕਾਲ।
3: ਹਾਂਜੀ ਹਾਂਜੀ ਹਾਂਜੀ, ਸੁਖਦੀਪ ਨੂੰ ਵੀ ਸਤਿ ਸ੍ਰੀ ਅਕਾਲ। ਮੈਂ ਜੀ ਯੋਧਾ ਸਿੰਘ ਬੋਲਦਾ ਜੀ ਪਿੰਡ ਮੱਲੇ ਤੋਂ।
2: ਹਾਂਜੀ,
3: ਤੇ ਪ੍ਰੋਗਰਾਮ ਤੁਹਾਡੇ ਜਾਣੀ ਜੀ ਬਹੁਤ ਵਧੀਆ ਹੈ, ਜਾਣੀ MP ਦੇ ਵਿੱਚੋਂ ਵੀ ਫੋਨ ਆਉਂਦੇ ਆ, ਮੈਂ ਸੁਣਦਾ ਰਹਿੰਦਾ।
1: ਹਾਂਜੀ,
3: ਤੇ ਜਿਹੜਾ ਇਹ ਸਿਲਸਿਲਾ ਕਰਿਆ ਨਾ ਪੁਰਾਣੇ ਕਲਾਕਾਰਾਂ ਬਾਰੇ ਤੁਸੀਂ, ਇਹ ਬਹੁਤ ਹੀ ਵਧੀਆ ਉਪਰਾਲਾ ਜੀ।
1: ਮਿਹਰਬਾਨੀ
3: ਜੀ। ਕੇਦੀਪ ਜਮੋਹਨ ਦਾ ਪ੍ਰੋਗਰਾਮ ਪੇਸ਼ ਕਰਿਆ ਜੀ, ਨਜ਼ਾਰੇ ਹੀ ਆ ਗਏ, ਕੀ ਆਨੰਦ ਆ ਗਿਆ ਪੁਰਾਣੇ ਗੀਤ ਸੁਣ ਕੇ ਉਹਨਾਂ ਦੇ
1: ਜੀ।
3: ਹਾਂ, ਇਹ ਸਾਨੂੰ ਸਿਲਸਿਲਾ ਬਹੁਤ ਵਧੀਆ ਲੱਗਿਆ ਜੀ। ਤੇ ਇੱਕ ਜੀ ਸੋਮਵਾਰ ਨੂੰ ਕੋਈ ਸੱਜਰੀ ਸਵੇਰ ਦੇ ਵਿੱਚ ਸਿਲਸਿਲਾ ਹੀ ਨੀ ਗਾ, ਤੇ ਬੁੱਧਵਾਰ ਨੂੰ ਜਿਹੜਾ ਸਿਲਸਿਲਾ ਜੀ ਬੰਦ ਕਰਤਾ, ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਸ਼ਾਮਾਂ ਠੰਡੀਆਂ ਨੇ ਬੋਰਡ ਦੀਆਂ, ਉਹ ਜ਼ਰੂਰ ਚਾਲੂ ਰੱਖੋ ਜੀ, ਉਹ ਖਾਲੀ ਨਾ ਕਰੋ ਬੁੱਧਵਾਰ ਨੂੰ।
1: ਸ਼ਾਮਾਂ ਠੰਡੀਆਂ ਨੇ ਬੋਰਡ ਦੀਆਂ ਅਸੀਂ ਸ਼ੁਰੂ ਕਰਨ ਲੱਗੇ ਹਾਂ, ਉਹਦਾ ਅਸੀਂ ਸਮਾਂ ਚੇਂਜ ਕਰਾਂਗੇ, ਤੁਹਾਨੂੰ ਆਉਂਦੇ

0: समय च दस देंगे। ਉਹ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਪ੍ਰੋਗਰਾਮ, ਉਹ ਲਾਈਵ ਪ੍ਰੋਗਰਾਮ
1: ਠੀਕ
0: ਹੋਊਗਾ।
1: ਹੈ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਨਜ਼ਾਰੇ ਆ ਜਾਂਦੇ ਆ ਜੀ, ਤੜਕੇ ਤੋਂ ਲਾਈਦਾ ਸ਼ਾਮ ਤੱਕ ਸੁਣੀ ਨਾ ਜੀ।
0: ਠੀਕ ਹੈ ਜੀ, ਮਿਹਰਬਾਨੀ ਜੀ ਫੋਨ ਕਰਨ ਲਈ।
1: ਠੀਕ ਹੈ ਜੀ,
2: ਖਤ ਸ਼ਾਮਿਲ ਕਰ ਰਿਹਾ ਸਤਪਾਲ ਜੀ। ਖਤ ਲਿਖਣ ਵਾਲੇ ਸਾਡੇ ਸਰੋਤਾ ਨੇ ਗੁਰਮੇਲ ਸਿੰਘ ਪਿੰਡ ਸਰੀਏਵਾਲਾ ਤੋਂ, ਕਹਿੰਦੇ ਮੈਡਮ ਜੀ ਤੇ ਵੀਰ ਜੀ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਪਰ ਇੱਕ ਕਹਿੰਦੇ ਸ਼ਿਕਾਇਤ ਹੈ ਜੀ।

0: ਵਧੀਆ ਚੱਲ ਰਹੇ ਨੇ,
1: ਜੀ
0: ਪਰ ਇੱਕ ਕਹਿੰਦੇ ਸ਼ਿਕਾਇਤ ਹੈ ਜੀ।
1: ਅੱਛਾ ਜੀ
0: ਸਰੋਤੇ ਕਹਿੰਦੇ ਇੱਕ ਪ੍ਰੋਗਰਾਮ ਹੈ ਜੀ ਹੈਲੋ ਫਰਮਾਇਸ਼, ਇਹਨੂੰ ਲੜਾਈ ਦਾ ਕਹਿੰਦੇ ਅਖਾੜਾ ਬਣਾ ਦਿੰਦੇ ਨੇ, ਉਹਨਾਂ ਨੂੰ ਰੋਕਿਆ ਜਾਵੇ ਜੀ ਤਾਂ ਜਿਹੜਾ ਪ੍ਰੋਗਰਾਮ ਹੈਗਾ ਉਹ ਚੱਲ ਰਿਹਾ ਹੁੰਦਾ ਹੈ ਤੇ ਉਸ ਵਿੱਚ ਉਸੇ ਬਾਰੇ ਗੱਲਬਾਤ ਕੀਤੀ ਜਾਵੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਹਿੰਦੇ।
1: ਨਹੀਂ ਦੇਖੋ, ਇਹ ਤਾਂ ਸਰੋਤਿਆਂ ਨੂੰ ਤਾਂ ਆਪਾਂ ਸਾਰੀਆਂ ਗੁਜ਼ਾਰਿਸ਼ਾਂ ਕਰ ਕਰਕੇ ਦੇਖ ਲਈਆਂ, ਇਹ ਸਰੋਤਿਆਂ ਨੇ ਆਪ ਹੀ ਮਤਲਬ ਪ੍ਰੋਗਰਾਮ ਨੂੰ ਵਧੀਆ ਬਣਾਉਣਾ ਹੁੰਦਾ ਅਤੇ ਆਪ ਹੀ
0: ਹਾਂਜੀ
1: ਕਈ ਵਾਰੀ ਖਰਾਬ ਕਰ ਲੈਂਦੇ ਆ, ਅਤੇ ਜੇ ਇੱਦਾਂ ਹੀ ਕਰਦੇ ਰਹੇ ਤਾਂ ਆਪਾਂ ਫਿਰ ਇਹਦਾ ਕੋਈ ਹਿਸਾਬ ਕਿਤਾਬ ਬਣਾਵਾਂਗੇ।
0: ਜੀ ਫੋਨ ਕਾਲ ਨੂੰ ਲੈਂਦੇ ਜੀ ਆਪਾਂ ਇੱਕ ਨੂੰ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਥੋੜਾ ਜਿਹਾ ਉੱਚੀ
2: ਅਬੀਰ ਜੀ
0: ਬੋਲੋਗੇ
2: ਨੂੰ
0: ਜੀ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਬੋਲੋ ਜੀ।
2: ਬਾਈ ਜੀ, ਸੁਖਜੀਤ ਬੋਲਦਾ ਵਾ ਕਰਮਗੜ ਸਤਰਾਂ ਤੋਂ।
1: ਹਾਂਜੀ,
2: ਸਾਡੀ ਜੀ ਇੱਕ ਨਾ ਦੇਤਾ ਸੰਗਤ ਬੰਨੀਓ ਰਜਨੀ
1: ਜੀ,
2: ਆਪਣੇ ਜੀ ਖੇਤੀ ਜਿਣਸਾਂ ਦੇ ਭਾਅ ਆਪਣੇ ਕਿਸਾਨ ਬਾਣੀ ਦੇ ਵਿੱਚ ਦਿੱਤੇ ਜਾਣ ਸਾਰਿਆਂ ਦੇ ਜੀ।
1: ਠੀਕ ਹੈ ਜੀ, ਤੁਹਾਡਾ ਸੁਝਾਅ ਨੋਟ ਕਰ ਲਿਆ, ਆਪਾਂ ਮੰਡੀਆਂ ਦੇ ਭਾਅ ਆਪਾਂ ਸੁਣਾਉਂਦੇ ਹਾਂ ਵੈਸੇ ਤਾਂ।
0: ਹਾਂਜੀ,
2: ਖੇਤੀ ਜਨਸਾਂ ਦੇ ਸਾਰੇ ਭਾਅ ਹੀ ਚੰਗੀ ਤਰ੍ਹਾਂ ਦੋ ਚਾਰ ਮਿੰਟਾਂ ਦਾ ਸਮਾਂ ਹੁੰਦਾ ਜੀ, ਬਾਹਲਾ ਤਾਂ ਨੀ ਹੁੰਦਾ ਗਾ।
1: ਹਾਂ ਨਹੀਂ, ਤੁਹਾਡਾ ਸੁਝਾਅ ਅਸੀਂ ਨੋਟ ਕਰ ਲਿਆ, ਵੈਸੇ ਅਸੀਂ ਕਈ ਸਾਡੇ ਅਨਾਊਂਸਰ ਸੁਣਾ ਵੀ ਦਿੰਦੇ ਆ, ਪਰ ਆਪਾਂ ਜਰੂਰੀ ਕਰ ਦਿਆਂਗੇ ਕਿ ਸਾਰੇ ਸਾਰੇ ਕਿਸਾਨ ਵਾਲੀ ਪ੍ਰੋਗਰਾਮਾਂ ਦੇ ਵਿੱਚ ਸੁਣਾਇਆ।
2: ਹਾਂਜੀ ਬਾਈ ਜੀ, ਨਾ ਹਫਤੇ 'ਚ 10 ਦਿਨ ਚਾਹੇ ਇੱਕ ਵਾਰੀ ਹੋ ਜੇ।
1: ਚਲੋ ਜਿਵੇਂ ਸਾਡੇ ਕੋਲ ਪਿੱਛੋਂ ਆਇਆ ਕਰਨਗੇ ਭਾਅ, ਉਵੇਂ ਤੁਹਾਨੂੰ ਸੁਣਾ ਦਿਆ ਕਰਾਂਗੇ।
2: ਹਾਂਜੀ, ਬਸ ਸੁਣਾਏ ਜ਼ਰੂਰ
1: ਜੀ, ਮਿਹਰਬਾਨੀ। ਠੀਕ ਹੈ ਜੀ,
2: ਧੰਨਵਾਦ
1: ਧੰਨਵਾਦ ਧੰਨਵਾਦ।
0: ਸਤਪਾਲ ਜੀ, ਜਿਹੜਾ ਅਗਲਾ ਖਾਤਾ ਹੈ ਨਾ, ਇਹਦੇ ਵਿੱਚ ਵੈਸੇ ਟਾਈਪਿੰਗ ਐਰਰਸ ਬਹੁਤ ਨੇ ਕਿਉਂਕਿ ਵਟਸਐਪ ਦੇ ਜ਼ਰੀਏ ਆਪਾਂ ਨੂੰ ਲਿਖੀ ਭੇਜਿਆ। ਬਲਵੰਤ ਸਿੰਘ FM ਵਾਲਾ ਨੇ ਖਤ ਲਿਖਿਆ, ਪਿੰਡ ਤੇ ਡਾਕਾ ਨਾ ਮੇਰੇ ਖਿਆਲ ਸ੍ਰੀ ਵਾਲਾ ਲਿਖਿਆ ਹੋਏਗਾ ਸ਼ਾਇਦ, ਤੇ ਸ਼੍ਰੀ ਵਾਲਾ ਲਿਖਿਆ ਹੋਇਆ ਕੱਲਾ, ਤੇ ਜ਼ਿਲ੍ਹਾ ਬਠਿੰਡਾ ਤੋਂ ਖਤ ਆਪਾਂ ਨੂੰ ਪਹੁੰਚਿਆ। ਲਿਖਦੇ ਨੇ, ਪ੍ਰੋਗਰਾਮ ਸਰੋਤਾ ਮੰਚ ਪੇਸ਼ਕਰਤਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਕਹਿੰਦੇ ਜੀ ਮਾਰਚ ਦੇ ਇੱਕ ਜ਼ਰੂਰੀ ਬੇਨਤੀ ਹੈ ਕਿ ਮਾਰਚ ਦੇ ਵਿੱਚ ਇੱਕ ਪ੍ਰੋਗਰਾਮ ਮੇਰੇ ਪਿੰਡ ਦਾ ਪ੍ਰੋਗਰਾਮ ਰਿਕਾਰਡ ਕੀਤਾ ਗਿਆ ਸੀਗਾ, ਉਹਦਾ ਇੱਕ ਭਾਗ ਸੁਣਾਤਾ ਤੇ ਕਹਿੰਦੇ ਦੂਸਰੇ ਭਾਗ ਦੀ ਅਸੀਂ ਉਡੀਕ ਕਰ ਰਹੇ ਹਾਂ ਵੀ ਹਾਲੇ ਤੱਕ ਅਸੀਂ ਸੁਣਿਆ ਨਹੀਂ, ਉਹ ਕਦੋਂ ਸਾਨੂੰ ਸੁਣਵਾ ਦੋਗੇ।
1: ਮੈਂ ਇਹਨਾਂ ਨੂੰ ਪਹਿਲਾਂ ਵੀ ਗੁਜ਼ਾਰਿਸ਼ ਕੀਤੀ ਸੀ, ਉਹ ਮੈਂ ਹੀ ਪ੍ਰੋਗਰਾਮ ਕਰਕੇ ਆਇਆ ਸੀਗਾ ਕਿ ਇਹਨਾਂ ਦੇ ਪ੍ਰੋਗਰਾਮ ਦੀ ਵਾਰੀ ਉਦੇ ਆਊਗੀ ਜਿੱਦੇ ਮੇਰੇ ਪਿੰਡ ਯਾਨੀ ਕਿ ਸਤਪਾਲ ਬਰਾੜ ਜਿੱਦੇ ਮੇਰਾ ਪਿੰਡ ਪੇਸ਼ ਕਰੂਗਾ ਉਦੇ ਹੀ ਆਊਗੀ, ਉਸ ਤੋਂ ਪਹਿਲਾਂ ਅਸੀਂ ਸ਼ਡਿਊਲ ਕੀਤੇ ਹੋਏ ਆ ਪ੍ਰੋਗਰਾਮ, ਇਹਨਾਂ ਦੀ ਜਲਦੀ ਹੀ ਵਾਰੀ ਆ ਜਾਊਗੀ
0: ਜੀ। ਤੇ ਫੋਨ ਤੇ ਗੱਲ ਕਰਦੇ ਸਰੋਤਾ ਦੇ ਨਾਲ, 0164-242-3331 ਡਾਇਲ ਹੋ ਗਿਆ। ਹੈਲੋ,
3: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ?
3: ਭੈਣ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ।
3: ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਸਰ ਜੀ, ਪ੍ਰੋਗਰਾਮ ਆਪਣੇ ਵਧੀਆ ਚੱਲ ਰਹੇ ਨੇ ਜੀ।
1: ਹਾਂਜੀ ਹਾਂਜੀ
3: ਹਾਂਜੀ, ਮੈਂ ਵੈਸੇ ਤਾਂ ਇਹ ਪ੍ਰੋਗਰਾਮ ਚ ਘੱਟ ਲਾ ਕੇ ਰਾਜੀ ਹਾਂ ਕਿਉਂਕਿ ਗੈਂਤੂ ਜ਼ਿਆਦਾ ਹੋਣ ਲੱਗ ਜਾਂਦੀ ਹੈ, ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਰ ਜੀ।
1: ਹਾਂਜੀ ਹਾਂਜੀ ਬੋਲੋ।
3: ਸਰ ਜੀ, ਮੈਂ ਬੜੀ ਮਿਹਨਤ ਨਾਲ ਨਾ ਕਿਵਤਾ ਲਿਖ ਕੇ ਭੇਜਦਾ ਮੈਂ ਆਪਣੇ ਪੈਗਾਮ ਦੇ ਵਿੱਚ
1: ਜੀ, ਚਿੱਠੀ ਰਾਹੀਂ ਭੇਜ ਦਿਓ?
3: ਨਹੀਂ ਨਹੀਂ, ਫੋਨ ਤੇ ਭੇਜਣਾ, ਵਟਸਐਪ ਰਾਹੀਂ?
1: ਹਾਂ ਨਹੀਂ, ਹੋ ਸਕਦਾ ਕਿਉਂਕਿ ਆਪਣੇ ਕੋਲੇ ਹੁਣ ਮੈਸੇਜ ਬਹੁਤ ਕਾਫੀ ਆ ਜਾਂਦੇ ਆ ਤੇ ਜਿਹਦੇ ਕਰਕੇ ਉਹ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਨਾ ਮਤਲਬ ਸਾਰੇ ਨਹੀਂ ਪੜੇ ਜਾਂਦੇ ਹੁੰਦੇ, ਰਹਿ ਜਾ ਰਹਿ
3: ਨਹੀਂ ਸਰ ਜੀ, ਪੜਨੀ ਐਸੀ ਨਹੀਂ ਗੱਲ ਸਰ ਜੀ।
1: ਹਾਂਜੀ,
3: ਪਤਾ ਕੀ ਹੈ, ਕਿਸੇ ਦਾ ਇੱਕ ਪੈਰਾ ਪੜਿਆ ਜਾਂਦਾ, ਕਿਸੇ ਦੇ ਦੋ ਪੈਰੇ ਪੜੇ ਜਾਂਦੇ ਜੀ।
1: ਸਾਰਾ ਨਹੀਂ ਪੜਿਆ ਜਾਂਦਾ?
3: ਸਾਰਾ ਨਹੀਂ ਪੜਿਆ ਜਾਂਦਾ ਸਰ ਜੀ, ਕਿ ਮੈਂ ਘੱਟ ਭੇਜਿਆ ਕਰਾਂ ਸਰ ਜੀ, ਮੈਂ ਜਾਣਾ ਜੀ।
1: ਨਹੀਂ ਨਹੀਂ ਭੇਜੋ ਤੁਸੀਂ, ਕੋਈ ਗੱਲ ਨਹੀਂ, ਫਿਰ ਅਗਲਾ ਪ੍ਰੋਗਰਾਮ ਮੇਰਾ, ਮੈਂ ਦੇਖਦਾ ਤੁਹਾਡੇ ਖਤ ਨੂੰ ਕੀ ਉਹਦੇ ਚ ਦਿੱਕਤ ਹੈ।
3: ਤੁਸੀਂ ਤੁਸੀਂ ਇੱਕ ਵਾਰ ਪੜਿਆ, ਤੁਸੀਂ ਪੂਰਾ ਪੜਿਆ ਸਰ ਜੀ।
1: ਚਲੋ, ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਭਰਾਵਾਂ ਨੂੰ ਕਿ ਪੂਰਾ ਪੜਿਆ
3: ਕਰਾਂ। ਹਾਂਜੀ, ਤੇ ਐਤਕੀ ਸੰਦੀਪ ਖੇਰਗਲ ਸਾਹਿਬ ਤੇ ਭੈਣ ਜੀ ਉਹਨਾਂ ਨੇ ਨਹੀਂ ਪੜਿਆ ਗਿਆ ਜੀ, ਬਜ਼ੁਰਗਾਂ ਦੇ ਸੀ ਕਿਵਤਾ।
1: ਠੀਕ ਹੈ ਜੀ, ਉਹ ਰਹਿ ਗਿਆ, ਹੁਣ ਕੋਈ ਗੱਲ ਪੁੱਛ ਲਾਂਗੇ ਉਹਨਾਂ ਨੂੰ ਕਿਉਂ ਰਹਿ ਗਿਆ।
3: ਹਾਂਜੀ ਸਰ ਜੀ, ਬਾਕੀ ਜੇ ਗਲਤ ਹੋਵੇ ਮੈਂ ਮਾਫੀ ਚਾਹੁੰਦਾ ਸਰ।
1: ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਫੋਨ ਕਰਨ ਲਈ ਧੰਨਵਾਦ ਜੀ,
3: ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ ਜੀ।
0: ਜੀ, ਖਤ ਸ਼ਾਮਿਲ ਕਰ ਰਹੇ ਲਿਖਣ ਵਾਲੇ ਸਾਡੇ ਸਰੋਤਾ ਨੇ, ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਉਹਨਾਂ ਨੇ ਖਤ ਲਿਖ ਕੇ ਭੇਜਿਆ, ਕਹਿੰਦੇ ਕੱਲ੍ਹ ਸੋਮਵਾਰ ਨੂੰ ਸ਼ਾਮ 5 ਵਜੇ ਵਾਲਾ ਪ੍ਰੋਗਰਾਮ ਜਗਮੋਹਨ ਕੌਰ ਤੇ ਕੇਦੀਪ ਬਾਰੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਿਆ, ਉਹਨਾਂ ਦੇ ਪੁਰਾਣੇ ਗੀਤ ਸੁਣ ਕੇ ਆਪਣੇ ਬਚਪਨ ਦੇ ਦਿਨ ਯਾਦ ਆ ਗਏ, ਕੱਲ੍ਹ ਦਾ ਹੀ ਗੀਤ ਪਟਾਰਾ ਪ੍ਰੋਗਰਾਮ ਪਵਨ ਜੀ ਨੇ ਪੇਸ਼ ਕੀਤਾ, ਪਰ ਗੀਤ ਉਹੀ ਹੁੰਦੇ ਹਨ ਜਿਹੜੇ ਉਹਨਾਂ ਨੇ ਹਰ ਵਾਰੀ ਸੁਣਾਉਣੇ ਹੀ ਹੁੰਦੇ ਹਨ। ਸ਼ਨੀਵਾਰ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਇਸ ਵਾਰੀ ਤੁਸੀਂ ਵਟਸਐਪ ਸੁਨੇਹੇ ਤੇ ਚਿੱਠੀਆਂ ਤੇ ਪੇਸ਼ ਕੀਤਾ, ਜਦੋਂ ਕਿ ਇਸ ਦਿਨ ਪ੍ਰੋਗਰਾਮ ਫੋਨ ਕਾਲਾਂ ਤੇ ਆਧਾਰਿਤ ਹੁੰਦਾ ਹੈ, ਇੱਕ ਇਸ ਗੱਲ ਦੀ ਸਮਝ ਨਹੀਂ ਕਹਿੰਦੇ ਲੱਗਦੀ, ਸ਼ੁੱਕਰਵਾਰ ਨੂੰ ਜਿਸ ਦਿਨ ਕਿਰਨਪਾਲ ਹੈਲੋ ਫਰਮਾਇਸ਼ ਪ੍ਰੋਗਰਾਮ ਕਰਦੇ ਹਨ ਉਹ ਫੋਨ ਕਾਲਾਂ ਲੈਂਦੇ ਹਨ, ਪਰ ਜਿਸ ਦਿਨ ਸ਼ੁੱਕਰਵਾਰ ਨੂੰ ਸ਼ਹਿਨਾਜ਼ ਜੀ ਹੀ ਪ੍ਰੋਗਰਾਮ ਕਰਦੇ ਹਨ ਉਹ ਮੈਸੇਜ ਤੇ ਚਿੱਠੀਆਂ ਪੜ੍ਹ ਕੇ ਪ੍ਰੋਗਰਾਮ ਕਰਦੇ ਹਨ, ਅਜਿਹਾ ਕਿਉਂ ਹੁੰਦਾ ਹੈ ਜੀ? ਇਸ

0: ਦਾ ਮਾਰਨਿੰਗ ਕੁਇਜ਼ ਪ੍ਰੋਗਰਾਮ ਦੀਪਕ ਜੀ ਨੇ ਬਹੁਤ ਵਧੀਆ ਪੇਸ਼ ਕੀਤਾ, ਧੰਨਵਾਦ ਜੀ।
1: ਇੱਦਾਂ ਹੋ ਸਕਦਾ ਸੁਜੀਤ?
0: ਕਈ ਵਾਰ ਇੱਦਾਂ ਹੁੰਦਾ ਜੀ, ਜਿਵੇਂ ਆਪਣਾ ਇਹ ਸਾਰੇ ਪ੍ਰੋਗਰਾਮ ਨਾ, ਤਿੰਨੇ ਪ੍ਰੋਗਰਾਮ ਜੇ ਆਪਣੇ ਫੋਨ ਕਾਲਸ ਤੇ ਹੁੰਦੇ ਆ ਜਿਵੇਂ, ਤਾਂ ਉਹਨਾਂ ਦੇ ਵਿੱਚੋਂ ਇੱਕ ਇਹ ਹੋ ਜਾਂਦਾ ਵੀ ਇੱਕ ਪ੍ਰੋਗਰਾਮ ਚਾਹੇ ਤਾਂ ਸੁਰੀਲੀ ਦੁਪਹਿਰ ਤੇ ਚਾਹੇ ਹੈਲੋ ਫਰਮਾਇਸ਼ ਆਪਾਂ ਖਤਾਂ ਤੇ ਕਰ ਦਿੰਨੇ ਆ।
1: ਹਾਂ, ਮਤਲਬ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਫੋਨ
0: ਹਾਂ
1: ਪ੍ਰੋਗਰਾਮ
0: ਜਿਵੇਂ
1: ਜਿਹੜੇ ਫੋਨ ਤੇ
0: ਤਿੰਨੇ
1: ਹੀ ਨਾ
0: ਹੀ।
1: ਹੋਣ
0: ਹਾਂ,
1: ਜਾਂ ਸਾਰੇ ਚਿੱਠੀਆਂ ਤੇ ਹੀ ਨਾ ਹੋਣ,
0: ਹਾਂ
1: ਉਹ ਇਹਦੇ ਕਰਕੇ ਕਈ ਵਾਰੀ ਹੇਰਾ ਫੇਰੀ ਕਹਿ ਸਕਦੇ ਆਪਾਂ ਨੂੰ,
0: ਹਾਂ
1: ਹੈ ਨਾ,
0: ਹੋ
1: ਹੋ
0: ਜਾਂਦੀ ਹੈ
1: ਜਾਂਦੀ ਹੈ ਤੇ ਉਹ ਅਸੀਂ ਬਿਹਤਰੀ ਲਈ ਕਰਦੇ ਹੁੰਦੇ ਹਾਂ, ਤੇ ਬਾਕੀ ਅਸੀਂ ਇਸ ਗੱਲ ਤੇ ਥੋੜਾ ਕਲੈਰੀਕਲ ਵੀ ਦੇਖ ਲਾਂਗੇ, ਕਿਊ
0: ਨਹੀਂ
1: ਸ਼ੀਟ ਦੇ
0: ਇਹਦਾ।
1: ਵਿੱਚ ਵੀ
0: ਹਾਂਜੀ,
1: ਮੈਂਸ਼ਨ ਕਰੀਏ ਤਾਂ ਕਿ
0: ਮੇਰੀ ਗੱਲ ਵੀ ਹੋਈ ਸੀ ਆਪਣੇ ਉੱਚ ਅਧਿਕਾਰੀਆਂ ਦੇ ਨਾਲ,
1: ਜੀ
0: ਉਹ ਇਹ ਸੀਗਾ ਵੀ ਜਿਸ ਦਿਨ ਆਪਣਾ ਘਰ ਪਰਿਵਾਰ ਹੈਲੋ ਫਰਮਾਇਸ਼ ਤੇ ਸੁਰੀਲੀ ਦੁਪਹਿਰ ਤਿੰਨੇ ਫੋਨ ਇਨ ਪ੍ਰੋਗਰਾਮ ਹੈਗੇ ਨੇ ਨਾ, ਤਾਂ ਉਹਨਾਂ ਦੇ ਵਿੱਚ ਜਿਹੜੇ ਦੋ ਪ੍ਰੋਗਰਾਮ ਹੁੰਦੇ ਆ ਜਿਵੇਂ ਹੈਲੋ ਫਰਮਾਇਸ਼ ਜਾਂ ਸੁਰੀਲੀ ਦੁਪਹਿਰ, ਇਹਨਾਂ 'ਚੋਂ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਖਤਾਂ ਤੇ ਆਧਾਰਿਤ ਜਿਹੜਾ ਹੈਗਾ ਉਹ ਆਪਾਂ ਕਰ ਦਿੰਦੇ ਹੁੰਦੇ ਆ
1: ਜੀ। ਚਲੋ, ਇਹ ਆਪਾਂ ਕੋਸ਼ਿਸ਼ ਇਹੀ ਕਰਦੇ, ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਵੀ ਅਸੀਂ ਜਿਹੜਾ ਹੈ ਉਹ ਇੱਕੋ ਤਰ੍ਹਾਂ ਦੇ ਪ੍ਰੋਗਰਾਮ ਨਾ ਜਾਣ, ਵਰਾਇਟੀ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ, ਅਤੇ ਇਹਦੇ 'ਚ ਕੋਈ ਸ਼ਾਇਦ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ, ਅਤੇ ਇਹ ਸਾਨੂੰ ਉੱਚ ਅਧਿਕਾਰੀਆਂ ਤੋਂ ਹੀ ਆਦੇਸ਼ ਨੇ ਕਿ ਪ੍ਰੋਗਰਾਮ ਵਧੀਆ ਬਣਾਉਣ ਲਈ ਤੁਸੀਂ ਇੱਦਾਂ ਕਰ ਸਕਦੇ ਹੋ
0: ਜੀ। ਅਤੇ ਅਗਲਾ ਖਤ ਜਿਹੜਾ ਵਟਸਐਪ ਦੇ ਜ਼ਰੀਏ ਪਹੁੰਚਿਆ, ਲਿਖਣ ਵਾਲੇ ਸਾਡੇ ਸਰੋਤਾਂ ਨੇ ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਧੀਮਾਨ ਅਤੇ ਉਹਨਾਂ ਦੇ ਸ਼੍ਰੀਮਤੀ ਨੇ ਜੀ ਕ੍ਰਿਸ਼ਨਾ ਧੀਮਾਨ ਅਤੇ ਪੂਰੀ ਧੀਮਾਨ ਫੈਮਿਲੀ। ਇਹ ਲਿਖਦੇ ਨੇ, ਪ੍ਰੋਗਰਾਮ ਸਰੋਤਾ ਮੰਚ ਪੇਸ਼ਕਰਤਾਵਾਂ ਨੂੰ ਪਿਆਰ ਭਰੀ ਨਮਸਕਾਰ। ਸਾਰੇ ਹੀ ਅਨਾਊਂਸਰ ਬਹੁਤ ਵਧੀਆ ਕਹਿੰਦੇ ਬੋਲਦੇ ਹਨ, ਪ੍ਰੋਗਰਾਮ ਪੇਸ਼ ਕਰਦੇ ਹਨ, ਪ੍ਰੋਗਰਾਮ ਪੇਸ਼ ਕਰਨ ਦਾ ਢੰਗ ਬਹੁਤ ਵਧੀਆ ਲੱਗਦਾ ਹੈ ਅਤੇ ਸੁਣਨ ਦੇ ਵਿੱਚ ਸਾਨੂੰ ਆਨੰਦ ਆਉਂਦਾ ਹੈ, ਪਰੰਤੂ ਕਹਿੰਦੇ ਇੱਕ ਗੱਲ ਦੱਸਣ ਦਾ ਕਸ਼ਟ ਜ਼ਰੂਰ ਕਰਿਓ ਵੀ ਹੈਲੋ ਫਰਮਾਇਸ਼ ਜਿਹੜਾ ਹੈਗਾ ਸ਼ੁੱਕਰਵਾਰ ਦਾ ਵਟਸਐਪ ਦੇ ਉੱਪਰ ਹੁੰਦਾ ਕਿ ਫੋਨਾਂ 'ਤੇ ਹੁੰਦਾ ਜੀ? ਕਹਿੰਦੇ ਸਾਨੂੰ ਇਹੀ ਨਹੀਂ ਪਤਾ ਲੱਗਦਾ ਵੀ ਉਹੀ ਫੋਨ ਕਾਲ ਅਤੇ ਵਟਸਐਪ, ਪਹਿਲਾਂ ਵਾਲੀ ਜਿਹੜੀ ਆਪਣਾ ਖਾਸੀ ਉਹੀ ਗੱਲ ਹੋ ਗਈ।
1: ਆਪਾਂ ਇੱਕ ਇਹਦੇ 'ਚ ਇਹ ਸੁਝਾਅ ਦੇ ਸਕਦੇ ਹਾਂ ਕਿ ਜਦੋਂ ਸਵੇਰੇ ਆਪਾਂ ਪ੍ਰੋਗਰਾਮਾਂ ਦੀ ਸਾਰੀ ਵਿਸਥਾਰ ਦੱਸਦੇ ਹਾਂ ਉਦੋਂ ਸਰੋਤੇ ਸੁਣ ਲਿਆ ਕਰਨ ਕਿ ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ, ਹੈ ਨਾ, ਅਤੇ ਬਾਕੀ ਆਪਾਂ ਅਨਾਊਂਸਰ ਸਾਹਿਬਾਨ ਵੀ ਇਸ ਗੱਲ ਦਾ ਖਿਆਲ ਰੱਖਾਂਗੇ ਵੀ ਘੰਟਾ ਦੋ ਘੰਟਾ ਪਹਿਲਾਂ ਵੀ ਇੱਕ ਦੋ ਵਾਰੀ ਦੱਸ ਦਿਆ ਕਰੀਏ ਵੀ ਅੱਜ ਇਹ ਵਾਲਾ ਪ੍ਰੋਗਰਾਮ ਖਾਤਾ 'ਤੇ ਹੋਊਗਾ ਜਾਂ ਅੱਜ ਇਹ ਵਾਲਾ ਪ੍ਰੋਗਰਾਮ ਫੋਨ 'ਤੇ ਹੋਊਗਾ।
0: ਬਾਕੀ ਆਪਾਂ ਆਪਣੇ ਜਿਹੜੇ ਉੱਚ ਅਧਿਕਾਰੀ ਉਹਨਾਂ ਨਾਲ ਵੀ ਗੱਲ ਕਰ ਲਾਂਗੇ ਵੀ ਪੱਕੇ ਤੌਰ 'ਤੇ ਕਿਊ ਸ਼ੀਟ ਦੇ ਵਿੱਚ ਹੀ ਜਿਹੜਾ ਹੈਗਾ ਉਹ ਮੈਨਸ਼ਨ ਕਰ ਦਿੱਤਾ ਜਾਵੇ ਵੀ ਇਹ ਪ੍ਰੋਗਰਾਮ ਖਾਤਾਂ 'ਤੇ ਹੋਣੇ ਆ ਜਾਂ ਇਹ ਪ੍ਰੋਗਰਾਮ ਫੋਨ ਕਾਲਸ 'ਤੇ ਹੋਣੇ ਆ, ਹੈ ਨਾ?
1: ਠੀਕ ਹੈ, ਬਾਕੀ ਇਹ ਮਸਲਾ ਹੈਗਾ ਆਪਾਂ ਇਹਨੂੰ ਦੇਖ ਲਾਂਗੇ
0: ਜੀ। ਅਤੇ ਸਤਪਾਲ ਜੀ, ਘੜੀ ਦੀਆਂ ਸੂਈਆਂ ਆਪਾਂ ਨੂੰ ਆਗਿਆ ਨਹੀਂ ਦੇ ਰਹੀਆਂ, ਪਰ ਉਸ ਤੋਂ ਪਹਿਲਾਂ ਜਾਂਦੇ ਜਾਂਦੇ ਆਪਾਂ ਆਪਣੇ ਸਰੋਤਿਆਂ ਨੂੰ ਖਤ ਲਿਖਣ ਦੇ ਲਈ ਪਤਾ ਦੱਸ ਦਈਏ।
1: ਬਿਲਕੁਲ, ਈਮੇਲ ਵੀ ਦੱਸ ਹੀ ਦਿਓ।
0: ਹਾਂਜੀ, ਪ੍ਰੋਗਰਾਮ ਦੇ ਵਿੱਚ ਖਤ ਲਿਖਣ ਲਈ ਪਤਾ ਹੈ, ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ FM ਬਠਿੰਡਾ, ਪਿੰਨ ਕੋਡ 151001, ਅਤੇ ਸਾਡੀ ਈਮੇਲ ਆਈਡੀ ਹੈ AIRFM.BTI@gmail.com। ਅਤੇ ਇਸ ਦੇ ਨਾਲ ਹੀ ਮੈਨੂੰ
1: ਤੇ ਮੈਨੂੰ ਸਤਪਾਲ ਬਰਾੜ ਨੂੰ
0: ਤੇ ਮੈਨੂੰ ਸੁਖਜੀਤ ਨੂੰ ਅੱਜ ਦਾ ਪ੍ਰੋਗਰਾਮ ਸਰੋਤਾ ਮੰਚ ਖਤਮ ਕਰਨ ਦੀ ਦਿਓ ਆਗਿਆ, ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਪ੍ਰੋਗਰਾਮ ਸਰੋਤਾ ਮੰਚ।
2: ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰੋਤਾ ਮੰਚ, ਆਕਾਸ਼ਵਾਣੀ FM ਬਠਿੰਡਾ, FM ਬੈਂਡ 106.1 ਮੈਗਾਹਰਟਜ਼ ਤੇ 1:09 ਤੇ 42 ਸਕਿੰਟ ਦਾ ਸਮਾਂ ਹੋ ਚੁੱਕਾ। ਠੀਕ 2 ਵਜੇ ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਅੱਜ ਦਾ ਪ੍ਰੋਗਰਾਮ ਹੈ ਜੀ ਤੁਹਾਡੇ ਖਤਾਂ 'ਤੇ ਆਧਾਰਿਤ ਅਤੇ ਵਟਸਐਪ ਮੈਸੇਜਿਸ 'ਤੇ ਆਧਾਰਿਤ। ਜੇ ਤੁਹਾਡੇ ਵਟਸਐਪ ਮੈਸੇਜ ਸਾਡੇ ਕੋਲ ਪਹੁੰਚੇ ਹੋਏ ਨੇ ਅਤੇ ਚਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਸੇਜ ਕਰ ਸਕਦੇ ਹੋ 7013 73 146 'ਤੇ। ਅਤੇ ਲਓ ਜੀ ਫਿਰ, ਜੇਕਰ ਤੁਸੀਂ ਮੈਸੇਜ ਹਾਲੇ ਤੱਕ ਨਹੀਂ ਭੇਜਿਆ ਤਾਂ ਤੁਸੀਂ ਭੇਜ ਸਕਦੇ ਹੋ 7013 73 146 'ਤੇ। ਆਪਣਾ ਨਾਮ ਪਤਾ ਲਿਖ ਕੇ ਭੇਜੋ ਅਤੇ ਆਪਣੀ ਫਰਮਾਇਸ਼, ਪੰਜਾਬੀ ਗੀਤ ਜੋ ਵੀ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਦੀ, ਉਹ ਸਭ ਲਿਖ ਕੇ ਭੇਜੋ।

ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ। ਤੇ ਲਓ ਜੀ ਫਿਰ ਪਹਿਲੀ ਫਰਮਾਇਸ਼ ਪੂਰੀ ਕਰਦੇ ਹਾਂ। ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਗੀਤ ਹੈ ਜੀ, ਇਹ ਗੀਤ ਸੁਣਦੇ ਹਾਂ ਤੇ ਫਿਰ ਤੁਹਾਨੂੰ ਦੱਸਾਂਗੇ ਇਸ ਗੀਤ ਨੂੰ ਪਸੰਦ ਕਰਨ ਵਾਲੇ ਸਰੋਤਿਆਂ ਦੇ ਨਾਮ।

ਜੀਤ ਕੌਰ ਬਠਿੰਡਾ ਤੋਂ, ਦੀਪਿੰਦਰ ਸਿੰਘ ਚੇਅਰਮੈਨ, ਇਹਨਾਂ ਦਾ ਪੋਤਰਾ ਜੀ ਗੁਰਸ਼ਬਦ ਸਿੰਘ, ਦਰਸ਼ਨ ਸਿੰਘ ਅਤੇ ਇਹਨਾਂ ਦਾ ਸਾਰਾ ਪਰਿਵਾਰ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਕਾ ਅਤੇ ਵੰਸ਼ ਬੱਤਾ। ਪਿੰਡ ਕੋਟਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ, ਰੋਸ਼ੀ ਕਾਰੂ, ਰੂਪ, ਗੁਰਦਾਸ ਟੱਲੀ, ਅੰਬਰ ਅਤੇ ਇਹਨਾਂ ਦੇ ਨਾਲ ਕਾਲਾ। ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐਸ ਮਾਨ। ਗਾਂਵ ਕੈਰੋਂ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਇਹਨਾਂ ਦਾ ਪੋਤਰਾ ਗੁਰਸ਼ਬਦ। ਪਿੰਡ ਮੂਲਿਆਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ ਅਤੇ ਨਾਲ ਜੰਨਤ ਕਾਠਪਾਲ ਅਤੇ ਕਾਕਾ ਕਾਠਪਾਲ। ਸ਼ਹਿਰ ਬਾਗਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ, ਪਰਮਜੀਤ ਸਿੰਘ, ਬਾਗਾ ਪੁਰਾਣਾ ਤੋਂ ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਰਵੀਦੱਤ। ਮਸੀਤਾ ਡਾਵਾਲੀ ਤੋਂ ਦਰਸ਼ਨ ਲੋੜ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਹਨੀ ਲੋਟ। ਗਾਂਵ ਖੈਰੇਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ ਅਤੇ ਇਹਨਾਂ ਦਾ ਸਾਰਾ ਪਰਿਵਾਰ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ, ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਅਲੀਕਾ ਡੱਬ ਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਅਤੇ ਕੁਲਦੀਪ ਗਾਂਧੀ।

ਸਰੋਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਸੁਰੀਲੀ ਦੁਪਹਿਰ ਦੇ ਵਿੱਚ 2:37 ਦਾ ਸਮਾਂ ਹੋ ਚੁੱਕਾ ਤੇ ਅਗਲੀ ਫਰਮਾਇਸ਼ ਫਿਲਮ ਸੁਖੀ ਪਰਿਵਾਰ ਵਿੱਚੋਂ ਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰਨ ਵਾਲੇ ਬਾਗਾ ਪੁਰਾਣ ਤੋਂ ਸਤਨਾਮ ਸਿੰਘ, ਅਮਰਜੀਤ ਕੌਰ, ਤੇਗ ਫਤਿਹ ਸਿੰਘ, ਜਸਗੁਣ ਰੱਖੜਾ ਇਹਨਾਂ ਦੇ ਨਾਲ ਨੇ ਤੇ ਇਹ ਗੀਤ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸੁਣਾਉਣ ਜਾ ਰਹੇ ਹਾਂ ਤੇ ਉਸ ਤੋਂ ਪਹਿਲਾਂ ਹੋਰ ਸਰੋਤਿਆਂ ਦੇ ਨਾਮ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਹਾਂ। ਕੋਟਵਾ ਨਾਰਾਇਣਪੁਰ ਬਾਬਾ ਪੱਟੀ ਵਲੀਆ ਤੋਂ ਓਮ ਪ੍ਰਕਾਸ਼ ਰਾਏ, ਸ੍ਰੀਮਤੀ ਉਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ੍ਰੀਮਤੀ ਰੋਸ਼ਨੀ ਰਾਏ ਤੇ ਪ੍ਰਾਂਜਲ ਰਾਏ ਇਹਨਾਂ ਦੇ ਨਾਲ ਨੇ। ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ ਮੰਡੀ ਕਲਾਂ ਤੋਂ ਰਾਹੁਲ ਜਿੰਦਲ, ਪੁਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ ਜਿੰਦਲ, ਵਨੀਤ ਕੁਮਾਰ ਗੋਸ਼ਾ, ਹਿਮਾਂਸ਼ੂ ਜਿੰਦਲ, ਰਵੀ ਤੇ ਜਿੰਦਲ ਪਰਿਵਾਰ, ਜਿੰਦਲ ਬੇਕਰਸ ਵਾਲੀ ਗਲੀ, ਗਲੀ ਨੰਬਰ 1, ਪਰਸਰਾਮ ਨਗਰ, ਬਠਿੰਡਾ ਤੋਂ। ਵੜਿੰਗਖੇੜਾ ਤੋਂ ਮਿੰਟੂ ਟੋਪਸ, ਪਿੰਕੀ ਲਵਲੀ ਤੇ ਇਹਨਾਂ ਦੇ ਨਾਲ ਨੇ ਆਰਤੀ ਅਰੋੜਾ। ਸਤੀਸ਼ ਕੁਮਾਰ ਬੰਸਲ, ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ, ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਇਹਨਾਂ ਦੇ ਨਾਲ ਨੇ। ਪਿੰਡ ਸੰਧੂਆ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ ਪੁੱਚੋ ਮੰਡੀ ਤੋਂ ਗੁਰਤੇਜ ਸਿੰਘ ਕਮਾਲੂ, ਦਰਸ਼ਨ ਸਿੰਘ ਪੱਥਰਾਲਾ, ਮੋਹਨ ਸਿੰਘ ਸ਼ੌਂਕੀ, ਅਰਵਿੰਦ ਕੁਮਾਰ ਜਲੰਧਰ ਤੋਂ ਗੰਗਾ ਰਾਮ ਇਹਨਾਂ ਦੇ ਨਾਲ ਨੇ। ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨੀਆ ਨਾਰੰਗ ਇਹਨਾਂ ਦੇ ਨਾਲ ਇਹ ਕਰ ਰਹੇ ਨੇ ਜੀ। ਬਠਿੰਡਾ ਰੋਡ ਮੰਡੀ ਡੱਬ ਵਾਲੀ ਤੋਂ ਮੈਸੇਜ। ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀਐਸ ਗੁਆਂਕਰ, ਨਿਰਮਲਾ ਗੁਆਂਕਰ, ਵਿਸ਼ਾਲ ਗੁਆਂਕਰ। ਚਕਲਾ ਬਾਜ਼ਾਰ ਸਮਾਨਾ ਸ਼ਹਿਰ ਤੋਂ ਪੱਪੂ ਰਾਏ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮੈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਬੰਟੀ, ਸੁਨੀਤਾ ਜਿੰਦਲ ਤੇ ਇਹਨਾਂ ਦਾ ਪੂਰਾ ਪਰਿਵਾਰ। ਤੇ ਲਓ ਜੀ ਫਿਰ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਤੁਹਾਨੂੰ ਸੁਣਾਉਂਦੇ ਹਾਂ ਫਿਲਮ ਸੁਖੀ ਪਰਿਵਾਰ ਵਿੱਚੋਂ ਇਹ ਗੀਤ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ।

ਸਰੋਤੇ ਸਮਾਂ 2:43 ਦਾ ਹੋ ਚੁੱਕਾ ਤੇ ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ ਤੇ। ਜੇਕਰ ਸਰੋਤੇ ਤੁਸੀਂ ਵੀ ਆਪਣੀ ਫਰਮਾਇਸ਼ ਭੇਜਣਾ ਚਾਹੁੰਦੇ ਹੋ ਵਟਸਐਪ ਰਾਹੀਂ ਤਾਂ 70173 73 146 ਤੇ ਭੇਜ ਸਕਦੇ ਹੋ। ਖਤ ਸਾਡੇ ਕੋਲ ਆਲਰੇਡੀ ਪਹੁੰਚ ਚੁੱਕੇ ਸਨ, ਉਹ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰ ਚੁੱਕੇ ਹਾਂ ਤੇ ਨਾਲ ਨਾਲ ਵਟਸਐਪ ਮੈਸੇਜ ਵੀ ਸ਼ਾਮਿਲ ਕਰ ਰਹੇ ਹਾਂ। ਚਲੋ ਜੀ ਫਿਰ ਅਗਲੀ ਫਰਮਾਇਸ਼ ਮਦਨ ਮੱਦੀ ਦੀ ਆਵਾਜ਼ ਦੇ ਵਿੱਚ ਗੀਤ ਦੀ ਹੋਵੇਗੀ ਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰਨ ਵਾਲੇ ਸਰੋਤਿਆਂ ਦੇ ਨਾਮ ਸਤਨਾਮ ਸਿੰਘ ਗਿੱਲ ਪਿੰਡ ਪੱਖੀ ਖੁਰਦ ਜ਼ਿਲ੍ਹਾ ਫਰੀਦਕੋਟ ਤੋਂ ਤੇ ਇਹ ਅਗਲਾ ਨਾਮ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚਤੰਨਿਆ ਮਸਕੀਨ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਸ਼ੀਤਾ ਖੁਰਾਨਾ, ਕੇਸ਼ੂ ਤੇ ਰਿਧਾਨ ਖੁਰਾਨਾ, ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਗੀਤਾ ਤੇ ਸੀਤਾ, ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ ਇਹਨਾਂ ਦੇ ਨਾਲ ਨੇ, ਪਿੰਡ ਭਾਗਵਾਨ ਘੜ ਭੁੱਖਿਆਂ ਵਾਲੀ ਤੋਂ ਬਲਦੇਵ ਸਿੰਘ, ਪਿੰਡ ਲਾਲਬਾਈ ਤੋਂ ਛੱਤਰ ਸਿੰਘ, ਪਿੰਡ ਗਿੱਦੜਬਾਹ ਤੋਂ ਬਾਬੂ ਸਿੰਘ ਢਿੱਲੋਂ, ਪਿੰਡ ਲਾਲਬਾਈ ਤੋਂ ਜਗਸੀਰ ਸਿੰਘ, ਪਿੰਡ ਢਿੱਲਵਾਂ ਤੋਂ ਸੁਖਦੀਪ ਸਿੰਘ ਗਿੱਲ, ਸਤੀਸ਼ ਅਨੇਜਾ, ਵਿਮਲਾ ਅਨੇਜਾ, ਸ਼ੈਫਾਲੀ ਸੈਫੀ ਤੇ ਮਾਸਟਰ ਡੇਵਿਸ ਇਹ ਚੰਡੀਗੜ੍ਹ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਵਟਸਐਪ ਰਾਹੀਂ ਸਾਡੇ ਕੋਲ ਮੈਸੇਜ ਪਹੁੰਚਿਆ ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਬਠਿੰਡਾ ਤੋਂ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ, ਨਿਮਲ, ਹਰਗੁਣ ਨਿਮਲ, ਮੰਜੂ ਵਾਲਾ, ਮਨੋਜ ਕੁਮਾਰ, ਬੇਗਰਾਜ, ਮੋਹਨ ਲਾਲ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ ਬਠਿੰਡਾ ਤੋਂ, ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ, ਦੇਸਰਾਜ ਤੇ ਇਹਨਾਂ ਦਾ ਸਾਰਾ ਪਰਿਵਾਰ, ਲਾਲ ਸਿੰਘ ਨਗਰ ਗਲੀ ਨੰਬਰ 15 ਬਠਿੰਡਾ ਤੋਂ, ਸੁਖਪਾਲ ਸਿੰਘ ਰਤਨ, ਜਸਵਿੰਦਰ ਕੌਰ, ਲਵਲੀ ਰਤਨ, ਵਿੱਕੀ ਰਤਨ, ਸੁਖਪਾਲ, ਸਿਰਕੀ ਬਾਜ਼ਾਰ, ਜਲੇਬੀ ਵਾਲਾ ਚੌਂਕ ਬਠਿੰਡਾ ਤੋਂ, ਨੱਥੂ ਰਾਮ ਸ਼ਰਮਾ, ਅਨਾਜ ਮੰਡੀ ਕਾਲਾਂ ਵਾਲੀ, ਜ਼ਿਲ੍ਹਾ ਸਿਰਸਾ ਹਰਿਆਣਾ ਤੋਂ, ਗੁਰਮੇਲ ਸਿੰਘ ਸਿਰੀਏਵਾਲਾ ਤੋਂ, ਨਾਲ ਇਹਨਾਂ ਦਾ ਸਾਰਾ ਪਰਿਵਾਰ, ਪਿੰਡ ਫੁੱਲੋ ਮਿੱਟੀ ਤੋਂ ਰਾਮ ਸਿੰਘ, ਲਕਸ਼ਮਣ ਸਿੰਘ, ਕੁਲਜਿੰਦਰ ਸਿੰਘ, ਜਸਪ੍ਰੀਤ, ਗੁਣਤਾਜ, ਵੀਰ ਸਿੰਘ, ਸੁਖਮਨ, ਵੀਰ ਸਿੰਘ ਹੁਸਨਰ ਤੋਂ, ਅਤੇ ਲਓ ਜੀ ਫਿਰ ਇਹਨਾਂ ਦਾ ਨਾਮ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰ ਲਿਆ। ਸ਼੍ਰੀ ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ ਸਬਲਾਨੀਆ, ਸੁਮਨ ਸਬਲਾਨੀਆ ਅਤੇ ਇਹਨਾਂ ਦੀ ਬੇਟੀ ਹੈ ਜੀ ਅੰਸ਼ੂ। ਜੱਗਾ ਸਿੰਘ ਰਾਮਾ ਮੰਡੀ ਤੋਂ, ਨਾਲ ਬਲਜੀਤ ਕੌਰ ਰਾਮਾ ਮੰਡੀ ਤੋਂ, ਇਹਨਾਂ ਦੇ ਪੋਤਰੇ ਤਨਵੀਰ ਅਤੇ ਗੁਰਵੀਰ ਅਤੇ ਜਸਨੂਰ ਇਹਨਾਂ ਦੇ ਨਾਲ ਨੇ। ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੋੜਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਨੰਬਰਦਾਰ ਮਾਨਸਕਲਾ ਤੋਂ, ਮਲਕੀਤ ਮਾਨਸਕਲਾ ਤੋਂ, ਗੁਰਤੇਜ ਕੈਂਤ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ ਅਤੇ ਇਹਨਾਂ ਸਾਰਾ ਪਰਿਵਾਰ। ਲਓ ਜੀ ਫਿਰ ਸੁਣ ਲੈਂਦੇ ਹਾਂ ਮਦਨ ਮੱਦੀ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ।

ਜੀ ਸੋਤਿਓ, ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰੁਪਿੰਦਰ ਕੌਰ, ਨੈਸ਼ਨਲ ਕਲੋਨੀ ਬਠਿੰਡਾ ਤੋਂ। ਅਗਲਾ ਨਾਮ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਅਮਰਜੀਤ ਜੱਸਲ, ਚਰਨਜੀਤ ਬੱਟੂ ਚੂਚੀ, ਗਲੀ ਅਫੀਮ ਵਾਲੀ।

ਮਾਰਕੀਟ ਬਠਿੰਡਾ ਤੋਂ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸੌਰਵ ਅਤੇ ਸ਼ਾਈਨਾ ਦੇ ਨਾਲ ਨਿਵਾਨ ਸ਼ਰਮਾ। ਪਿੰਡ ਮਿੱਡੂ ਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਨਾਲ ਇਹਨਾਂ ਦੇ ਨੇ ਮਨੀਸ਼ਾ। ਮੁਹੱਲਾ ਹਲਵਾਇਨ, ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ, ਪ੍ਰਵੀਨ, ਰੋਜੀ ਪ੍ਰਵੀਨ, ਬਿੱਟੂ ਬਿਆ, ਸਾਜ਼ਾ ਰਾਣੀ ਅਤੇ ਹੀਨਾ ਕੋਸਰ। ਮੈਸਗੇਟ ਨਾਭਾ ਤੋਂ ਜੀ, ਇਹ ਮੈਂ ਵਟਸਐਪ ਰਾਹੀਂ, ਮਾਫ਼ ਕਰਨਾ, ਖਤਾ ਰਾਹੀਂ ਪ੍ਰੋਗਰਾਮ ਦੇ ਵਿੱਚ ਨਾਮ ਇਹਨਾਂ ਸ਼ਾਮਿਲ ਕਰ ਚੁੱਕੀ ਹਾਂ। ਵਟਸਐਪ ਰਾਹੀਂ ਸਾਡੇ ਕੋਲ ਪਹੁੰਚੇ ਨੇ ਜਿਨ੍ਹਾਂ ਦੇ ਨਾਮ ਉਹ ਨੇ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ। ਇਹ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ।

विकास गोयल, नीतू गोयल। ਇਹ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋੜ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋੜ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਤੇ ਇਹਨਾਂ ਦੇ ਆਂਢੀ ਗੁਆਂਢੀ, ਹਰਪ੍ਰੀਤ ਰੰਗੀਲਾ ਭੁੱਚੋ ਕਲਾਂ ਤੋਂ, ਮੋਹਾਲੀ ਤੋਂ ਇਕਬਾਲ ਪ੍ਰਵਾਸ ਦੇ ਦਰਸ਼ਨ ਸਿੰਘ, ਪਿੰਡ ਜਗਾਰਾਮ ਤੀਰਥ ਤੋਂ ਲਾਭ ਸਿੰਘ, ਰਤਨ ਖੁਸ਼ਦੀਪ ਸਿੰਘ, ਰਤਨ ਭੋਲਾ ਸਿੰਘ ਬੇਦੀ, ਅਮਰਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ ਤੇ ਹਰਵਿੰਦਰ ਮਾਨ, ਪਿੰਡ ਦਬੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸਰਬਜੀਤ ਸਿੰਘ, ਬਲਵਿੰਦਰ ਕੌਰ, ਗੁਰਦਿੱਤ ਸਿੰਘ, ਲਵਪ੍ਰੀਤ ਸਿੰਘ, ਹਰਮਨ ਮਾਫ ਕਰਨਾ ਮਨਪ੍ਰੀਤ ਕੌਰ, ਇਹਨਾਂ ਦੇ ਪੋਤਰੇ ਅਵਤਾਰ ਸਿੰਘ, ਗੁਰਪਿਆਰ ਸਿੰਘ ਅਤੇ ਲਓ ਜੀ ਇਹਨਾਂ ਨੇ ਵੀ ਆਪਣੇ ਨਾਮ ਸਾਡੇ ਤੱਕ ਲਿਖ ਕੇ ਸਾਂਝੇ ਕੀਤੇ ਹੈ। ਪਿੰਡ ਮੂਲੀਆਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਪਵਨ ਸ਼ਰਮਾ ਇਹਨਾਂ ਦੇ ਪੋਤਰੇ ਪਰਵੇਸ਼ ਕੌਸ਼ਲ ਅਤੇ ਲਕਸ਼ ਰਾਮਾ ਮੰਡੀ ਤੋਂ, ਗੇਟ ਵਾਲੀ ਗਲੀ ਮੌੜ ਮੰਡੀ ਤੋਂ ਚਰਨਜੀਤ ਜੱਸਲ, ਅਰਸ਼ਵੀਰ ਜੱਸਲ, ਮੁਹੱਲਾ ਹਲਵਾਇਨ ਜੀ, ਇਹ ਮੇਰੇ ਨਾਮ ਪਹਿਲਾਂ ਸ਼ਾਮਿਲ ਕਰ ਚੁੱਕੀ ਹੈ। ਏਕਤਾ ਕਲੋਨੀ ਰੋਹਤਕ ਤੋਂ ਸੀਤਾਰਾਮ ਕਾਂਗੜਾ, ਬਬੀਤਾ ਬੋਰਡ, ਨਿਖਿਲ ਕਾਂਗੜਾ, ਤਨਵੀ ਬੋਰਡ ਤੇ ਅੰਕਿਤ ਕਾਂਗੜਾ, ਛੱਤੀਸਗੜ੍ਹ ਫਲਾਰੀ ਤੋਂ ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ, ਵਾਂਡੀਵਾਲਾ ਫਾਜ਼ਿਲਕਾ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ ਬਗੜੀਆ, ਰਜਤ ਤੇ ਇਹਨਾਂ ਦੇ ਨਾਲ ਮਨੀਸ਼ ਚੌਧਰੀ, ਗਾਂਵ ਜੋਗੀਵਾਲਾ ਸ੍ਰੀ ਗੰਗਾਨਗਰ ਤੋਂ ਪ੍ਰੇਮ ਸਾਰਨ, ਮੋਨਿਕਾ ਮਨੀਸ਼ ਸਾਰਨ, ਗਾਂਵ ਦੌਲਤਪੁਰਾ ਬੋਹਰ ਤੋਂ ਅਜੇ ਕੁਦਾਰਾ ਰੇਣੂਕਾ ਇਹਨਾਂ ਦੇ ਨਾਲ ਨੇ, ਪਿੰਡ ਢੱਡੇ ਗਿਆਨ ਸਿੰਘ ਢਿੱਲੋਂ, ਅਮਰਿੰਦਰ ਯੂਕੇ ਤੋਂ, ਬਲਜਿੰਦਰ ਕੌਰ ਯੂਕੇ ਤੋਂ, ਉਪਕਾਰ ਸਿੱਧੂ, ਜਸਕੀਰਤ ਭਾਗੂ ਅਤੇ ਨਾਲ ਇਹਨਾਂ ਦੇ ਜੋਤੀ, ਸੁਖਬੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ, ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ, ਅਬੋਹਰ ਤੋਂ ਸੁਖਦੇਵ ਕੁਮਾਰ, ਰੂਪਾ ਦੇਵੀ ਪ੍ਰਜਾਪਤੀ। ਅਤੇ ਲਓ ਜੀ ਫਿਰ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ, ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਸਰੋਤਿਆਂ ਸਿੱਗੀ ਦੇ ਨਾਲ ਹੀ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਵੇਲਾ ਮੁਕਦਾ। ਮੈਨੂੰ ਸਿਵਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
1: ਸੁਰੀਲੀ ਦੁਪਹਿਰ।
0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਸ ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 2:59 ਤੇ 37 ਸਕਿੰਟ ਦਾ ਸਮਾਂ ਹੋ ਚੁੱਕਾ ਹੈ। 3 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਤੇ ਸ਼ਾਮੀ 5 ਵਜੇ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਫਿਰ ਤੋਂ ਤੁਹਾਡੀ ਖਿਦਮਤ ਦੇ ਵਿਚ ਹਾਜ਼ਰ ਹੋਵਾਂਗੇ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ ਸ਼ਾਮ ਦੇ 5 ਵੱਜ ਚੁੱਕੇ ਨੇ ਤੇ ਹੁਣ ਵੇਲੇ ਪ੍ਰੋਗਰਾਮ ਕਿਸਾਨ ਵਾਣੀ ਦਾ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਰਜਿੰਦਰ ਕੌਰ।

0: ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
1: ਕਿਸਾਨ ਵੀਰੋ ਤੇ ਕਿਸਾਨ ਭੈਣੋ, ਰਜਿੰਦਰ ਮਾਨ ਹਾਜ਼ਰਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਜਿਹੜਾ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਜੀ, ਜੂਨ ਮਹੀਨੇ ਦੇ ਕਿਸਾਨਾਂ ਦੇ ਰੁਝੇਵੇਂ, ਅਤੇ ਇਸ ਵਿਸ਼ੇ ਤੇ ਸਾਨੂੰ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਮਾਹਿਰ ਡਾਕਟਰ ਅਮਰਜੀਤ ਸਿੰਘ ਸੰਧੂ, ਪਸਾਰ ਮਾਹਿਰ ਫਾਰਮ ਸਲਾਹਕਾਰ ਸੇਵਾ ਕੇਂਦਰ ਬਠਿੰਡਾ ਵਿਖੇ ਜਿਹੜੀਆਂ ਆਪਣੀਆਂ ਇਹ ਸੇਵਾਵਾਂ ਨਿਭਾ ਰਹੇ ਹੈ। ਤੇ ਅੱਜ ਇਹਨਾਂ ਤੋਂ ਆਪਾਂ ਜਾਣਾਂਗੇ ਵੀ ਕਿਸਾਨਾਂ ਦੇ ਜਿਹੜੇ ਜੂਨ ਮਹੀਨੇ ਦੇ ਰੁਝੇਵੇਂ ਆ ਉਹ ਕਿਹੜੇ ਕਿਹੜੇ ਆ। ਤੇ ਸਭ ਤੋਂ ਪਹਿਲਾਂ ਆਪਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਕਿਸਾਨ ਬਾਣੀ ਵਿੱਚ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ।
2: ਸ਼ੁਕਰੀਆ ਮੈਡਮ।
1: ਕਿਸਾਨ ਵੀਰੋ ਤੇ ਕਿਸਾਨ ਭੈਣੋ, ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਤੁਸੀਂ ਕੋਈ ਵੀ ਡਾਕਟਰ ਸਾਹਿਬ ਤੋਂ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹੋ। ਤੇ ਸਟੂਡੀਓ ਦਾ ਨੰਬਰ 0164-42-3031 ਹੈ, ਤੇ ਇਸ ਨੰਬਰ ਤੇ ਤੁਸੀਂ ਡਾਇਲ ਕਰਕੇ ਡਾਕਟਰ ਸਾਹਿਬ ਤੋਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਡੇ ਕਿਸਾਨ ਵੀਰਾਂ ਦੇ ਜਿਹੜੇ ਜੂਨ ਮਹੀਨੇ ਦੇ ਰੁਝੇਵੇਂ ਆ ਉਹਨਾਂ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਦੱਸੋ।
2: ਮੈਡਮ ਰਜਿੰਦਰ ਜੀ, ਜਿਸ ਤਰ੍ਹਾਂ ਕਿ ਮਹੀਨਾ ਜੂਨ ਦਾ ਪੂਰਾ ਗਰਮੀ ਨਾਲ ਭਰਿਆ, ਲੇਕਿਨ ਖੇਤੀ ਦਾ ਧੰਦਾ ਹੀ ਐਸਾ ਕਿ ਕਿਸੇ ਵੀ ਮਹੀਨੇ ਦੇ ਵਿੱਚ ਜਿਹੜਾ ਉਹ ਕਿਸਾਨ ਵਿਹਲਾ ਨਹੀਂ ਹੁੰਦਾ। ਸੋ ਜੂਨ ਮਹੀਨੇ ਦੇ ਵਿੱਚ ਬਹੁਤ ਸਾਰੇ ਰੁਝੇਵੇਂ ਆ ਕਿਸਾਨ ਵੀਰ ਦੇ, ਜਿਨ੍ਹਾਂ ਦੇ ਵਿੱਚੋਂ ਸਾਉਣੀ ਦੀ ਮੁੱਖ ਫਸਲ ਜਿਹੜੀ ਝੋਨਾ, ਉਹਦੀ ਲਵਾਈ ਖੇਤਾਂ ਦੇ ਵਿੱਚ ਸ਼ੁਰੂ ਹੋ ਜਾਣੀ ਹੈ। ਨੰਬਰ 2 'ਤੇ ਦੂਜੀ ਫਸਲ ਆ ਜਿਹੜੀ ਬਾਸਮਤੀ, ਉਹਦੀ ਪਨੀਰੀ ਦੀ ਬਿਜਾਈ ਇਸ ਮਹੀਨੇ ਦੇ ਵਿੱਚ ਕੀਤੀ ਜਾਣੀ ਹੈ। ਤੀਜਾ, ਨਰਮੇ ਦੀ ਜਿਹੜੀ ਮੁੱਖ ਫਸਲ ਆ ਸਾਉਣੀ ਦੀ, ਉਹਦੇ ਵਾਸਤੇ ਉਹਦੀ ਸਾਂਭ ਸੰਭਾਲ ਵਾਸਤੇ ਬਹੁਤ ਸਾਰੇ ਕੰਮ ਜਿਹਦੇ ਵਿੱਚ ਉਹਦੀ ਨਦੀਨਾਂ ਦੀ ਰੋਕਥਾਮ ਹੈ, ਉਹਨਾਂ ਨੂੰ ਖਾਦ ਖੁਰਾਕ ਦੇਣੀ ਹੈ, ਪਾਣੀ ਦਾ ਧਿਆਨ ਰੱਖਣਾ, ਅਤੇ ਕੁਛ ਕੀੜੇ ਮਕੌੜੇ ਜਿਨ੍ਹਾਂ ਦੀ ਅਸੀਂ ਪਛਾਣ ਕਰਨੀ ਹੈ ਜਾਂ ਖੇਤਾਂ ਦਾ ਸਰਵੇਖਣ ਕਰਕੇ ਉਹਨਾਂ ਦਾ ਧਿਆਨ ਰੱਖਣਾ। ਇਸ ਤੋਂ ਇਲਾਵਾ ਮੱਕੀ ਜਿਹੜੀ ਖਾਸ ਕਰਕੇ ਸਾਉਣੀ ਦੀ ਮੱਕੀ ਹੈ, ਜਿਹੜੀ ਗਰਮ ਰੋਦੀ ਨਹੀਂ, ਜਿਹਨੂੰ ਅਸੀਂ ਸਾਉਣੀ ਦੀ ਮੱਕੀ ਕਹਿੰਦੇ ਹਾਂ, ਮੁੱਖ ਸਮੇਂ ਦੀ, ਉਹਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਈ ਸਬਜ਼ੀਆਂ ਜਿਹੜੀਆਂ ਗਰਮ ਰੋਦੀਆਂ, ਉਹਨਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਅਤੇ

0: ਇਸ ਤੋਂ ਇਲਾਵਾ ਜਿਹੜੇ ਸਾਡੇ ਨਵੇਂ ਖਾਸ ਕਰਕੇ ਫਲਦਾਰ ਬੂਟੇ ਲੱਗੇ ਉਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ, ਸੋ ਬਹੁਤ ਸਾਰੇ ਰੁਝੇਵੇਂ ਆ ਜਿਹੜੇ ਉਹ ਜੂਨ ਮਹੀਨੇ ਦੇ ਵਿੱਚ ਸਾਡੇ ਕਿਸਾਨ ਵੀਰਾਂ ਦੇ ਰਹਿਣ ਵਾਲੇ ਆ।
1: ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੇਰਾ ਸਵਾਲ ਝੋਨੇ ਨਾਲ ਸੰਬੰਧਿਤ ਹੈ ਕਿ ਜੇਕਰ ਝੋਨੇ ਨਾਲ ਸੰਬੰਧਿਤ ਸਾਡੇ ਕਿਸਾਨ ਵੀਰਾਂ ਦੇ ਇਸ ਟਾਈਮ ਦੇ ਰੁਝੇਵੇਂ ਦੀ ਗੱਲ ਕਰੀਏ ਤਾਂ ਉਹ ਕਿਹੜੇ ਕਿਹੜੇ ਹੋ ਸਕਦੇ ਆ?
0: ਮੈਡਮ, ਜਿਹੜਾ ਦੇਖੋ ਝੋਨਾ, ਇਹ ਸਾਡੇ ਇਸ ਵੇਲੇ ਸਾਉਣੀ ਦੀ ਮੁੱਖ ਫਸਲ ਬਣ ਗਿਆ ਅਤੇ ਤਕਰੀਬਨ 30-32 ਲੱਖ ਹੈਕਟੇਅਰ ਜਿਹੜਾ ਟੋਟਲ ਹੈਗਾ ਸਾਡਾ ਏਰੀਆ, ਉਹ ਸਾਡਾ ਝੋਨੇ ਦੀ ਫਸਲ ਥੱਲੇ ਆ ਗਿਆ। ਸੋ ਪਹਿਲਾਂ ਇਹ ਦੱਖਣੀ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਨਰਮਾ ਬਹੁਤ ਵੱਡੇ ਏਰੀਏ 'ਚ ਹੋਇਆ ਕਰਦਾ ਸੀ, ਲੇਕਿਨ ਇਸ ਵੇਲੇ ਝੋਨੇ ਨੇ ਬਹੁਤ ਸਾਰਾ ਏਰੀਆ ਨਰਮੇ ਵਾਲਾ ਵੀ ਲੈ ਲਿਆ। ਸੋ ਸਾਡੇ ਇਸ ਇਲਾਕੇ ਦੀ ਖਾਸ ਕਰਕੇ ਜਿਹੜੇ ਸਾਡੇ ਦੱਖਣ ਪੱਛਮੀ ਜ਼ਿਲ੍ਹੇ ਉਹਨਾਂ ਦੇ ਵਿੱਚ ਵੀ ਇਹ ਸਾਉਣੀ ਰੁੱਤੀ ਜਿਹੜੀ ਆ ਇਹ ਮੁੱਖ ਫਸਲ ਬਣ ਗਿਆ। ਸੋ ਇਹ ਆ ਕਿ ਜਿਹੜਾ ਸਾਡੀ ਸਰਕਾਰ ਵੱਲੋਂ ਹਰ ਸਾਲ ਝੋਨੇ ਦੀ ਲਵਾਈ ਦੀ ਇੱਕ ਤਰੀਕ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਕਿਸਾਨਾਂ ਨੂੰ ਉਸ ਵੇਲੇ ਜਿਹੜੀ ਹੈ ਬਿਜਲੀ ਸਪਲਾਈ ਕੀਤੀ ਜਾਂਦੀ ਹੈ, ਕਿਉਂਕਿ ਆਪਾਂ ਪਹਿਲਾਂ ਬਹੁਤ ਸਾਰਾ ਪਾਣੀ ਝੋਨੇ ਦੀ ਖੇਤੀ ਵਾਸਤੇ ਚਾਹੀਦਾ। ਅਤੇ ਸਰਕਾਰ ਨੇ ਇਸ ਵਾਰ 1 ਤੋਂ ਲੈ ਕੇ 9 ਜੂਨ ਤੱਕ ਅਲੱਗ ਅਲੱਗ ਜਿਹੜੇ ਜ਼ਿਲ੍ਹੇ ਉਹਨਾਂ ਦੇ ਜ਼ੋਨ ਬਣਾ ਕੇ ਅਤੇ ਉਹਨਾਂ ਦੇ ਵਿੱਚ ਕੀਤਾ ਗਿਆ ਉਹਨਾਂ ਦੀ ਝੋਨਾ ਲਾਉਣ ਦੀ ਜਿਹੜੀ ਆ ਅਨੁਮਤੀ ਦਿੱਤੀ ਗਈ ਜਾਂ ਜਾਇਜ਼ ਦਿੱਤੀ ਗਈ ਹੈ
1: ਜੀ।
0: ਲੇਕਿਨ ਮਸਲਾ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਹੁਣ ਦੇਖ ਰਹੇ ਹਾਂ, ਅਜੇ ਤੱਕ ਮੌਸਮ ਬਹੁਤ ਗਰਮ ਹੈ, ਖੁਸ਼ਕ ਵੀ ਆ, ਅਤੇ ਜੇ ਆਪਾਂ ਇਹਨਾਂ ਦਿਨਾਂ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਕਰਦੇ ਹਾਂ ਕੁਛ ਕੁ ਇਲਾਕੇ ਨੂੰ, ਜਿਵੇਂ ਖਾਸ ਕਰਕੇ ਸੇਮ ਵਾਲੇ ਇਲਾਕੇ ਕੋਈ ਮੁਕਤਸਰ ਸਾਹਿਬ ਡਿਸਟ੍ਰਿਕਟ ਦੇ ਆਪਾਂ ਕਹਿ ਲਈਏ ਜਾਂ ਫਾਜ਼ਿਲਕਾ ਦੇ ਕੁਛ, ਤਾਂ ਇੱਕ ਅਲੱਗ ਵੱਖਰਾ ਵਿਸ਼ਾ ਹੈ। ਲੇਕਿਨ ਬਹੁਤ ਸਾਰੇ ਬਾਕੀ ਪੰਜਾਬ ਦੇ ਵਿੱਚ ਸਾਰੇ ਜੇ ਆਪਾਂ ਹੁਣ ਝੋਨੇ ਦੀ ਲਵਾਈ ਕਰਦੇ ਹਾਂ ਖਾਸ ਕਰਕੇ 15 ਜੂਨ ਤੋਂ ਪਹਿਲਾਂ, ਤਾਂ ਪਾਣੀ ਦੀ ਬਹੁਤ ਵੱਡੀ ਜਿਹੜੀ ਕਿੱਲਤ ਹੈ ਉਹ ਹੋ ਸਕਦੀ ਹੈ। ਅਤੇ ਵੈਸੇ ਵੀ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਬੜੇ ਸੁਹਿਰਦ ਨੇ ਔਰ ਉਹ ਜਾਣਕਾਰੀ ਰੱਖਦੇ ਆ ਕਿ ਜੇ ਅਸੀਂ ਇੰਨਾ ਗੇਤਰਾ ਝੋਨਾ ਲਾਉਣੇ ਆ ਤਾਂ ਸਾਡੇ ਵਾਸਤੇ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਸੋ ਜਿਹੜਾ ਜ਼ਿਆਦਾ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਉਹ ਤਕਰੀਬਨ 1 ਜੂਨ ਤੋਂ ਬਾਅਦ ਹੀ ਹੋਣੀ ਹੈ
1: ਜੀ।
0: ਅਤੇ ਉਹਦੇ ਨਾਲ ਹੀ ਗੱਲ ਇਹ ਹੈ ਕਿ ਦੇਖੋ ਲਵਾਈ ਵੀ ਸ਼ੁਰੂ ਹੋਣੀ ਆ, ਅਤੇ ਲੇਕਿਨ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਨ੍ਹਾਂ ਦੇ ਵਿੱਚ PR 126 ਹੈ ਜਾਂ ਸਾਡੇ ਕੋਲ PR 130 ਆ ਜਾਂ PR 127 ਆ ਜਾਂ HKR 47 ਆ, ਸਭ ਤੋਂ ਘੱਟ ਸਮਾਂ ਜਿਹੜੀ ਉਹ PR 126 ਲੈਂਦੀ ਹੈ, ਜਿਹੜੀ ਕਿ ਤਕਰੀਬਨ ਸਮਝੋ 123 ਦਿਨ ਹੀ ਲੈਂਦੀ ਹੈ ਸਾਰੇ ਝੋਨਾ ਤਿਆਰ ਹੋਣ ਦੇ ਪਨੀਰੀ ਬੀਜਣ ਤੋਂ ਲੈ ਕੇ। ਅਤੇ ਜਿਹੜੀਆਂ ਬਾਕੀ ਕਿਸਮਾਂ ਨੇ ਜਿਨ੍ਹਾਂ ਦੇ ਵਿੱਚ HKR 47 127 ਜਾਂ PR 130 ਹੈ, ਇਹ ਵੀ ਅਸੀਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਮੰਨਦੇ ਹਾਂ। ਅਤੇ ਉਹਨਾਂ ਦੀ ਬਿਜਾਈ ਵੀ ਅਸੀਂ ਜਿਹੜੀ ਆ ਜੂਨ ਦਾ ਪਹਿਲਾ ਹਫ਼ਤਾ ਹੈ ਉਹਨਾਂ ਦੀ ਬਿਜਾਈ ਅਸੀਂ ਪਨੀਰੀ ਜਿਹੜੀ ਆ ਖੇਤਾਂ ਦੇ ਵਿੱਚ ਬੀਜ ਸਕਦੇ ਹਾਂ, ਜਿਹੜੀਆਂ ਕਿ ਤੁਸੀਂ ਇਹ ਮੰਨ ਕੇ ਚੱਲੋ ਵੀ ਜੁਲਾਈ ਦੇ ਪਹਿਲੇ ਹਫ਼ਤੇ ਖੇਤਾਂ 'ਚ ਲਾਈਆਂ ਜਾਣਗੀਆਂ
1: ਜੀ।
0: ਅਤੇ ਜਿਹੜਾ PR 126 ਹੈ ਉਹਦੀ ਅਸੀਂ ਪਨੀਰੀ ਆ ਜਿਹੜੀ ਉਹ ਤਕਰੀਬਨ 15-20 ਜੂਨ ਤੱਕ ਬੀਜਣ ਦੀ ਸਿਫਾਰਿਸ਼ ਕਰਦੇ ਹਾਂ, ਅਤੇ ਜਿਹਦੀ ਲਵਾਈ ਆਪਾਂ ਕਹਿੰਦੇ ਹਾਂ ਕਿ 15 ਜੁਲਾਈ ਤੱਕ ਹੋਣੀ ਚਾਹੀਦੀ ਹੈ। ਸੋ ਝੋਨਾ ਖੇਤ ਦੇ ਵਿੱਚ ਵੀ ਲੱਗਣਾ ਅਤੇ ਝੋਨੇ ਦੀ ਪਨੀਰੀ ਵੀ ਬੀਜੀ ਜਾਣੀ ਹੈ, ਅਸੀਂ ਕਿਸਮ ਕਿਹੜੀ ਲਾਉਣੀ ਆ ਉਹਦੇ ਮੁਤਾਬਕ ਹੈ, ਅਤੇ ਜਿਹੜੀਆਂ ਅਗੇਤੀਆਂ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਉਹਨਾਂ ਦੀਆਂ ਪਨੀਰੀਆਂ ਖੇਤਾਂ ਦੇ ਵਿੱਚ ਲੱਗੀਆਂ ਹੋਈਆਂ, ਜਿਨ੍ਹਾਂ ਦੀ ਲਵਾਈ ਜਿਹੜੀ ਆ ਕੋਈ 10-15 ਜੂਨ ਤੋਂ ਲਗਭਗ ਸ਼ੁਰੂ ਹੋਣੀ ਹੈ
1: ਜੀ।
0: ਹੁਣ ਮਸਲਾ ਅੱਗੇ ਆਉਂਦਾ ਕਿ ਆਪਾਂ ਪਹਿਲਾਂ ਤਾਂ ਗੱਲ ਕਰ ਲਈਏ ਵੀ ਜਿਨ੍ਹਾਂ ਦੀ ਪਨੀਰੀ ਬੀਜਣੀ ਹੈ ਜਿਨ੍ਹਾਂ ਕਿਸਮਾਂ ਦੇ ਵਿੱਚੋਂ, ਤਾਂ
1: ਡਾਕਟਰ ਸਾਹਿਬ ਇਸ ਵਿਸ਼ੇ ਨੂੰ ਲੈ ਕੇ ਆਪਾਂ ਫੇਰ ਗੱਲ ਕਰਾਂਗੇ। ਇੱਕ ਫੋਨ ਕਾਲ ਤੇ ਸਾਡੇ ਕਿਸਾਨ ਵੀਰ ਸਾਡੇ ਨਾਲ ਨੇ, ਦੇਖਦੇ ਹਾਂ ਜੀ ਕੌਣ ਨੇ ਤੇ ਕੀ ਗੱਲ ਕਰਨਾ ਚਾਹੁੰਦੇ ਆ। ਹੈਲੋ,
2: ਹਾਂਜੀ
1: ਹਾਂਜੀ, ਤੁਹਾਡੀ ਆਵਾਜ਼ ਪਹੁੰਚ ਰਹੀ ਹੈ, ਕੌਣ ਬੋਲ ਰਹੇ ਹੋ ਜੀ?
2: ਜੀ ਬਲਵੰਤ ਸਿੰਘ ਆਥਣ ਵਾਲਾ ਪਿੰਡ ਤੇ ਡਾਕਰ ਸ੍ਰੀ ਵਾਲਾ ਜ਼ਿਲ੍ਹਾ ਬਠਿੰਡਾ ਤੋਂ ਜੀ।
1: ਹਾਂਜੀ ਬਲਵੰਤ ਸਿੰਘ ਜੀ, ਕੀ ਸਵਾਲ ਹੈ? ਡਾਕਟਰ ਸਾਹਿਬ ਸੁਣ ਰਹੇ ਹੋ ਤੁਹਾਡੀ ਗੱਲ?
2: ਡਾਕਟਰ ਸਾਹਿਬ ਤੋਂ ਪੁੱਛਣੀ ਅਰਹਰ ਵੀ ਜਿੰਨਾ ਜੀ 1 ਕਨਾਲ,
0: ਹਾਂਜੀ
2: ਉਹਦੇ ਬਾਰੇ ਦੱਸੋ।
0: ਅਰਹਰ ਤੁਸੀਂ ਵੈਸੇ ਬੀਜ ਸਕਦੇ ਹੋ, ਜ਼ਿਆਦਾ ਲੇਟ ਨਹੀਂ ਹੋਈ, ਵੈਸੇ ਆਮ ਤੌਰ 'ਤੇ ਅਸੀਂ ਮਈ ਮਹੀਨੇ 'ਚ ਅਰਹਰ ਨੂੰ ਬੀਜਦੇ ਹਾਂ, ਲੇਕਿਨ ਅਜੇ ਵੀ ਜੇ 1 ਕਨਾਲ ਅਰਹਰ ਤੁਸੀਂ ਬੀਜਣੀ ਆ। ਹੈਲੋ,
2: ਹਾਂਜੀ ਸੰਧੂ ਸਾਹਿਬ ਜੀ, ਪਹਿਲਾਂ ਤਾਂ ਤੁਹਾਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਬਲਵੰਤ ਸਿੰਘ ਜੀ।
2: ਮੈਂ ਕਿਹਾ ਜੀ ਜਦੋਂ ਪਤਾ ਲੱਗਾ ਤੁਸੀਂ ਆ ਰਹੇ ਹਾਂ, ਮੈਂ ਕਿਹਾ ਇਹਨਾਂ ਨਾਲ ਅੱਜ ਕੋਈ ਰਾਬਤਾ ਸਾਂਝਾ ਕਰੀਏ, ਬਹੁਤ ਲੰਮੀ ਗੈਰ ਹਾਜ਼ਰੀ ਚੱਲ ਰਹੀ ਸੀ ਮੇਰੀ।
0: ਚਲੋ ਬਹੁਤ ਚੰਗੀ ਗੱਲ ਹੈ, ਲੰਮੀ ਗੈਰ ਹਾਜ਼ਰੀ ਨਹੀਂ ਤੁਹਾਡੀ, ਜਦੋਂ ਵੀ ਲਾਗੀ ਵਧੀਆ ਹੀ ਆ। ਜੇ ਤੁਸੀਂ ਅਰਹਰ ਬੀਜਣੀ ਚਾਹੁੰਦੇ ਹੋ ਤੇ ਤੁਹਾਨੂੰ ਅਸੀਂ 20 ਵੀ ਦੇ ਸਕਦੇ ਹਾਂ।
2: ਹਾਂਜੀ,
0: ਤੇ ਤੁਸੀਂ ਮੇਰੇ ਨਾਲ ਪਰਸੋਂ ਜਿਹੜਾ ਸੰਪਰਕ ਕਰਨਾ ਫੋਨ ਤੇ, ਤੁਹਾਨੂੰ ਅਸੀਂ 20 ਵੀ ਦੇ ਸਕਦੇ ਹਾਂ।
2: ਅੱਛਾ ਜੀ, ਤੁਸੀਂ ਫਿਰ ਜਾਂ ਤਾਂ ਬਾਅਦ ਚ ਮੈਨੂੰ ਦੱਸੋ, ਮੈਂ ਤੁਹਾਡਾ ਨੰਬਰ, ਤੁਹਾਡਾ ਨਿੱਜੀ ਨੰਬਰ ਹੈ ਨੀ ਮੇਰੇ ਕੋਲ?
0: ਨਹੀਂ ਕੋਈ ਨੀ, ਤੁਸੀਂ ਮੇਰੇ ਕੋਲੋਂ ਪਰਸੋਂ ਕਿਤੇ ਵੀ ਗੱਲ ਕਰਕੇ ਮੇਰਾ ਨੰਬਰ ਲੈ ਲਿਓ, ਕਿਉਂਕਿ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਸਮਾਂ ਖਰਾਬ ਹੋ ਜਾਊਗਾ, ਤੇ ਤੁਹਾਨੂੰ ਅਸੀਂ ਅਰਹਰ ਦਾ 20 ਵੀ ਦੇ ਦਿਆਂਗੇ, ਤੁਹਾਨੂੰ ਪ੍ਰਦਰਸ਼ਨੀ ਦੇ ਸਕਦੇ ਹਾਂ ਅਸੀਂ, ਤੁਸੀਂ ਲਾਉਣ ਵਾਲੇ ਬਣੋ, ਕਿਉਂਕਿ ਖੇਤੀ ਵਿਭਿੰਨਤਾ ਦੇ ਤਹਿਤ ਅਗਰ ਕੋਈ ਬੰਦਾ ਪਹੁੰਚ ਕਰਦਾ ਜਾਂ ਮਤਲਬ ਕਿ ਅੱਗੇ ਆਉਂਦਾ ਤਾਂ ਫਿਰ ਅਸੀਂ ਉਹਦੀ ਜਿਹੜੀ ਮਦਦ ਵੀ ਕਰਦੇ ਹਾਂ।
2: ਚਲੋ ਸ਼ੁਕਰੀਆ ਜੀ,
0: ਹਾਂਜੀ ਹਾਂਜੀ ਬਿਲਕੁਲ ਜੀ।
1: ਡਾਕਟਰ ਸਾਹਿਬ ਆਪਾਂ ਫੋਨ ਕਾਲ ਤੋਂ ਪਹਿਲਾਂ ਗੱਲ ਕਰ ਰਹੇ ਸੀ ਝੋਨੇ ਦੀ ਪਨੀਰੀ,
0: ਤੇ ਆਪਾਂ ਗੱਲ ਕਰ ਰਹੇ ਹਾਂ ਕਿ ਪਹਿਲਾਂ

0: ਜਿਹੜੀਆਂ ਕਿਸਮਾਂ ਦੀ ਪਨੀਰੀ ਬੀਜਣੀ ਹੈ, ਅਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਜਿਹੜੀਆਂ ਤਿੰਨ ਕਿਸਮਾਂ ਜਿਨ੍ਹਾਂ 'ਚ 130 ਹੈ, 127 ਹੈ ਜਾਂ 447 ਆ, ਇਹਨਾਂ ਦੀ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਪਨੀਰੀ ਬੀਜੀ ਜਾਣੀ ਚਾਹੀਦੀ, ਇਸ ਤੋਂ ਲੇਟ ਆਪਾਂ ਨਹੀਂ ਜਾ ਸਕਦੇ
1: ਜੀ।
0: ਜਿਹੜੀ PR 126 ਹੈ ਇਹਦੀ ਪਨੀਰੀ ਆਪਾਂ 15 ਜੂਨ ਤੱਕ ਬੀਜ ਸਕਦੇ ਹਾਂ। ਸੋ ਜਿਹੜੇ ਵੀ ਸਾਡੇ ਕਿਸਾਨ ਵੀਰਾਂ ਨੇ ਜਿਨ੍ਹਾਂ ਨੇ ਖੇਤਾਂ 'ਚ ਮੱਕੀ ਬੀਜ ਰੱਖੀ ਆ ਜਾਂ ਮੂੰਗੀ ਬੀਜੀ ਹੋਈ ਆ ਜਾਂ ਕਿਸੇ ਵੀ ਕਾਰਨ ਕਰਕੇ ਜਿਨ੍ਹਾਂ ਦੀ ਝੋਨੇ ਦੀ ਲਵਾਈ ਲੇਟ ਹੋਣੀ ਆ, ਉਹ ਇਹਨਾਂ ਕਿਸਮਾਂ ਦੀ ਪਨੀਰੀ ਆ ਜਿਹੜੀ ਜੂਨ ਮਹੀਨੇ ਦੇ ਵਿੱਚ ਬੀਜ ਲੈਣ
1: ਜੀ।
0: ਹੁਣ ਅਗਲੀ ਗੱਲ ਆਉਂਦੀ ਹੈ ਕਿ ਜਦੋਂ ਅਸੀਂ ਪਨੀਰੀ ਬੀਜਣੀ ਆ ਤਾਂ ਉਹ 'ਚ ਧਿਆਨ ਕੀ ਰੱਖਣਾ? ਧਿਆਨ ਕੋਈ ਖਾਸ ਨਹੀਂ ਹੈ, ਅਸੀਂ ਪਨੀਰੀ ਬੀਜਣ ਵੇਲੇ 8 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਲੈਣਾ, ਅਤੇ 6 ਮਰਲਿਆਂ ਦੇ ਵਿੱਚ ਆਪਾਂ ਉਹਦੀ ਬਿਜਾਈ ਕਰਨੀ ਹੈ
1: ਜੀ।
0: ਅਤੇ ਉਸ ਤੋਂ ਬਾਅਦ ਇੱਕ ਚੀਜ਼ ਰਹਿ ਜਾਂਦੀ, ਉਹ ਹੁੰਦੀ ਹੈ ਵੀ ਪਨੀਰੀ ਦੇ ਵਿੱਚ ਨਦੀਨ ਨਾ ਹੋ ਜਾਣ, ਤਾਂ ਉਹਦੇ ਵਾਸਤੇ ਹੈ ਕਿ 1200 ML ਬੂਟਾ ਕਲੋਰ ਦਵਾਈ ਹੈ, ਜਾਂ ਸਾਡੀ ਜਿਹੜੀ 500 ML ਹੈ ਉਹ ਸੌਫਟ ਦਵਾਈ ਹੈ
1: ਜੀ,
0: ਜਾਂ 100 ML ਜਿਹੜੀ ਹੈ ਨੋਮਨੀ ਗੋਲਡ ਹੈ। ਆਪਾਂ ਇਹਨਾਂ 'ਚੋਂ ਕੋਈ ਦਵਾਈ ਵਰਤ ਕੇ ਨਦੀਨਾਂ ਦੀ ਰੋਕਥਾਮ ਕਰਨੀ ਹੈ। ਜਿਹੜੀ ਨੋਮਨੀ ਗੋਲਡ ਉਹ ਪਨੀਰੀ ਬੀਜਣ ਤੋਂ 15-20 ਦਿਨ ਪਿੱਛੋਂ ਕਰਨੀ ਹੈ, ਜਿਹੜੀ ਸਾਡੀ ਬੂਟਾ ਕਲੋਰ ਹੈ ਉਹ ਅਸੀਂ 2-3 ਦਿਨਾਂ ਦੇ ਵਿੱਚ ਪਾਉਣੀ ਹੈ
1: ਜੀ,
0: ਅਤੇ 7 ਦਿਨਾਂ ਦੇ ਅੰਦਰ ਅੰਦਰ ਅਸੀਂ ਜਿਹੜੀ ਸੌਫਟ ਪਾਉਣੀ ਹੈ, ਅਤੇ ਅਸੀਂ ਨਦੀਨ ਨਹੀਂ ਉਗਣ ਦੇਣੇ। ਅਗਲੀ ਗੱਲ ਆ ਗਈ ਜੇ ਕਿਤੇ ਪਨੀਰੀ ਦੇ ਵਿੱਚ ਲੋਹੇ ਦੀ ਘਾਟ ਆਉਂਦੀ ਹੈ
1: ਜੀ,
0: ਕਈਆਂ ਖੇਤਾਂ 'ਚ ਜਿੱਥੇ ਹਲਕੀਆਂ ਜ਼ਮੀਨਾਂ ਜਾਂ ਪਾਣੀ ਪਨੀਰੀ ਨੂੰ ਸਹੀ ਟਾਈਮ 'ਤੇ ਨਹੀਂ ਲੱਗਦਾ, ਉੱਥੇ ਲੋਹੇ ਦੀ ਘਾਟ ਆਉਂਦੀ ਹੈ। ਪਨੀਰੀ ਪਹਿਲਾਂ ਪੀਲੀ ਹੁੰਦੀ ਹੈ, ਫਿਰ ਚਿੱਟੀ ਹੋਣ ਲੱਗ ਜਾਂਦੀ ਹੈ। ਜਦੋਂ ਪਨੀਰੀ ਪੀਲੀ ਹੋਣ ਲੱਗੇ, ਚਿੱਟੀ 'ਚ ਨਹੀਂ ਜਾਣ ਦੇਣਾ ਕਿਉਂਕਿ ਪਨੀਰੀ ਨੂੰ ਧੱਕਾ ਬਹੁਤ ਲੱਗ ਜਾਂਦਾ
1: ਜੀ,
0: ਜਦੋਂ ਪੀਲੀ ਹਾਲਤ 'ਚ ਹੁੰਦੀ ਹੈ ਤਾਂ ਉਦੋਂ ਹੀ ਅਸੀਂ 1% ਜਿਹੜਾ ਲੋਹਾ ਖਾਦ ਹੈ 19% ਉਹਨੂੰ 100 ਲੀਟਰ ਪਾਣੀ ਦੇ ਹਿਸਾਬ ਦੇ ਨਾਲ ਘੋਲ ਕੇ, 1 ਕਿਲੋ 100 ਲੀਟਰ ਪਾਣੀ ਦੇ ਵਿੱਚ ਲੋਹਾ ਖਾਦ ਘੋਲ ਕੇ ਆਪਾਂ ਸਵੇਰ ਦੇ ਸਮੇਂ ਜਿਹੜੀ ਤਕਰੀਬਨ 9-10 ਵਜੇ ਉਹ ਸਪਰੇ ਕਰਨੀ ਹੈ। ਇਹ ਜ਼ਮੀਨ ਦੇ ਵਿੱਚ ਨਹੀਂ ਪਾਇਆ ਜਾ ਸਕਦਾ, ਇਹਦੀ ਸਿਰਫ ਸਪਰੇ ਕੀਤੀ ਜਾ ਸਕਦੀ ਹੈ
1: ਜੀ।
0: ਇਹ ਪਨੀਰੀ ਦੀਆਂ ਖਾਸ ਗੱਲਾਂ ਸੀ। ਹੁਣ ਆ ਗਈ ਮੈਡਮ ਰਜਿੰਦਰ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਮੁੱਖ ਤੌਰ 'ਤੇ ਆਪਾਂ ਝੋਨੇ ਦੀ ਲਵਾਈ ਦੀ ਗੱਲ ਕਰਨੀ ਹੈ
1: ਜੀ।
0: ਹੁਣ ਜਿਹੜੀਆਂ ਕਿਸਮਾਂ ਦੀ ਪਨੀਰੀ ਬੀਜੀ ਹੋਈ ਆ
1: ਜੀ,
0: ਪਨੀਰੀ ਕਿਸੇ ਦੀ 10 ਜੂਨ ਨੂੰ ਤਿਆਰ ਹੋ ਜਾਣੀ ਹੈ, ਕਿਸੇ ਦੀ 15 ਨੂੰ, ਕਿਸੇ ਦੀ 20 ਨੂੰ, ਕਿਸੇ ਦੀ 25 ਨੂੰ, ਜਿਹੜੇ ਤਰੀਕੇ ਦੇ ਨਾਲ ਆਪਾਂ ਬੀਜੀ ਹੈ
1: ਜੀ।
0: ਔਰ ਮੋਟੇ ਤੌਰ 'ਤੇ ਮੈਂ ਦੱਸ ਦਿੰਦਾ ਕਿ ਅਸੀਂ ਤਕਰੀਬਨ ਜਿਹੜੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਉਹਨਾਂ ਦੀ ਪਨੀਰੀ ਤਕਰੀਬਨ 30-35 ਦਿਨ ਦੀ ਪਨੀਰੀ ਅਗਰ ਆਪਾਂ ਖੇਤ 'ਚ ਲਾਉਂਦੇ ਹਾਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਪਨੀਰੀ ਦੀ ਉਮਰ ਆ ਉਹ ਬਹੁਤ ਸਹੀ ਹੈ
1: ਜੀ।
0: ਖੇਤ ਸਾਡੇ ਲਗਭਗ ਤਿਆਰ ਆ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪਾਣੀ ਦੀ ਬੱਚਤ ਵਾਸਤੇ ਜਿਹੜੇ ਖੇਤ ਮਾੜੇ ਮੋਟੇ ਵੀ ਉੱਚੇ ਨੀਵੇਂ ਆ, ਲੇਜ਼ਰ ਲੈਵਲਰ ਸਾਨੂੰ ਅਜੇ ਵੀ ਸਾਡੇ ਕੋਲ ਸਮਾਂ ਹੈਗਾ, ਸਾਨੂੰ ਕਰਾਉਣੇ ਚਾਹੀਦੇ ਆ
1: ਜੀ,
0: ਕਿਉਂਕਿ ਜਿਹੜਾ ਲੇਜ਼ਰ ਲੈਵਲਰ ਹੈ ਇਹ ਸਾਡੇ ਪਾਣੀ ਦੀ ਬੱਚਤ ਬਹੁਤ ਕਰਦਾ ਹੈ, ਖਰਚਾ ਬਹੁਤ ਘੱਟ ਆ, ਅਤੇ ਖਰਚੇ ਦੇ ਹਿਸਾਬ ਦੇ ਨਾਲ ਜਿਹੜੀ ਬੱਚਤ ਹੈ ਉਹ ਬਹੁਤ ਵੱਡੀ ਹੈ, ਕਿਉਂਕਿ ਝੋਨਾ ਪਾਣੀ ਨਾਲ ਹੋ ਰਿਹਾ ਅਤੇ ਜੇ ਪਾਣੀ ਹੈ ਤਾਂ ਹੀ ਝੋਨਾ
1: ਜੀ,
0: ਇਸ ਕਰਕੇ ਖਰਚਾ ਥੋੜ੍ਹਾ ਬਹੁਤਾ ਕਰਕੇ ਅਗਰ ਸਾਡਾ ਪਾਣੀ ਬਚਦਾ ਤਾਂ ਉਹ ਬਹੁਤ ਵੱਡੀ ਗੱਲ ਹੈ, ਕੁਦਰਤੀ ਸਾਧਨ ਬਚਾਉਣ ਵਾਲੀ ਗੱਲ ਹੈ। ਸੋ ਖੇਤ ਨੂੰ ਲੇਜ਼ਰ ਲੈਵਲ ਜਿਹੜਾ ਉਹ ਜ਼ਰੂਰ ਕਰ ਲੈਣਾ ਚਾਹੀਦਾ
1: ਜੀ।
0: ਉਸ ਤੋਂ ਅੱਗੇ ਜਦੋਂ ਆਪਾਂ ਝੋਨਾ ਲਾਉਣਾ ਹੈ, ਲਾਉਣ ਵੇਲੇ ਕਿਉਂਕਿ ਅੱਜ ਕੱਲ੍ਹ ਖਾਦਾਂ ਜਿਹੜੀਆਂ ਸਾਡੀਆਂ ਸਰਕਾਰਾਂ ਦੀ ਵੀ ਇਹ ਤਰਜੀਹ ਹੈ ਕਿ ਥੋੜ੍ਹੀਆਂ ਬਾਇਓ ਖਾਦਾਂ ਨੂੰ ਤਰਜੀਹ ਦਿਓ ਤਾਂ ਕਿ ਰਸਾਇਣਕ ਖਾਦਾਂ ਦੀ ਖਪਤ ਘਟੇ
1: ਜੀ,
0: ਅਤੇ ਬਹੁਤ ਸਸਤੀਆਂ ਵੀ ਹੈ। ਤੁਸੀਂ ਦੇਖੋ ਸਿਰਫ ਜਿਹੜਾ 60 ਰੁਪਏ ਦਾ ਜਿਹੜਾ ਜਵਾਣੂ ਖਾਦ ਹੈ ਝੋਨੇ ਦੇ 1 ਏਕੜ ਦੀ ਪਨੀਰੀ ਨੂੰ ਲੱਗਣ ਵਾਸਤੇ
1: ਜੀ,
0: ਅਤੇ ਉਹ ਜਿਹੜੀ ਅਸੀਂ ਜਵਾਣੂ ਖਾਦ ਹੈ ਉਹ ਝੋਨੇ ਦੀ ਜਦੋਂ ਆਪਾਂ ਲਾਉਣਾ ਹੈ ਤਾਂ ਇਹਦੀ ਜਿਹੜੀ ਪਨੀਰੀ ਹੈ, ਪਨੀਰੀ ਪੱਟ ਕੇ ਉਹਦੇ ਵਿੱਚ ਸਿਰਫ ਅਸੀਂ 45 ਮਿੰਟ ਉਹਨੂੰ ਡੋਬਾ ਦੇਣਾ ਉਹਦੀਆਂ ਜੜ੍ਹਾਂ ਨੂੰ, ਅਤੇ ਉਹਦੇ ਬਾਅਦ ਆਪਾਂ ਖੇਤਾਂ 'ਚ ਲਾ ਦੇਣੀ ਹੈ ਅਤੇ ਫਿਰ ਅੱਗੇ ਜਵਾਣੂ ਆਪਣੇ ਆਪ ਫੈਲਦੇ ਆ
1: ਜੀ।
0: ਸੋ ਇਹ ਜਿਹੜੀਆਂ ਜਵਾਣੂ ਖਾਦਾਂ ਇਹ ਸਾਡੀਆਂ ਜਿਹੜੀਆਂ ਰਸਾਇਣਕ ਖਾਦਾਂ ਪਾਈਆਂ ਹੋਈਆਂ ਉਹਨਾਂ ਦੀ ਜਿਹੜੀ ਬੂਟੇ ਨੂੰ ਲੱਗਣ ਦੀ ਕਿਰਿਆ ਹੈ ਉਹਨੂੰ ਵਧਾਉਂਦੀਆਂ, ਅਤੇ ਪਲੱਸ ਸਾਡੇ ਜਿਹੜੇ ਖੇਤਾਂ ਦੇ ਵਿੱਚ ਫਸਲਾਂ ਦਾ ਸਾਡੀਆਂ ਦਾ ਝਾੜ ਵੱਧਦਾ। ਸੋ ਜਵਾਣੂ ਖਾਦਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਔਰ ਇਹ ਬਹੁਤ ਹੀ ਸਸਤੀ 60 ਰੁਪਈਆਂ ਦੀ ਜਿਹੜਾ ਐਜੋਸਪੈਰਲਮ ਬੈਕਟੀਰੀਆ ਇਹ ਅਸੀਂ ਜਿਹੜੇ ਝੋਨੇ ਦੀ ਪਨੀਰੀ ਨੂੰ ਲਾ ਕੇ ਬੀਜਣਾ। ਅਗਲੀ ਗੱਲ ਆ ਗਈ ਜਿਹੜੇ ਪੌਦੇ ਪੂਰੇ ਕਰਨ ਦੀ। ਸਾਡੇ ਕਿਸਾਨ ਵੀਰਾਂ ਨੂੰ ਬਾਕੀ ਸਾਰਾ ਕੰਮ ਆਉਂਦਾ, ਉਹਨਾਂ ਨੂੰ ਪਤਾ ਕਿਵੇਂ ਕੱਦੂ ਕਰਨਾ, ਲੇਬਰ ਨੇ ਝੋਨਾ ਲਾਉਣਾ। ਥੋੜ੍ਹਾ ਜਿਹਾ ਇੱਕ ਚੀਜ਼ ਦਾ ਧਿਆਨ ਦੇਣ ਦੀ ਲੋੜ ਹੈ ਕਿ ਬੂਟੇ ਜ਼ਿਆਦਾ ਲਾਏ ਜਾਣ, ਕਿਉਂਕਿ ਜਿਹੜਾ ਵਿਰਲਾ ਝੋਨਾ ਹੈ ਉਹਦੇ ਨਾਲੋਂ ਜੇ ਅਸੀਂ ਪ੍ਰਤੀ ਵਰਗ ਮੀਟਰ ਦੇ ਹਿਸਾਬ ਦੇ ਵਿੱਚ 33 ਬੂਟੇ ਲਾਉਣੇ ਆ ਤਾਂ ਉਹਦੇ ਜਿਹੜੇ ਸਾਨੂੰ ਰਿਜ਼ਲਟ ਆ ਝਾੜ ਦੇ ਵਿੱਚੋਂ ਜ਼ਿਆਦਾ ਵਧੀਆ ਮਿਲਦੇ ਆ। ਸੋ ਪ੍ਰਤੀ ਵਰਗ ਮੀਟਰ ਦੇ ਹਿਸਾਬ ਦੇ ਨਾਲ ਜ਼ਿਆਦਾ ਬੂਟੇ ਲਾਉਣ ਦੀ ਕੋਸ਼ਿਸ਼ ਕਰੋ। ਅਸੀਂ 33 ਬੂਟੇ ਸਿਫਾਰਿਸ਼ ਕਰਦੇ ਹਾਂ, 33 ਨਹੀਂ ਲੱਗ ਰਹੇ, ਘੱਟੋ ਘੱਟ 27-28 ਤੱਕ ਤਾਂ ਜ਼ਰੂਰ ਲੱਗਣੇ ਚਾਹੀਦੇ ਆ ਤਾਂ ਕਿ ਖੇਤ ਦੇ ਵਿੱਚ ਜਿਹੜੀ ਪੌਦਿਆਂ ਦੀ ਗਿਣਤੀ ਹੈ ਉਹ ਪੂਰੀ ਹੋਵੇ। ਅਗਲੀ ਚੀਜ਼ ਜਿਹੜੀ ਉਸ ਤੋਂ ਅੱਗੇ ਆਉਂਦੀ ਹੈ ਖਾਦਾਂ ਦੀ, ਕਿਉਂਕਿ ਖਾਦਾਂ ਦੇ ਨਾਲ ਹੀ ਜਿਹੜੀਆਂ ਫਸਲਾਂ ਹੋਣੀਆਂ
1: ਜੀ,
0: ਅਤੇ ਖਾਦਾਂ 3 ਨੇ ਮੁੱਖ ਤੌਰ 'ਤੇ। ਇੱਕ ਆ ਮੈਡਮ ਨਾਈਟ੍ਰੋਜਨ ਵਾਲੀਆਂ ਖਾਦਾਂ ਜਿਹੜੀਆਂ ਯੂਰੀਆ ਦੇ ਰੂਪ 'ਚ ਪਾਉਂਦੇ ਹਾਂ, ਇੱਕ ਫਾਸਫੋਰਸ ਜਿਹੜੀ DAP ਜਾਂ ਸੁਪਰ 'ਚ ਪਾਉਂਦੇ ਹਾਂ, ਇੱਕ ਪੋਟਾਸ਼ ਹੈ ਜਿਹੜੀ ਮਿਊਰੇਟ ਆਫ ਪੋਟਾਸ਼ 'ਚ ਪਾਉਂਦੇ ਹਾਂ। ਝੋਨੇ ਦੇ ਵਿੱਚ ਕੀ ਆ ਕਿ ਆਮ ਸਾਡੇ ਫਸਲੀ ਚੱਕਰ ਹੈਗਾ

0: ਦਾ ਅਤੇ ਝੋਨੇ ਦਾ
1: ਜੀ,
0: ਜਿਹੜੀ ਕਣਕ ਨੂੰ ਫਾਸਫੋਰਸ ਵਾਲੀ ਖਾਦ ਅਤੇ ਪੋਟਾਸ਼ ਵਾਲੀ ਖਾਦ ਪੂਰੀ ਪਈ ਹੋਈ ਹੈ, ਉੱਥੇ ਝੋਨੇ ਨੂੰ ਪਾਉਣ ਦੀ ਲੋੜ ਨਹੀਂ ਹੈ
1: ਜੀ।
0: ਲੇਕਿਨ ਕੁਛ ਖੇਤ ਕਮਜ਼ੋਰ ਵੀ ਹੋ ਸਕਦੇ ਹੈ, ਸੋ ਜੇ ਅਸੀਂ ਫਾਸਫੋਰਸ ਵਾਲੀ ਜਾਂ ਪੋਟਾਸ਼ ਵਾਲੀ ਖਾਦ ਪਾਉਣੀ ਹੈ ਤਾਂ ਉਹ ਅਸੀਂ ਮਿੱਟੀ ਪਰਖ ਦੇ ਆਧਾਰ 'ਤੇ ਪਾਉਣੀ ਹੈ। ਜਿੱਥੇ ਸਾਨੂੰ ਐਂ ਲੱਗਦਾ ਕਿ ਸਾਡੀ ਕਣਕ ਦੀ ਫਸਲ ਦੇ ਵਿੱਚ ਹਾੜ 'ਤੇ ਮਾੜਾ ਅਸਰ ਪਿਆ, ਪਿਛਲੇ ਸਾਲਾਂ ਦੇ ਵਿੱਚ ਸਾਡਾ ਝੋਨਾ ਵੀ ਨਰਮ ਰਹਿ ਗਿਆ, ਤਾਂ ਫਿਰ ਸਾਨੂੰ ਉੱਥੇ ਮਿੱਟੀ ਪਰਖ ਜ਼ਰੂਰ ਕਰਾ ਲੈਣੀ ਚਾਹੀਦੀ। ਉਸ ਤੋਂ ਪਹਿਲਾਂ ਜੇ ਸਾਨੂੰ ਮਿੱਟੀ ਪਰਖ ਦੇ ਦੌਰਾਨ ਫਾਸਫੋਰਸ ਤੱਤ ਦੀ ਜਾਂ ਪੋਟਾਸ਼ ਤੱਤ ਦੀ ਕਮੀ ਆਉਂਦੀ ਆ, ਤਾਂ ਫਿਰ ਅਸੀਂ ਜਿਹੜੀ DAP ਵਾਲੀ ਖਾਦ ਜਾਂ ਸੁਪਰ ਖਾਦ ਅਤੇ ਜਾਂ ਜਿਹੜੀ ਪੋਟਾਸ਼ ਖਾਦ ਅਸੀਂ ਫਿਰ ਪਾਉਣੀ ਆ, ਅਤੇ ਨਹੀਂ ਤਾਂ ਸਾਨੂੰ ਜੇ ਮਿੱਟੀ ਪਰਖ ਦੇ ਆਧਾਰ 'ਤੇ ਇਹਨਾਂ ਦੀ ਕਮੀ ਨਹੀਂ ਆਉਂਦੀ ਤਾਂ ਸਾਨੂੰ ਇਹ ਖਾਦਾਂ ਝੋਨੇ ਨੂੰ ਪਾਉਣ ਦੀ ਲੋੜ ਨਹੀਂ ਹੈ
1: ਜੀ।
0: ਫਿਰ ਉਸ ਤੋਂ ਅੱਗੇ ਗੱਲ ਰਹਿ ਗਈ ਰਸਾਇਣਕ ਖਾਦਾਂ ਦੇ ਵਿੱਚੋਂ ਇਕੱਲੀ ਨਾਈਟ੍ਰੋਜਨ ਵਾਲੀ ਖਾਦ ਦੀ, ਤਾਂ ਨਾਈਟ੍ਰੋਜਨ ਵਾਲੀ ਖਾਦ ਆ ਜਿਹੜੀ ਉਹ ਅਸੀਂ 90 ਕਿਲੋ ਯੂਰੀਆ ਜਿਹੜੀ ਉਹ ਸਿਫਾਰਸ਼ ਕਰਦੇ ਹਾਂ, 3 ਹਿੱਸਿਆਂ ਦੇ ਵਿੱਚ ਪਾਉਣੀ ਹੈ। ਜਿਹੜੀ ਪਹਿਲੀ ਕਿਸ਼ਤ ਹੈ 1 ਤਿਹਾਈ ਜਿਹਨੂੰ ਆਪਾਂ ਕਹਿ ਲਈਏ, ਉਹ ਅਸੀਂ ਪਹਿਲੇ ਹਫ਼ਤੇ ਪਾਉਣੀ ਹੈ ਤਕਰੀਬਨ ਲਵਾਈ ਤੋਂ 6-7 ਦਿਨ ਬਾਅਦ, ਦੂਜੀ ਆਪਾਂ 21 ਦਿਨ ਬਾਅਦ ਪਾਉਣੀ ਹੈ, ਅਤੇ ਤੀਜੀ ਅਸੀਂ ਜਾ ਕੇ ਜਿਹੜੀ ਆ ਉਹ 6ਵੇਂ ਹਫ਼ਤੇ 'ਤੇ ਪਾਉਣੀ ਹੈ ਤਕਰੀਬਨ 42 ਦਿਨ 'ਤੇ
1: ਜੀ।
0: ਸੋ ਇਸ ਤੋਂ ਇਲਾਵਾ ਜਿਹੜੀਆਂ 3 ਮੁੱਖ ਖਾਦਾਂ, ਉਸ ਤੋਂ ਅੱਗੇ 2 ਚੀਜ਼ਾਂ ਹੋਰ ਰਹਿ ਜਾਂਦੀਆਂ, ਉਹ ਝੋਨੇ ਦੇ ਵਿੱਚ ਬਹੁਤ ਅਹਿਮ ਹੈ। ਇੱਕ ਤਾਂ ਹੈਗੀ ਜਿੰਕ ਅਤੇ ਇੱਕ ਹੈ ਲੋਹਾ ਖਾਦ
1: ਜੀ।
0: ਜਿਹੜੀ ਕਣਕ ਅਤੇ ਲਗਭਗ ਝੋਨੇ ਵਾਲਾ ਫਸਲੀ ਚੱਕਰ ਹੈ, ਉੱਥੇ ਅਸੀਂ ਕਣਕ ਨੂੰ ਜਿੰਕ ਨਹੀਂ ਪਾਉਂਦੇ
1: ਜੀ,
0: ਅਤੇ ਉਹ ਅਸੀਂ ਆਮ ਤੌਰ 'ਤੇ ਸਾਉਣੀ 'ਚ ਪਾਉਂਦੇ, ਕਿਉਂਕਿ ਝੋਨਾ ਜਿਹੜਾ ਜਿੰਕ ਦੀ ਫਸਲ ਜਿੰਕ ਤੱਤ ਨੂੰ ਜ਼ਿਆਦਾ ਮੰਨਦਾ
1: ਜੀ।
0: ਸੋ ਝੋਨਾ ਲਾਉਣ ਤੋਂ ਪਹਿਲਾਂ ਜਿਹੜੀ ਜਿੰਕ ਸਲਫੇਟ ਹੈ ਉਹ, ਜੇ ਤਾਂ ਅਸੀਂ 21% ਪਾਉਣਾ ਹੈ ਤਾਂ 25 ਕਿਲੋ, ਅਤੇ ਜੇ ਅਸੀਂ 33% ਪਾਉਣਾ ਤਾਂ 16 ਕਿਲੋ, ਇਹ ਅਸੀਂ ਕੱਦੂ ਕਰਨ ਤੋਂ ਪਹਿਲਾਂ ਜਿਹੜੀ ਆਖਰੀ ਵਾਈ ਕਰਦੇ ਹਾਂ ਅਸੀਂ ਉਦੋਂ ਪਾ ਦੇਣਾ। ਅਤੇ ਜੇ ਸਾਨੂੰ ਮਿੱਟੀ ਪਰਖ ਦੇ ਆਧਾਰ 'ਤੇ ਫਾਸਫੋਰਸ ਵਾਲੀ ਜਾਂ ਪੋਟਾਸ਼ ਵਾਲੀ ਖਾਦ ਪਾਉਣੀ ਪੈ ਜਾਵੇ ਤਾਂ ਉਹ ਵੀ ਅਸੀਂ ਇਹਦੇ ਨਾਲ ਹੀ ਪਾਉਣੀ ਹੈ, ਲੇਕਿਨ ਫਿਰ ਵੀ ਅਸੀਂ ਜਿੰਕ ਅਤੇ ਜਿਹੜੀ ਫਾਸਫੋਰਸ ਵਾਲੀ ਖਾਦ ਇਹਨੂੰ ਇਕੱਠਿਆਂ ਪਾਉਣ ਦੀ ਸਿਫਾਰਿਸ਼ ਨਹੀਂ ਕਰਦੇ
1: ਜੀ।
0: ਅਸੀਂ ਇਹੋ ਹੀ ਕਹਿੰਦੇ ਹਾਂ ਕਿ ਜਿਹੜੀ ਫਾਸਫੋਰਸ ਵਾਲੀਆਂ ਖਾਦਾਂ ਉਹ ਹਾੜੀ 'ਚ ਕਣਕ ਨੂੰ ਪਾਈਆਂ ਜਾਣ, ਅਤੇ ਜਿਹੜੀ ਜਿੰਕ ਆ ਉਹ ਸਾਉਣੀ 'ਚ ਝੋਨੇ ਨੂੰ ਪਾਈਆਂ ਜਾਣ, ਕਿਉਂਕਿ ਇਕੱਠੀਆਂ ਦੋਨੇ ਖਾਦਾਂ ਜਿਹੜੀਆਂ ਇੱਕ ਦੂਜੇ 'ਤੇ ਮਾੜਾ ਅਸਰ ਪਾਉਂਦੀਆਂ
1: ਜੀ,
0: ਫਸਲ ਨੂੰ ਮਿਲਣ ਦੇ ਵਿੱਚ ਮਾੜਾ ਅਸਰ ਪੈਂਦਾ। ਸੋ ਇਹਦਾ ਮਤਲਬ ਇਹੀ ਹੈ ਵੀ ਜੇ ਜਿੰਕ ਵੀ ਪਾਉਣੀ ਹੈ ਤਾਂ ਫਿਰ DAP ਜਿਹੜੀ ਜਾਂ ਫਾਸਫੋਰਸ ਵਾਲੀ ਖਾਦ ਆ ਉਹ ਨਾ ਪਾਈ ਜਾਵੇ
1: ਠੀਕ ਹੈ।
0: ਉਸ ਤੋਂ ਅੱਗੇ ਜਦੋਂ ਅਸੀਂ ਫਸਲ ਲਾ ਦਿੰਦੇ ਹਾਂ ਤਾਂ ਕਈ ਵਾਰੀ ਖਾਸ ਕਰਕੇ ਹਲਕੀਆਂ ਜ਼ਮੀਨਾਂ ਜਿੱਥੇ ਪਾਣੀ ਦੀ ਵੀ ਕਮੀ ਹੈ ਤਾਂ ਤੁਹਾਨੂੰ ਝੋਨਾ ਲਾਉਣ ਤੋਂ ਕੁਛ ਚਿਰ ਬਾਅਦ ਜਿਹੜੀ ਹੈ ਸਮੱਸਿਆ ਆਉਣੀ ਨਜ਼ਰ ਸ਼ੁਰੂ ਹੋ ਜਾਂਦੀ ਹੈ, ਝੋਨਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ
1: ਜੀ।
0: ਤਾਂ ਉਹ ਜਿੱਥੇ ਝੋਨਾ ਪੀਲਾ ਪੈਣਾ ਸ਼ੁਰੂ ਹੁੰਦਾ ਹੈ, ਖਾਸ ਕਰਕੇ ਦੋਗੀਆਂ 'ਚ ਜੇ ਕੋਈ ਉੱਚੀ ਦੋਗੀ ਹੈ ਜਾਂ ਸਾਰੀ ਫਸਲ ਵੀ ਹੋ ਸਕਦੀ ਹੈ, ਤਾਂ ਉਹ ਲੋਹੇ ਦੀ ਘਾਟ ਹੈ
1: ਜੀ।
0: ਅਤੇ ਉਹਨਾਂ ਹਾਲਤਾਂ ਦੇ ਵਿੱਚ ਫਿਰ ਅਸੀਂ, ਕਿਉਂਕਿ ਲੋਹਾ ਖਾਦ ਮੈਂ ਪਹਿਲਾਂ ਵੀ ਦੱਸਿਆ ਪਨੀਰੀ ਵੇਲੇ ਵੀ ਖੇਚ ਨਹੀਂ ਪਾਇਆ ਜਾ ਸਕਦਾ, ਇਹਦੀ ਆਪਾਂ 1% ਆ ਜਿਹੜਾ 1 ਕਿਲੋ 100 ਲੀਟਰ ਪਾਣੀ 'ਚ ਘੋਲ ਕੇ ਆਪਾਂ ਇਹਦਾ ਛਿੜਕਾਅ ਕਰ ਸਕਦੇ ਹਾਂ। 2 ਤੋਂ 3 ਛਿੜਕਾਅ ਹੋ ਸਕਦੇ ਆ ਘਾਟ ਦੇ ਮੁਤਾਬਕ, ਔਰ ਇਹਦੀ ਘਾਟ ਸਿਰਫ ਅਤੇ ਸਿਰਫ ਸਪਰੇਅ ਨਾਲ ਪੂਰੀ ਕੀਤੀ ਜਾ ਸਕਦੀ ਹੈ। ਸੋ ਤੱਤਾਂ ਦੇ ਵਿੱਚੋਂ ਜੇ ਆਪਾਂ ਕਹੀਏ ਤਾਂ 5 ਤੱਤ ਨੇ ਜਿਹੜੇ ਸਾਡੇ ਝੋਨੇ ਦੀ ਫਸਲ ਦੇ ਵਿੱਚ ਮਤਲਬ ਕਿਰਿਆਸ਼ੀਲ ਆ ਔਰ ਜਿਨ੍ਹਾਂ ਦਾ ਰਿਸਪੋਂਸ ਫਸਲ ਦੇ ਉੱਤੇ ਆਉਂਦਾ। ਅਗਲੀ ਚੀਜ਼ ਮੈਡਮ ਰਜਿੰਦਰ ਜੀ,
1: ਡਾਕਟਰ ਸਾਹਿਬ ਫੋਨ ਆ ਰਿਹਾ, ਅਗਲੀ ਗੱਲ ਕਰਨ ਤੋਂ ਪਹਿਲਾਂ ਇੱਕ ਫੋਨ ਕਾਲ ਲੈਂਦੇ ਹਾਂ ਜੀ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਤੇ ਡਾਕਟਰ ਸਾਹਿਬ ਸੁਣ ਰਹੇ
2: ਸਵਾਲ। ਜੀ ਖਾਲਸਾ ਜੀ।
1: ਹਾਂਜੀ,
2: ਇਹ ਰੇਤਲਾ ਬਾਣਾ ਜੀ, ਝੋਨਾ ਲਾਉਣੇ ਹੈ ਜੀ।
0: ਹਾਂਜੀ ਹਾਂਜੀ,
2: 5 ਕਿੱਲੇ 5-6 ਕਿੱਲੇ।
0: ਹਾਂਜੀ,
2: ਰੇਤਲਾ ਬਾਣਾ ਜੀ।
0: ਹਾਂਜੀ,
2: ਸਾਡੇ ਸਾਡੀ ਮੋਟਰ ਲੱਗੀ ਹੈ।
0: ਹਾਂਜੀ,
2: ਤੇ ਉਹ ਝੋਨਾ ਹੀ ਨਰਮ ਰਹਿ ਗਿਆ ਸੀ ਜੀ ਪਿਛਲੇ ਸਾਲ ਜੀ।
0: ਝੋਨਾ ਨਰਮ ਰਹਿ ਗਿਆ ਸੀ, ਕਿਹੜਾ ਏਰੀਆ ਤੁਹਾਡਾ?
2: ਹਾਂ ਜੀ, ਬਹਿੰਡਾ ਜਿਹੜਾ ਜੀ।
0: ਨਹੀਂ, ਪਿੰਡ ਦਾ
2: ਫੁੱਲੋ ਮਿੱਠੀ ਜੀ।
0: ਫੁੱਲੋ ਮਿੱਠੀ, ਜ਼ਮੀਨ ਜ਼ਿਆਦਾ ਹਲਕੀ ਹੈ?
2: ਹਾਂ ਜੀ, ਉਹ ਰੇਤਲੀ ਹੈ ਜੀ ਥੋੜ੍ਹੀ।
0: ਰੇਤਲੀ ਜ਼ਮੀਨ ਆ।
2: ਹਾਂ ਜੀ, ਝੋਨਾ ਲਾਇਆ, ਪਹਿਲੀ ਵਾਰ ਲਾਇਆ ਸੀ।
0: ਪਹਿਲੀ ਵਾਰ ਲਾਇਆ ਸੀ। ਪਹਿਲੀ ਗੱਲ ਤੇ ਹੈ ਕਿ ਤੁਸੀਂ ਅਗਰ ਹੁਣ ਕਣਕ ਤੇ ਝੋਨਾ ਫਸਲੀ ਚੱਕਰ ਚ ਆ ਰਹੇ ਹੋ ਤੇ ਤੁਹਾਨੂੰ ਜ਼ਮੀਨ ਦੇ ਵਿੱਚ ਝੋਨਾ ਬੀਜਣ ਤੋਂ ਪਹਿਲਾਂ ਹਰੀ ਖਾਦ ਕਰਨੀ ਚਾਹੀਦੀ ਹੈ।
2: ਠੀਕ ਹੈ
0: ਠੀਕ ਹੈ, ਹਰੀ ਖਾਦ ਭਾਵੇਂ ਜੰਤਰ ਨਾਲ ਕਰ ਲਓ, ਸਣ ਨਾਲ ਕਰ ਲਓ, ਗੁਬਾਰਾ ਕਰ ਲਓ, ਮੂੰਗ ਕਰ ਲਓ, ਕੁਛ, ਕਿਉਂਕਿ ਤੁਹਾਨੂੰ ਜ਼ਮੀਨ ਦੀ ਜਿਹੜੀ ਆ ਸਟਰਕਚਰ ਹੈ ਜਿਹੜੀ ਥੋੜ੍ਹੀ ਜਿਹੀ ਉਹਨੂੰ ਬਦਲਣਾ ਪਊਗਾ। ਠੀਕ ਹੈ ਜੀ।
2: ਠੀਕ ਹੈ।
0: ਨੰਬਰ 2, ਆਪਾਂ ਘੱਟ ਸਮਾਂ ਲੈਣ ਵਾਲੀਆਂ ਜਿਹੜੀਆਂ ਕਿਸਮਾਂ ਆਪਾਂ ਉਹਨਾਂ ਦੀ ਕਾਸ਼ਤ ਕਰਨੀ ਹੈ ਜਿਹੜੀਆਂ ਥੋੜੀਆਂ ਜਿਹੀਆਂ ਲੇਟ ਲੱਗਣ, ਖਾਸ ਕਰਕੇ ਜਿਵੇਂ ਆਪਾਂ PR 126 ਵਗੈਰਾ ਜਿਹੜੇ ਆਪਾਂ ਜੁਲਾਈ
2: ਦੇ,
0: ਹਾਂ ਆਪਾਂ ਉਦੋਂ ਕਰਨੀ ਹੈ। ਇੱਕ ਮਿੱਟੀ ਦੀ ਪਰਖ ਕਰਾਓ ਕਿ ਉਹਦੇ ਵਿੱਚ ਖਾਸ ਕਮੀ ਹੈ ਤੇ ਆਪਾਂ ਉਹ ਜਿਹੜੇ ਤੱਤ ਆ ਉਹਦੇ ਵਿੱਚ ਪਾ ਸਕੀਏ। ਠੀਕ ਹੈ ਜੀ। ਫਿਰ ਜੇ ਹਲਕੀ ਜ਼ਮੀਨ ਹੈ, ਤੁਹਾਡਾ ਝੋਨਾ ਪੀਲਾ ਪੈਂਦਾ, ਤਾਂ ਲੋਹੇ ਦੀ ਘਾਟ ਆ, ਲੋਹੇ ਦੀ ਘਾਟ ਆ ਰਹੀ ਆ। ਲੋਹੇ ਦੀ ਘਾਟ ਆ ਗਈ ਤੇ ਤੁਹਾਡੀ ਫਸਲ ਆ ਜਿਹੜੀ ਉਹ ਮੁੜ ਕੇ ਅਖੀਰ ਤੇ ਆਣ ਕੇ ਪਤਲੀ ਰਹਿ ਜਾਣੀ ਹੈ। ਸੋ ਤੁਸੀਂ ਉਸ ਚੀਜ਼ ਨੂੰ ਥੋੜਾ ਧਿਆਨ ਰੱਖਣਾ ਔਰ ਸਾਡੇ ਨਾਲ ਰਾਬਤਾ ਰੱਖਿਓ। ਫਾਰਮ ਸਲਾਹਕਾਰ ਸੇਵਾ ਸਾਡਾ ਫੋਨ ਨੰਬਰ ਲੈ ਕੇ ਸਾਡੇ ਨਾਲ ਗੱਲ ਕਰਿਓ। ਤੁਹਾਨੂੰ ਫਿਰ ਅਸੀਂ ਜੇ ਕਿਤੇ ਮੌਕੇ ਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਈ ਤਾਂ ਤੁਹਾਨੂੰ ਅਸੀਂ

0: ਜੀ ਦੇ ਵਿੱਚ ਮਦਦ ਕਰਾਂਗੇ।
1: ਠੀਕ ਹੈ ਜੀ, ਧੰਨਵਾਦ।
2: ਧੰਨਵਾਦ ਜੀ ਤੁਹਾਡਾ ਫੋਨ ਕਰਨ ਲਈ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਝੋਨੇ ਦੀ ਪਨੀਰੀ ਬੀਜਣਾ, ਉਹਦੀ ਲੰਬਾਈ ਲਵਾਈ ਤੇ ਸਾਂਭ ਸੰਭਾਲ ਕਰੇ ਸਾਡੇ ਕਿਸਾਨ ਵੀਰਾਂ ਨੂੰ ਦੀ ਮਿੱਟੀ ਦੀ ਜਿਹੜੀ ਹੋਵੇਗੀ ਪਰਖ ਕਰਨ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੱਤੀ। ਪਿੱਛੇ ਜੇ ਡਾਕਟਰ ਸਾਹਿਬ ਮੌਸਮ ਸੀ ਜਿਹੜਾ ਥੋੜਾ ਜਿਹਾ ਖਰਾਬ ਹੋ ਗਿਆ ਸੀ ਤੇ ਕਈ ਜਗ੍ਹਾ ਤੇ ਜਿੱਥੇ ਕਿਸਾਨ ਵੀਰਾਂ ਨੇ ਝੋਨੇ ਦੀ ਪਨੀਰੀ ਲਾਈ ਹੋਈ ਸੀ ਉੱਥੇ ਥੋੜੀ ਬਹੁਤੀ ਗੜੇਮਾਰੀ ਵੀ ਹੋਈ। ਜੇਕਰ ਇਸ ਗੜੇਮਾਰੀ ਨਾਲ ਸਾਡੇ ਕਿਸਾਨ ਵੀਰਾਂ ਦੀ ਪਨੀਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਥੋੜੀ ਬਹੁਤੀ ਵੀ ਕੋਈ ਦਿੱਕਤ ਆਈ ਤਾਂ ਅਜਿਹੇ ਹਾਲਾਤ ਵਿੱਚ ਉਹ ਕੀ ਕਰ ਸਕਦੇ ਆ ਜੀ?
0: ਦੇਖੋ, ਜੇ ਤਾਂ ਪਨੀਰੀ ਬਿਲਕੁਲ ਆਪਾਂ ਕਹਿ ਲਈਏ ਕਿ ਨਸ਼ਟ ਹੋ ਗਈ, ਜ਼ਿਆਦਾ ਗੜੇਮਾਰੀ ਹੋ ਗਈ ਹੈ, ਤਾਂ ਪਨੀਰੀ ਤਕਰੀਬਨ ਕੰਮ ਦੀ ਨਹੀਂ ਰਹਿੰਦੀ, ਗੜਿਆਂ ਤੋਂ ਬਾਅਦ ਫਸਲ ਤੁਹਾਨੂੰ ਦੁਬਾਰਾ ਹੀ ਬੀਜਣੀ ਪਊਗੀ। ਲੇਕਿਨ ਜੇ ਬਹੁਤ ਘੱਟ ਸੀ ਜਾਂ ਜ਼ਿਆਦਾ, ਮਤਲਬ ਆਪਾਂ ਕਹਿ ਲਈਏ ਕਿ ਬਹੁਤਾ ਨੁਕਸਾਨ ਨਹੀਂ ਹੈ, ਤਾਂ ਫਿਰ ਉੱਥੇ ਆਪਾਂ ਉਹ ਪਨੀਰੀ ਤੋਂ ਕੰਮ ਲੈ ਸਕਦੇ ਹਾਂ। ਸਿਰਫ ਉੱਥੇ ਉਹਨੂੰ ਯੂਰੀਆ ਖਾਦ ਜਿਹੜੀ ਹੈ ਦੋ ਤਿੰਨ ਕਿਸ਼ਤਾਂ ਦੇ ਵਿੱਚ ਬਹੁਤ ਥੋੜ੍ਹੀ ਥੋੜ੍ਹੀ ਯੂਰੀਆ ਖਾਦ ਦਿੱਤੀ ਜਾਵੇ ਅਤੇ ਉਹ ਪਨੀਰੀ ਹੈ ਜਿਹੜੀ ਉਹ ਬਹਾਲ ਹੋ ਜੂਗੀ। ਫਰਕ ਕੀ ਪਊਗਾ ਕਿ ਉਹ 5-6 ਦਿਨ ਜ਼ਿਆਦਾ ਲੈ ਸਕਦੀ ਹੈ ਤਿਆਰ ਹੋਣ ਦੇ ਵਿੱਚ, ਇਹ ਫਰਕ ਪੈ ਸਕਦਾ। ਲੇਕਿਨ ਇਹ ਡਿਪੈਂਡ ਕਰਦਾ, ਇਸ ਚੀਜ਼ 'ਤੇ ਨਿਰਭਰ ਕਰਦਾ ਵਾ ਕਿ ਉਹ ਨੁਕਸਾਨ ਕਿੰਨਾ ਕੁ ਹੋਇਆ
2: ਜੀ,
0: ਅਤੇ ਨਹੀਂ ਤਾਂ ਜੇ ਜ਼ਿਆਦਾ ਨੁਕਸਾਨ ਹੋ ਗਿਆ ਤਾਂ ਫਿਰ ਸਾਨੂੰ ਦੁਬਾਰਾ ਬੀਜਣ ਤੋਂ ਬਿਨਾਂ ਹੋਰ ਕੋਈ ਚਾਰਾ ਸਾਡੇ ਕੋਲ ਮੈਡਮ ਹੈ ਨਹੀਂ ਗਾ
2: ਜੀ।
0: ਅਤੇ ਇੱਕ ਥੋੜ੍ਹਾ ਜਿਹਾ ਅਸੀਂ, ਮੈਂ ਨਦੀਨਾਂ ਦੀ ਰੋਕਥਾਮ ਬਾਰੇ ਦੱਸਣਾ ਚਾਹੁੰਦਾ ਸੀ ਕਿਉਂਕਿ ਇਹ ਬਹੁਤ ਵੱਡਾ, ਜੇ ਅਸੀਂ ਕਹਿ ਲਈਏ ਕਿ ਇੱਕ ਵੱਡਾ ਪੱਖ ਹੁੰਦਾ ਫਸਲ ਦੀ ਪੈਦਾਵਾਰ ਦੇ ਵਿੱਚ, ਕਿਉਂਕਿ ਸਾਉਣੀ ਦੀ ਫਸਲ ਹੈ
2: ਜੀ,
0: ਗਰਮੀ ਵੀ ਆ, ਪਾਣੀ ਦੇ ਵਿੱਚ ਹੈ, ਬਰਸਾਤਾਂ ਵੀ ਆ, ਅਤੇ ਜਦੋਂ ਅਸੀਂ ਝੋਨਾ ਖੇਤ ਦੇ ਵਿੱਚ ਲਾ ਦਿੰਦੇ ਹਾਂ ਅਤੇ ਅਸੀਂ ਨਦੀਨ ਨਾਸ਼ਕ ਪਾਉਂਦੇ ਹਾਂ, ਤਿੰਨ ਤਰ੍ਹਾਂ ਦੇ ਨਦੀਨ ਨਾਸ਼ਕ ਨੇ। ਇੱਕ ਤਾਂ ਅਸੀਂ ਲਵਾਈ ਤੋਂ 2-3 ਦਿਨਾਂ ਦੇ ਬਾਅਦ ਨਾਲ ਦੀ ਨਾਲ ਪਾ ਦਿੰਦੇ ਹਾਂ, ਜਿਨ੍ਹਾਂ ਦੇ ਵਿੱਚ ਬੂਟਾ ਕਲੋਰ ਆ 1200 ml, ਜਾਂ ਨਿਲੋਫਾਸ ਆ 500 ml, ਜਾਂ ਸਟੋਂਪ ਆ 1000 ਤੋਂ 1200 ml, ਜਾਂ ਪਟੀਲਾ ਕਲੋਰ ਆ 600 ml, ਜਾਂ ਰਿਫਟ ਪਲੱਸ ਆ 750 ml, ਜਾਂ 60 ਗ੍ਰਾਮ ਹੈ। ਇਹ ਦਵਾਈਆਂ ਜਿਹੜੀਆਂ ਝੋਨਾ ਲਾਉਣ ਤੋਂ 2-3 ਦਿਨ ਦੇ ਅੰਦਰ ਅੰਦਰ ਅਸੀਂ 60 ਕਿਲੋ ਰੇਤਾ ਚਰਲਾ ਕੇ ਛੱਟਾ ਦੇ ਦੇਣਾ, ਜਿਹੜੀਆਂ ਕਿ ਸਾਡੀਆਂ ਘਾਹ ਵਾਲੇ ਨਦੀਨਾਂ, ਸੁਆਂਗ, ਚੌੜੇ ਪੱਤੇ ਵਾਲੇ ਨਦੀਨਾਂ ਨੂੰ ਕਾਫ਼ੀ ਹੱਦ ਤੱਕ ਜਿਹੜੀਆਂ ਕਾਬੂ ਕਰਦੀਆਂ। ਇੱਕ ਦਵਾਈ ਸਾਡੇ ਕੋਲ ਗ੍ਰੈਨਟ ਹੈ, ਉਹ ਅਸੀਂ 40 ml ਪਾਉਣੀ ਹੈ। ਜੇ 10-12 ਦਿਨ ਬਾਅਦ ਅਸੀਂ ਪਹਿਲਾਂ ਪਾਉਣੋਂ ਰਹਿ ਗਏ ਜਾਂ ਅਸੀਂ ਨਹੀਂ ਪਾ ਸਕੇ, 10-12 ਦਿਨਾਂ ਬਾਅਦ ਅਸੀਂ ਇਹ ਵੀ ਦਵਾਈ ਪਾ ਦਿੰਦੇ ਹਾਂ ਜਿਹੜੀ ਕਿ ਮਤਲਬ ਕਿ ਨਦੀਨਾਂ ਦੀ ਰੋਕਥਾਮ ਵਧੀਆ ਤਰੀਕੇ ਨਾਲ ਕਰਦੀ ਹੈ। ਇੱਕ ਸਾਡੇ ਕੋਲ ਦਵਾਈਆਂ ਜਿਹੜੀਆਂ ਆਪਾਂ 20-25 ਦਿਨਾਂ ਬਾਅਦ ਫਸਲ ਦੇ ਵਿੱਚ ਪਾਉਣੇ ਹਾਂ, ਜਿਨ੍ਹਾਂ ਦੇ ਵਿੱਚ ਨੋਮਨੀ ਗੋਲਡ 100 ml, ਜਾਂ ਰਾਈ ਸਟਾਰ ਆ 400 ml, ਜਾਂ ਐਲ ਗ੍ਰਿਪ 30 ਗ੍ਰਾਮ ਹੈ, ਫਿਰ ਸਨਰਾਈਜ਼ ਆ 50 ਗ੍ਰਾਮ, ਲੌਂਡੈਕਸ 40 ਗ੍ਰਾਮ, ਐਲਮਿਕਸ 60 ਗ੍ਰਾਮ, ਅਤੇ ਜਿਹੜੀ ਆ ਨੋਵੈਕਸਡ ਜਿਹੜੀ 500 ਗ੍ਰਾਮ, ਅਤੇ ਅਕਾਟਸੂ 40 ਗ੍ਰਾਮ
2: ਜੀ।
0: ਇਹ ਕੋਈ ਵੀ ਦਵਾਈਆਂ ਜਿਹੜੀਆਂ ਇਹਨਾਂ ਦੀ ਆਪਾਂ ਨੂੰ ਸਪਰੇਅ ਕਰਨੀ ਪੈਣੀ ਹੈ, ਲੇਕਿਨ ਅਸੀਂ ਕਰਦੇ ਹਾਂ ਆਮ ਤੌਰ 'ਤੇ ਫਸਲ ਜਦੋਂ ਲੱਗੀ ਉਦੋਂ 15 ਤੋਂ ਲੈ ਕੇ 25 ਦਿਨਾਂ ਦੇ ਵਿੱਚ ਵਿੱਚ, ਅਤੇ ਫਿਰ ਅਸੀਂ ਇਹ ਵੀ ਕਹਿੰਦੇ ਹਾਂ ਵੀ ਗਾਂ ਖੇਤ ਦੇ ਵਿੱਚ ਨਦੀਨ ਖਾਸ ਕਰਕੇ ਕਿਹੜਾ, ਚੌੜੇ ਪੱਤਿਆਂ ਵਾਲੇ ਜ਼ਿਆਦਾ ਤਾਂ ਐਲਗਰਿਪ ਨੂੰ ਤਰਜੀਹ ਦਿਓ, ਜੇ ਚੀਨੀ ਘਾਹ ਜ਼ਿਆਦਾ ਤਾਂ ਰਾਈ ਸਟਾਰ ਨੂੰ ਤਰਜੀਹ ਦਿਓ। ਸੋ ਉਹ ਕਿਸਾਨ ਵੀਰ ਨੂੰ ਪਤਾ ਹੁੰਦਾ ਵੀ ਮੇਰੇ ਖੇਤ 'ਚ ਕਿਹੋ ਜਿਹਾ ਨਦੀਨ ਹੁੰਦਾ, ਫਿਰ ਉਹਦੇ ਮੁਤਾਬਕ ਜਿਹੜੀ ਸਾਨੂੰ ਉਹ ਚੋਣ ਕਰਨੀ ਚਾਹੀਦੀ ਹੈ। ਸੋ ਝੋਨੇ ਦੀ ਫਸਲ ਦੇ ਵਿੱਚ ਇਹ ਖਾਸ ਚੀਜ਼ਾਂ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣਾ ਪੈਣਾ, ਕਿਉਂਕਿ ਇਸ ਮਹੀਨੇ ਦੇ ਵਿੱਚ ਸਾਰਾ ਦਾਰੋ ਮਦਾਰ ਪੰਜਾਬ ਦੇ ਵਿੱਚ ਝੋਨੇ ਦਾ ਚੱਲਣਾ
2: ਜੀ। ਡਾਕਟਰ ਸਾਹਿਬ, ਇੱਕ ਫੋਨ ਕਾਲ ਹੋਰ ਸਾਡੇ ਕਿਸਾਨ ਵੀਰ ਦੀ ਆਈ ਹੈ, ਦੇਖਦੇ ਹਾਂ ਜੀ ਕੌਣ ਨੇ ਤੇ ਕੀ ਸਵਾਲ ਕਰਨਾ ਚਾਹੁੰਦੇ। ਹੈਲੋ, ਚਲੋ ਫੋਨ ਕੋਈ ਗੱਲ ਨਹੀਂ ਕੱਟ ਚੁੱਕਿਆ ਕਿਸਾਨ ਵੀਰ ਨੇ ਸਾਡੇ ਨੇ ਬਹੁਤ ਟਾਈਮ ਜਿਹੜੀ ਵੇਟ ਕੀਤੀ। ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਝੋਨੇ ਬਾਰੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਨਰਮੇ ਬਾਰੇ, ਤੇ ਨਰਮੇ ਦੇ ਵਿੱਚ ਸਾਡੇ ਕਿਸਾਨ ਵੀਰਾਂ ਦੇ ਜਿਹੜੇ ਜੂਨ ਮਹੀਨੇ ਦੇ ਰੁਝੇਵੇਂ ਹੈ ਉਹ ਕਿਹੜੇ ਕਿਹੜੇ
0: ਹੁੰਦੇ? ਮੈਡਮ ਰਜਿੰਦਰ, ਮੈਂ ਥੋੜ੍ਹਾ ਜਿਹਾ ਰਲਦੀ ਮਿਲਦੀ ਫਸਲ ਹੈ ਬਾਸਮਤੀ, ਮੈਂ ਇੱਕ ਮਿੰਟ ਪਹਿਲਾਂ ਉੱਤੇ ਲਾ ਲਾਂ, ਫਿਰ ਆਪਾਂ ਨਰਮੇ ਦੀ ਗੱਲ ਕਰਦੇ ਹਾਂ
2: ਜੀ।
0: ਬਾਸਮਤੀ ਹੈ ਜਿਹੜੀ ਇਹ ਪੰਜਾਬ ਦੇ ਵਿੱਚ ਕਾਫ਼ੀ ਵੱਡੇ ਰਕਬੇ 'ਚ ਬੀਜੀ ਜਾਂਦੀ ਹੈ
2: ਜੀ,
0: ਅਤੇ ਇਹਦੇ ਵਿੱਚ ਕਾਫ਼ੀ ਕਿਸਮਾਂ, ਜਿਨ੍ਹਾਂ ਦੇ ਵਿੱਚ ਪੂਸਾ 1847 ਹੈ, ਪੰਜਾਬ ਬਾਸਮਤੀ 7 ਆ, ਜਾਂ ਪੂਸਾ ਬਾਸਮਤੀ 1718-1847, ਪੰਜਾਬ ਬਾਸਮਤੀ 5, CSR 30 ਹੈ, ਪੂਸਾ ਬਾਸਮਤੀ 1509 ਆ, ਜਾਂ 1121 ਹੈ। ਇਹ ਇਸ ਮਹੀਨੇ ਦੇ ਵਿੱਚ ਜੂਨ 'ਚ ਇਹਦੀ ਬਿਜਾਈ ਹੋਣੀ ਹੈ
2: ਜੀ,
0: ਅਤੇ ਜੁਲਾਈ ਦੇ ਵਿੱਚ ਇਹਨੇ ਲੱਗਣਾ। ਬਾਸਮਤੀ ਦੇ ਵਿੱਚ ਜਿਹੜੀਆਂ ਕਿਸਮਾਂ, ਇਹਨਾਂ ਦਾ ਪੱਕਣ ਦੇ ਵਿੱਚ ਸਮਾਂ ਲੈਣਾ ਜਿਹੜਾ ਉਹ ਅਲੱਗ ਲੱਗ ਗਿਆ, ਸੋ ਪਨੀਰੀ ਵੀ ਆਪਾਂ ਉਹਦੇ ਹਿਸਾਬ ਦੇ ਨਾਲ ਬੀਜਣੀ ਹੁੰਦੀ ਹੈ। ਸੋ ਜੇ ਆਪਾਂ ਪਨੀਰੀ 1-15 ਜੂਨ ਦੇ ਵਿੱਚ ਬੀਜਦੇ ਹਾਂ ਤਾਂ ਉਹ 1-15 ਜੁਲਾਈ 'ਚ ਲੱਗੂਗੀ, ਇਹ ਗੱਲ ਸਾਫ਼ ਆ ਮਹੀਨੇ ਦੀ ਪਨੀਰੀ, ਤਾਂ ਇਹਦਾ ਮਤਲਬ ਕੀ ਹੈ ਕਿ ਸਾਨੂੰ ਜਿਹੜੀਆਂ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ, ਜਿਨ੍ਹਾਂ ਦੇ ਵਿੱਚ ਪੰਜਾਬ ਬਾਸਮਤੀ 7, ਪੰਜਾਬ ਬਾਸਮਤੀ 5 ਆ, ਜਾਂ ਜਿਹੜੀ ਪੂਸਾ 1847 ਹੋ ਗਈ, 1121 ਹੋ ਗਈ, ਪੂਸਾ 1718 ਹੋ ਗਈ, ਇਹ ਜ਼ਿਆਦਾ ਸਮਾਂ ਲੈਂਦੀਆਂ, ਇਹਨਾਂ ਨੂੰ ਅਸੀਂ ਜੂਨ ਦੇ ਪਹਿਲੇ 15 ਵਾੜੇ 'ਚ ਇਹਨਾਂ ਦੀ ਬਿਜਾਈ ਨਰਸਰੀ 'ਚ ਕਰਨੀ ਹੈ, ਪਨੀਰੀ ਬੀਜਣੀ ਹੈ। ਜਿਹੜੀ CSR 30 ਹੈ ਜਾਂ ਪੂਸਾ ਬਾਸਮਤੀ 1509 ਆ, ਇਹਨੂੰ ਅਸੀਂ ਅੱਧ ਜੂਨ

0: ਜੂਨ ਅਖੀਰ ਦੇ ਵਿੱਚ ਬੀਜਣਾ ਕਿਉਂਕਿ ਘੱਟ ਸਮਾਂ ਲੈਂਦੀ ਹੈ ਅਤੇ ਫਿਰ ਆਪਾਂ ਇਹਦੀ ਲਵਾਈ ਵੀ ਲੇਟ ਕਰਦੇ ਹਾਂ, ਕਹਿਣ ਦਾ ਭਾਵ ਵੀ ਜੁਲਾਈ ਦੇ ਦੂਜੇ ਪੰਦਰਵਾੜੇ 'ਚ ਕਰਦੇ ਹਾਂ
1: ਜੀ।
0: ਅਤੇ ਇੱਕ ਇਹਦੇ 'ਚ ਨਾ ਜਿਹੜੀ ਖਾਸ ਚੀਜ਼ ਹੈਗੀ ਆ ਬਾਸਮਤੀ, ਜਿਹਨੂੰ ਕਿ ਝੰਡਾ ਰੋਗ ਦੀ ਬਿਮਾਰੀ ਆਉਂਦੀ ਹੈ, ਉਹ ਜਦੋਂ ਬਿਮਾਰੀ ਆ ਜਾਂਦੀ ਬਾਅਦ ਦੇ ਵਿੱਚ ਤਾਂ ਕੁਛ ਹੁੰਦਾ ਨਹੀਂ, ਉਹਦੀ ਹੈਗੀ ਆ ਬੀਜ ਦੀ ਸੋਧ, ਅਤੇ ਜਦੋਂ ਵੀ ਅਸੀਂ ਪਨੀਰੀ ਬੀਜਣੀ ਹੈ ਬੀਜ ਦੀ ਸੋਧ ਕਰਨੀ ਬਹੁਤ ਜ਼ਰੂਰੀ ਹੈ। ਟ੍ਰਾਈਕੋਡਰਮਾ ਇੱਕ ਦਵਾਈ ਹੈ ਜਿਹੜੀ 15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ, ਪਹਿਲਾਂ ਤਾਂ ਆਪਾਂ ਬੀਜ ਉਹ 'ਚ ਭਿਉਣਾ ਜਦੋਂ ਆਪਾਂ ਬੀਜਣੀ ਹੈ ਪਨੀਰੀ, ਅਤੇ ਉਸ ਤੋਂ ਬਾਅਦ ਜਦੋਂ ਪਨੀਰੀ ਖੇਚ ਲਾਉਣੀ ਹੈ ਫਿਰ ਉਵੇਂ ਹੀ 1 ਲੀਟਰ ਪਾਣੀ ਪਿੱਛੇ 15 ਗ੍ਰਾਮ ਟ੍ਰਾਈਕੋਡਰਮਾ ਪਾ ਕੇ ਜੜ੍ਹਾਂ ਭਿਉ ਕੇ ਫਿਰ ਆਪਾਂ ਲਾਉਣੀ ਹੈ, ਕਿਉਂਕਿ ਬਾਅਦ ਦੇ ਵਿੱਚ ਜਿਹੜੀ ਇਹ ਬਿਮਾਰੀ ਹੈ ਇਹ ਕਾਬੂ ਨਹੀਂ ਆਉਂਦੀ। ਸੋ ਬਾਸਮਤੀ ਦੀ ਜਦੋਂ ਪਨੀਰੀ ਬੀਜਣੀ ਹੈ ਇਸ ਮਹੀਨੇ 'ਚ, ਤਾਂ ਉੱਥੇ ਆਪਾਂ ਬੀਜ ਦੀ ਸੋਧ ਆ ਜਿਹੜੀ ਉਹ ਕਰਨੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸਾਨੂੰ ਬਾਅਦ ਦੇ ਵਿੱਚ ਜਿਹੜੀ ਫਿਰ ਬਹੁਤ ਵੱਡੀ ਮੁਸ਼ਕਲ ਆਉਂਦੀ ਹੈ
1: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਝੰਡਾ ਰੋਗ ਦੀ ਗੱਲ ਕੀਤੀ, ਝੰਡਾ ਰੋਗ ਦੀ ਪਹਿਚਾਣ ਕੀ ਹੁੰਦੀ ਹੈ ਜੀ?
0: ਝੰਡਾ ਰੋਗ ਦੀ ਪਛਾਣ ਮੈਡਮ ਇਹ ਹੁੰਦੀ ਆ ਕਿ ਜਿਹੜੇ ਬੂਟੇ ਬਿਮਾਰੀ ਗ੍ਰਸਤ ਹੁੰਦੇ ਆ
1: ਜੀ,
0: ਉਹ ਦੂਜੇ ਪੌਦਿਆਂ ਦੇ ਨਾਲ ਉੱਚੇ ਨਿਕਲ ਜਾਂਦੇ, ਤਾਂਹੀਓ ਇਹਨੂੰ ਝੰਡਾ ਕਹਿ ਜਾਂਦੇ ਆ
1: ਜੀ।
0: ਵੀ ਆਮ ਜਿਹੜੀ ਫਸਲ ਹੈ ਉਹਦੇ ਨਾਲੋਂ ਬਿਮਾਰ ਬੂਟੇ ਉੱਚੇ ਚਲੇ ਜਾਣਗੇ, ਜੜ੍ਹਾਂ ਬਾਹਰ ਨਿਕਲ ਜਾਣਗੀਆਂ
1: ਜੀ,
0: ਅਤੇ ਹੌਲੀ ਹੌਲੀ ਉਹਨਾਂ ਦੀਆਂ ਜੜ੍ਹਾਂ ਬਾਅਦ 'ਚ ਗਲੀਆਂ ਸ਼ੁਰੂ ਹੋ ਜਾਣਗੀਆਂ ਅਤੇ ਸਮੈਲ ਮਾਰਨ ਲੱਗ ਜਾਣਗੀਆਂ। ਅਤੇ ਸਭ ਤੋਂ ਵੱਡੀ ਪਛਾਣ ਜੇ ਆਪਾਂ ਕਹੀਏ ਕਿਸਾਨ ਵਾਸਤੇ ਇਹ ਹੈ ਕਿ ਉਹ ਬੂਟੇ ਆਮ ਬੂਟਿਆਂ ਦੇ ਨਾਲੋਂ ਉੱਚੇ ਨਿਕਲ ਜਾਣੇ ਆ
1: ਜੀ,
0: ਫਿਰ ਅਸੀਂ ਉਹਨਾਂ ਨੂੰ ਬਾਹਰ ਕੱਢ ਕੇ ਖੇਤ ਦੇ ਵਿੱਚੋਂ ਕਈ ਦੇ ਨਾਲ ਸਮੇਤ ਜੜ੍ਹਾਂ, ਫਿਰ ਅਸੀਂ ਉਹਨਾਂ ਨੂੰ ਨਸ਼ਟ ਕਰਨਾ ਵੀ ਬਿਮਾਰੀ ਜ਼ਿਆਦਾ ਗਾਹ ਨਾ ਫੈਲੇ। ਇਹ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਜੁਲਾਈ ਅਗਸਤ ਦੇ ਵਿੱਚ
1: ਜੀ। ਡਾਕਟਰ ਸਾਹਿਬ, ਇੱਕ ਫੋਨ ਕਾਲ ਹੋ ਰਿਹਾ ਹੈ ਜੀ, ਦੇਖਦੇ ਹਾਂ ਜੀ ਕਿਹੜੇ ਸਰੋਤਾਂ ਨੇ। ਹੈਲੋ।
2: ਹੈਲੋ,
1: ਹਾਂਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ।
2: ਹਾਂ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
2: ਹੈਲੋ।
1: ਹਾਂਜੀ ਹਾਂਜੀ, ਆਵਾਜ਼ ਤੁਹਾਡੀ ਆ ਰਹੀ ਹੈ, ਸੁਣ ਰਹੇ ਹੋ? ਹਾਂ ਜੀ, ਤੁਸੀਂ ਸਵਾਲ
2: ਕਰ ਲੈ ਸਿੰਘ ਬੋਲਦਾ ਨਸੀਬਪੁਰ ਤੋਂ ਜੀ ਭੈਣੇ
1: ਜੀ।
2: ਤੇ ਆਪਣੇ ਡਾਕਟਰ ਸਾਹਿਬ ਨੂੰ ਮੂੰਗੀ ਪੁੱਛੀ ਸੀ, ਕਿਹੜੇ ਟਾਈਮ ਤੇ ਬੀਜ ਕੇ ਤੇ ਦੋ ਕਨਾਲਾ ਮੂੰਗੀ ਬੀਜਣੀ?
0: ਜਿਹੜੀ ਤੁਸੀਂ ਦੋ ਕਨਾਲਾ ਮੂੰਗੀ ਬੀਜਣੀ ਆ ਜੀ, ਉਹ ਤੁਸੀਂ ਅੱਧ ਜੂਨ ਤੋਂ ਅੱਧ ਜੁਲਾਈ ਚ ਬੀਜ ਸਕਦੇ ਹੋ।
2: ਅੱਛਾ, ਅੱਧ ਜੂਨ ਤੋਂ?
0: ਹਾਂਜੀ, ਅੱਧ ਜੂਨ ਤੋਂ ਅੱਧ ਜੁਲਾਈ। ਕਿਉਂਕਿ ਆਮ ਤੌਰ ਤੇ ਅਸੀਂ ਉਹ ਕਿਸਮਾਂ ਇਸ ਮੌਸਮ ਚ ਬੀਜਦੇ ਹਾਂ ਜਿਨ੍ਹਾਂ ਨੂੰ ਪੀਲੀਆ ਰੋਗ ਘੱਟ ਪੈਂਦਾ।
2: ਹਾਂਜੀ,
1: ਕਿਸਾਨ ਵੀਰੋ, ਪ੍ਰੋਗਰਾਮ ਚੱਲ ਰਿਹਾ ਕਿਸਾਨ ਵਾਣੀ ਦੇ।
0: ਹਾਂ, ਅੱਛਾ ਮੈਡਮ, ਤੁਸੀਂ ਇੱਕ ਨਰਮੇ ਦੀ ਗੱਲ ਕਰ ਰਹੇ ਸੀਗੇ ਕਿਉਂਕਿ ਸਮਾਂ ਬੜੀ ਤੇਜ਼ੀ ਨਾਲ ਜਾ ਰਿਹਾ
1: ਜੀ।
0: ਜੂਨ ਮਹੀਨੇ ਦੇ ਵਿੱਚ ਜਿਹੜਾ ਨਰਮ ਹੈ, ਕਿਉਂਕਿ ਅੱਜ ਕੱਲ੍ਹ ਅਸੀਂ ਮੈਡਮ ਜ਼ਿਆਦਾ ਸਾਡੇ ਹਾਈਬ੍ਰਿਡ ਬੀਜੇ ਜਾਂਦੇ ਜਿਹੜੇ ਘੱਟ ਸਮਾਂ ਲੈਂਦੇ ਆ
1: ਜੀ,
0: ਅਤੇ ਕਿਸਾਨ ਕਈ ਵਾਰੀ ਇਹ ਸਮਝਦੇ ਆ ਵੀ ਅਜੇ ਤਾਂ ਨਰਮੇ ਦਾ ਖਿੜਨ ਦਾ ਤਾਂ ਬਹੁਤ ਟਾਈਮ ਆ, ਬੜਾ ਸਿਰ ਪਿਆ ਟਿੰਡੇ ਲੱਗਣ ਨੂੰ। ਸੋ ਇਹ ਘੱਟ ਸਮਾਂ ਵਾਲੀਆਂ ਕਿਸਮਾਂ, ਇਹਨਾਂ ਨੂੰ ਆਪਾਂ ਜੂਨ ਮਹੀਨੇ ਦੇ ਵਿੱਚ ਖਾਸ ਕਰਕੇ ਨਰਮੇ 'ਚ ਨਰਮੇ ਦੇ ਬੂਟੇ ਪੂਰੇ ਕਰਨੇ ਵਿਰਲੇ ਕਰਕੇ
1: ਜੀ,
0: ਫਿਰ ਉਹਨੂੰ ਖਾਦ ਖੁਰਾਕ ਦੇਣੀ ਅਤੇ ਉਹਨੂੰ ਪਾਣੀ ਦੇਣਾ
1: ਜੀ।
0: ਇਹ ਤਿੰਨ ਚੀਜ਼ਾਂ ਬਹੁਤ ਅਹਿਮ ਨੇ ਨਰਮੇ ਦੇ ਵਿੱਚ, ਤਾਂ ਕਿ ਉਹਦਾ ਵਾਧਾ ਵਿਕਾਸ ਜਿਹੜਾ ਸਹੀ ਤਰੀਕੇ ਨਾਲ ਹੋ ਸਕੇ
1: ਜੀ।
0: ਅਤੇ ਅਗਲੀ ਗੱਲ, ਸਾਡੇ ਦੋ ਕੀੜੇ ਹੈ ਖਤਰਨਾਕ ਨਰਮੇ ਦੇ, ਇੱਕ ਚਿੱਟੀ ਮੱਖੀ ਅਤੇ ਇੱਕ ਗੁਲਾਬੀ ਸੁੰਡੀ
1: ਜੀ।
0: ਚਿੱਟੀ ਮੱਖੀ ਵਾਸਤੇ ਖੇਤਾਂ ਦਾ ਸਰਵੇਖਣ ਕਰੋ, ਆਲੇ ਦੁਆਲੇ ਖੇਤਾਂ ਨੂੰ ਸਾਫ਼ ਰੱਖੋ, ਨਦੀਨ ਮਾਰੋ ਉਹਦੇ ਵਿੱਚੋਂ ਅਤੇ ਵੇਂਹਦੇ ਰਹੋ, ਮਤਲਬ ਕਿ ਚਿੱਟੀ ਮੱਖੀ ਵੱਧ ਤਾਂ ਨਹੀਂ ਰਹੀ, ਸਰਵੇਖਣ ਜ਼ਰੂਰੀ ਹੈ।
1: ਅਤੇ
0: ਗੁਲਾਬੀ ਸੁੰਡੀ ਇਸ ਤਰ੍ਹਾਂ ਕਰ ਸਕਦੇ ਹਾਂ, ਕਿਉਂਕਿ ਕਈ ਕਿਸਮਾਂ ਜਿਹੜਾ ਟਾਈਮ ਨਾਲ ਅਪ੍ਰੈਲ ਦਾ ਨਰਮਾ ਬੀਜਿਆ ਹੁੰਦਾ, ਮੈਂ ਫਿਰ ਕਹਿ ਰਿਹਾ ਵੀ ਸਮਾਂ ਕਿਸਮਾਂ ਸਮਾਂ ਘੱਟ ਲੈਂਦੀਆਂ ਅਤੇ ਕਈ ਵਾਰੀ ਅੱਧ ਜੂਨ 'ਚ ਜਾ ਕੇ ਕਈ ਕਿਸਮਾਂ ਨਰਮੇ ਦੀਆਂ ਫੁੱਲ ਕੱਢਣੀਆਂ ਸ਼ੁਰੂ ਕਰ ਦਿੰਦੀਆਂ
1: ਜੀ।
0: ਅਤੇ ਜਿੱਥੇ ਕਿਤੇ ਕੋਈ ਸਾਡੀ ਕਿਸਮ ਫੁੱਲ ਕੱਢ ਰਹੀ ਆ ਅਤੇ ਫੁੱਲ ਆ ਜਿਹੜੇ ਉਹ ਮਤਲਬ ਕਿ ਉੱਤੋਂ ਘੁੱਟੇ ਜਾ ਰਹੇ ਆ, ਅਤੇ ਇਹਦਾ ਮਤਲਬ 'ਚ ਗੁਲਾਬੀ ਸੁੰਡੀ ਦਾ ਲਾਰਵਾ ਹੈ, ਅਤੇ ਫਿਰ ਉਹਨਾਂ ਨੂੰ ਫੁੱਲਾਂ ਨੂੰ, ਕਿਉਂਕਿ ਸਪਰੇਅ ਆਪਾਂ ਜੇ ਏਡੀ ਛੇਤੀ ਕਰ ਨਹੀਂ ਸਕਦੇ, ਉਹਨਾਂ ਫੁੱਲਾਂ ਨੂੰ ਤੋੜ ਕੇ ਜਿਹੜਾ ਨਸ਼ਟ ਕਰੋ ਜਿਹੜੇ ਸਮੇਤ ਸੁੰਡੀ। ਸੋ ਇਹ ਦੋ ਕੀੜਿਆਂ ਦੇ ਬਾਬਤ ਸਾਡੀ ਜਿਹੜੀ ਫਸਲ ਹੈ ਉਹਦਾ ਲਗਾਤਾਰ ਚਿੱਟੀ ਮੱਖੀ ਲਈ ਅਤੇ ਗੁਲਾਬੀ ਸੁੰਡੀ ਲਈ ਸਰਵੇਖਣ ਬੜਾ ਜ਼ਰੂਰੀ ਆ,
1: ਅਤੇ
0: ਫਸਲ ਦੇ ਵਾਧੇ ਵਿਕਾਸ ਵਾਸਤੇ ਪਾਣੀ, ਖਾਦ, ਨਰਮੇ ਨੂੰ ਵਿਰਲਾ ਕਰਨਾ ਅਤੇ ਕੱਖਾਂ ਦੀ ਨਦੀਨਾਂ ਦੀ ਰੋਕਥਾਮ ਕਰਨੀ ਉਹ ਬਹੁਤ ਜ਼ਰੂਰੀ ਹੈ। ਇਹ ਜੂਨ ਮਹੀਨੇ 'ਚ ਨਰਮੇ ਦੇ ਵਿੱਚ ਕਰਨ ਯੋਗ ਕੰਮ ਨੇ
1: ਜੀ। ਡਾਕਟਰ ਸਾਹਿਬ, ਸਮਾਂ ਜਿਹੜਾ ਤੇਜ਼ੀ ਨਾਲ ਅੱਗੇ ਵੱਧ ਰਿਹਾ, ਅਤੇ ਜਾਂਦੇ ਜਾਂਦੇ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ?
0: ਇਸ ਤੋਂ ਬਿਨਾਂ ਮੈਡਮ ਰਜਿੰਦਰ ਜੀ, ਕਿਉਂਕਿ ਦੇਖੋ ਜਿਹੜੀਆਂ ਸਾਡੀਆਂ ਗਰਮੀ ਰੋਧੀਆਂ ਸਬਜ਼ੀਆਂ ਜਿਨ੍ਹਾਂ ਦੇ ਵਿੱਚ ਆਪਾਂ ਮੰਡੀਆਂ ਦੇ ਵਿੱਚੋਂ ਕੱਦੂ ਆ, ਤੋਰੀ, ਕਰੇਲਾ, ਜਿਹੜੇ ਕਹਿ ਲਈਏ ਕਿ ਵਿੱਲਾਂ ਵਾਲੀਆਂ ਸਬਜ਼ੀਆਂ, ਭਿੰਡੀ ਹੈ, ਇਹ ਚੱਲ ਰਹੀਆਂ
1: ਜੀ,
0: ਕਿਉਂ ਪਰ ਇਹ ਜਿਹੜੀਆਂ ਸਬਜ਼ੀਆਂ ਇਹਨਾਂ ਦਾ ਮੰਡੀਕਰਨ ਨਵੰਬਰ ਤੱਕ ਹੁੰਦਾ ਰਹਿੰਦਾ। ਸੋ ਅਸੀਂ ਜਿਹਨੂੰ ਕਹੀਏ ਨਾ ਬਰਸਾਤ ਰੁੱਤ, ਕਿਉਂਕਿ ਹੁਣ ਅੱਗੇ ਬਰਸਾਤ ਰੁੱਤ ਆਉਣੀ ਹੈ ਜੁਲਾਈ ਤੋਂ ਬਾਅਦ,
1: ਅਤੇ
0: ਬਰਸਾਤ ਰੁੱਤ ਵਾਸਤੇ ਅਸੀਂ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਵਿੱਚੋਂ ਘੀਆ ਕੱਦੂ, ਘੀਆ ਤੋਰੀ, ਕਰੇਲਾ ਅਤੇ ਖੀਰਾ, ਇਹ ਚਾਰ ਚੀਜ਼ਾਂ ਜਿਹੜੀਆਂ ਇਹਨਾਂ ਦੀ ਬਿਜਾਈ ਆਪਾਂ ਅੱਧ ਜੂਨ ਤੋਂ ਅੱਧ ਜੁਲਾਈ ਦੇ ਵਿੱਚ ਸਬਜ਼ੀਆਂ ਦੀ ਕਰ ਸਕਦੇ ਹਾਂ।

0: ਇਸ ਤੋਂ ਇਲਾਵਾ ਜੂਨ ਦੇ ਪਹਿਲੇ ਪੰਦਰਵਾੜੇ ਜ਼ਿਆਦਾ ਲੇਟਦੇ ਆਪਾਂ ਭਿੰਡੀ ਦੀ ਬਿਜਾਈ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੁਲਾਈ ਦੇ ਵਿੱਚ ਆਪਾਂ ਗੁਆਰਾ ਜਿਹੜਾ ਖਾਣ ਵਾਸਤੇ ਆਪਾਂ ਫਲੀਆਂ ਬੀਜਦੇ ਹਾਂ ਉਹਦੀ ਬਿਜਾਈ ਕਰ ਸਕਦੇ ਹਾਂ, ਅਤੇ ਅੱਧ ਜੂਨ ਤੋਂ ਅੱਧ ਜੁਲਾਈ ਦੇ ਵਿੱਚ ਜਿਹੜੇ ਹਰਵਾਂ ਜਿਨ੍ਹਾਂ ਨੂੰ ਆਪਾਂ ਚੌਲੇ ਕਹਿ ਦਿੰਦੇ ਹਾਂ ਉਹਨਾਂ ਦੀ ਬਿਜਾਈ ਆਪਾਂ ਸਬਜ਼ੀਆਂ ਦੀ ਖੇਤੀ ਦੇ ਵਾਸਤੇ ਕਰ ਸਕਦੇ ਹਾਂ। ਅਤੇ ਬਾਕੀ ਜਿਹੜੀਆਂ ਸਾਡੀਆਂ ਸਬਜ਼ੀਆਂ ਖੇਤਾਂ ਦੇ ਵਿੱਚ ਲੱਗੀਆਂ ਜਿਨ੍ਹਾਂ ਦੇ ਵਿੱਚ ਬੈਂਗਣ ਹੈ, ਭਿੰਡੀ ਹੈ ਜਾਂ ਹੋਰ ਸਬਜ਼ੀਆਂ ਜਿਹੜੀਆਂ ਚੱਲ ਰਹੀਆਂ ਉਹਨਾਂ ਦੇ ਵਾਸਤੇ ਖਾਸ ਜਿਹੜੀ ਬੈਂਗਣ ਵਾਸਤੇ ਮੁੱਖ ਸਮੱਸਿਆ ਜਿਹੜੀ ਤਣਾ ਛੇਦਕ ਸੁੰਡੀ ਅਤੇ ਫਲ ਛੇਦਕ ਸੁੰਡੀ ਉਹਦੀ ਸਮੱਸਿਆ, ਜਿਵੇਂ ਜਿਵੇਂ ਮੌਸਮ ਗਰਮ ਅਤੇ ਸੱਲਾ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਇਹਦੇ ਕੀੜੇ ਦਾ ਹਮਲਾ ਵਧਣਾ, ਉਹਦੇ ਵਾਸਤੇ ਜਿਹੜਾ IN M ਕਹਿ ਲਈਏ ਨਾ ਸੋਰੀ ਇੰਟੀਗ੍ਰੇਟਡ ਪੈਸਟ IPM ਹੈ ਜਿਹੜੀ ਉਹਨੂੰ ਅਪਣਾਉਣਾ ਬਹੁਤ ਜ਼ਰੂਰੀ ਆ, ਅਤੇ ਉਹਦੇ ਵਿੱਚ ਦਵਾਈਆਂ ਦੇ ਨਾਲ ਨਾਲ ਜਿਹੜੇ ਮਕੈਨੀਕਲ ਕੰਟਰੋਲ ਹੈ ਉਹ ਸਾਨੂੰ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਤਾਂ ਕਿ ਜਿਹੜੀਆਂ ਸਬਜ਼ੀਆਂ ਉਹ ਖਾਣ ਵਾਸਤੇ ਵੀ ਜਿਹੜੀਆਂ ਸੇਫ ਰਹਿ ਸਕਣ।
1: ਜੀ ਡਾਕਟਰ ਸਾਹਿਬ, ਤੁਸੀਂ ਸਾਡੇ ਪ੍ਰੋਗਰਾਮ ਕਿਸਾਨ ਬਾਣੀ ਵਿੱਚ ਆਏ ਅਤੇ ਸਾਡੇ ਕਿਸਾਨ ਵੀਰਾਂ ਨੂੰ ਉਹਨਾਂ ਦੇ ਜੂਨ ਮਹੀਨੇ ਦੇ ਰੁਝੇਵਿਆਂ ਬਾਰੇ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਮੈਡਮ ਰਜਿੰਦਰ ਜੀ, ਤੁਹਾਡਾ ਧੰਨਵਾਦ ਜੀ।
1: ਕਿਸਾਨ ਵੀਰੋ, ਪ੍ਰੋਗਰਾਮ ਚੱਲ ਰਿਹਾ ਕਿਸਾਨ ਬਾਣੀ ਅਤੇ ਹੁਣ ਵੇਲਾ ਹੋ ਰਿਹਾ ਮੌਸਮ ਦੀ ਜਾਣਕਾਰੀ ਦਾ। IMD ਚੰਡੀਗੜ੍ਹ ਦੇ ਸੁਪਰ ਕੰਪਿਊਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਕੱਲ੍ਹ 3 ਜੂਨ ਨੂੰ ਮੌਸਮ ਆਮ ਕਰਕੇ ਖੁਸ਼ਕ ਅਤੇ ਗਰਮ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਸਵੇਰ ਵੇਲੇ ਨਮੀ ਦੀ ਮਾਤਰਾ 45% ਅਤੇ ਸ਼ਾਮ ਵੇਲੇ ਨਮੀ ਦੀ ਮਾਤਰਾ 25% ਰਹਿਣ ਦਾ ਅਨੁਮਾਨ ਹੈ। ਹਵਾ ਦੀ ਗਤੀ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ ਅਤੇ ਹਵਾ ਦੀ ਦਿਸ਼ਾ 232 ਰਹੇਗੀ। ਇਸੇ ਦੇ ਨਾਲ ਮੈਨੂੰ ਰਜਿੰਦਰ ਮਾਨ ਨੂੰ ਪ੍ਰੋਗਰਾਮ ਕਿਸਾਨ ਬਾਣੀ ਇੱਥੇ ਹੀ ਖਤਮ ਕਰਨ ਦੀ ਉਦਿਓ ਆਗਿਆ। ਧੰਨਵਾਦ।
2: ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਯੋਜਕ ਸੀ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਗਾ ਮਾਫ ਕਰਨਾ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਬਾਣੀ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੀ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 5:30 ਦਾ ਸਮਾਂ ਹੋ ਚੁੱਕਾ ਹੈ ਅਤੇ ਹੁਣ ਵੇਲੇ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ।

ਪ੍ਰੋਗਰਾਮ ਗੱਲਾਂ ਚੋਂ ਗੱਲ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਅੱਜ ਦੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਵਿੱਚ ਤੁਸੀਂ ਸੁਣੋਗੇ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਾਗਵਤ ਗੀਤਾ ਯਥਾਰੂਪ। ਪ੍ਰੋਗਰਾਮ ਦੇ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੁਖਜੀਤ ਕੌਰ ਦਾ।

ਦੋਸਤੋ ਪ੍ਰੋਗਰਾਮ ਹਰ ਅਕਾਲੀ ਉਸਤਤ ਦੇ ਵਿੱਚ ਸਿਲਸਿਲਾ ਸ਼੍ਰੀਮਦ ਭਗਵਦ ਗੀਤਾ ਯਥਾਰਥ ਰੂਪ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸੰਗ ਕਰ ਰਹੇ ਨੇ ਮਮਤਾ ਅਰੋੜਾ ਜੀ। ਦੋਸਤੋ ਆਗਾਜ਼ ਕਰਦੇ ਆ ਸ਼੍ਰੀਮਦ ਭਗਵਦ ਗੀਤਾ ਦੇ ਅਗਲੇ ਭਾਗ ਦਾ।

ਜੀਵਨ ਨੂੰ ਸੁਰੱਖਿਅਤ ਤੇ ਸੰਭਾਲ ਕੇ ਰੱਖਣਾ ਤੇ ਇਹਨਾਂ ਅਣਗਿਣਤ ਸਰਗਰਮੀਆਂ ਦਾ ਰੂਪ ਦੇਣਾ ਅੰਤਰੀਵ ਇੱਛਾ ਹੁੰਦੀ ਹੈ। ਸਰਬਨਾਸ਼ ਦੀ ਥਾਂ ਅਸਤਿਤਵ ਆਤਮਾ ਲਈ ਬਹੁਤ ਜ਼ਰੂਰੀ ਹੈ। ਪਰਮਾਤਮਾ ਹੀ ਜੀਵਨ ਹੈ। ਆਤਮਾਵਾਂ ਪਰਮਾਤਮਾ ਚੋਂ ਉਪਜਦੀਆਂ ਨੇ। ਉਹਨਾਂ ਉੱਪਰ ਜੋ ਤਬਾਹੀ ਤੇ ਸਤਨਾਸ਼ ਕੁਦਰਤ ਵੱਲੋਂ ਸਿਰ ਮੜਿਆ ਜਾਂਦਾ ਹੈ, ਉਸ ਦੇ ਹੁੰਦਿਆਂ ਹੋਇਆਂ ਵੀ ਇਹ ਜੀਵਨ ਦੀ ਨਿਰੰਤਰਤਾ ਬਣਾਈ ਰੱਖਦੀਆਂ ਨੇ। ਮੌਤ ਦਾ ਸਾਹਮਣਾ ਕਰਦਿਆਂ ਜੀਵਨ ਨੂੰ ਸੁਰੱਖਿਅਤ ਰੱਖਣਾ ਤੇ ਸਰਵਨਾਸ਼ ਤਬਾਹੀ ਦੇ ਹੁੰਦਿਆਂ ਵੀ ਸਥਾਈ ਸਥਿਤੀ ਬਣਾਈ ਰੱਖਣਾ ਹੋਂਦ ਦੀ ਸਥਾਪਤੀ ਲਈ ਇੱਛਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਏ।

ਸਥਾਪਤੀ ਦੀ ਨਿਸ਼ਚਤਾ ਹੀ ਸੱਤਿਆ ਤੇ ਪਰਮਾਤਮਾ ਨੂੰ ਵੀ ਸੱਤਿਆ ਕਿਹਾ ਗਿਆ ਏ। ਗੀਤਾ ਦੇ ਪਹਿਲੇ 6 ਅਧਿਆਏ ਇਸ ਵਾਸਤਵਿਕਤਾ ਸੱਤਿਆ ਦੀ ਵਿਆਖਿਆ ਕਰਦੇ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ ਗੀਤਾ ਦੇ 7 ਅਧਿਆਏ ਤੋਂ ਲੈ ਕੇ 12 ਅਧਿਆਏ ਤੱਕ ਪਰਮਾਤਮਾ ਦੀ ਵਿਆਖਿਆ ਕੀਤੀ ਮਿਲਦੀ ਹੈ। ਪਰਮਾਤਮਾ ਕੀ ਹੈ, ਭਗਤੀ ਕੀ ਹੈ, ਸ਼ਰਧਾ ਕੀ ਹੈ, ਪਵਿੱਤਰ ਹੋਈ ਸ਼ੁੱਧ ਭਾਵਨਾ ਹੀ ਸਾਧ ਸੰਗਤ ਜੀ ਭਗਤੀ ਹੈ, ਸ਼ਰਧਾ ਹੈ। ਭਾਵਨਾ ਤਾਂ ਹੀ ਸ਼ੁੱਧ ਤੇ ਪਵਿੱਤਰ ਬਣਦੀ ਹੈ ਜੇਕਰ ਸਾਡਾ ਤਨ ਮਨ ਪਰਮਾਤਮਾ ਵੱਲ ਹੋਵੇਗਾ। ਵਿਅਕਤੀ ਦਾ ਪਰਮਾਤਮਾ ਪ੍ਰਤੀ ਪ੍ਰੇਮ ਹੀ ਉਸ ਦੀ ਸ਼ੋਭਾ ਨੂੰ 4 ਚੰਨ ਲਾਉਂਦਾ ਹੈ।

ਜਿਸ ਤਰ੍ਹਾਂ ਸਾਧ ਸੰਗਤ ਜੀ ਲੋਹਾ ਚੁੰਬਕ ਵੱਲ ਖਿੱਚਿਆ ਜਾਂਦਾ ਏ, ਇਸੇ ਤਰ੍ਹਾਂ ਇੱਕ ਵਿਅਕਤੀ ਜਿਸ ਕੋਲ ਸ਼ਰਧਾ ਭਗਤੀ ਹੈ ਉਹ ਪ੍ਰਭੂ ਵੱਲ ਆਕਰਸ਼ਿਤ ਹੁੰਦਾ ਏ। ਇਸੇ ਲਈ ਪ੍ਰਭੂ ਨੂੰ ਪ੍ਰੇਮ ਤੇ ਪ੍ਰੇਮ ਨੂੰ ਪ੍ਰਭੂ ਕਿਹਾ ਜਾਂਦਾ ਏ।

ਸਾਧ ਸੰਗਤ ਜੀ, ਗੀਤਾ ਦਾ ਦੂਜਾ ਭਾਗ ਇਸ ਦੈਵੀ ਆਨੰਦ ਦੀ ਪ੍ਰਾਪਤੀ ਦਾ ਮਾਰਗ ਦਰਸ਼ਨ ਕਰਦਾ ਏ। ਸਥਿਲ ਅਹਿਲ ਗਤੀਹੀਨ ਨਿਸ਼ਕਿਰਿਆ ਰੂਪੀ ਪਦਾਰਥਾਂ ਦੀ ਵੀ ਹੋਂਦ ਹੈ ਤੇ ਜੋ ਜਿਉਂਦੇ ਨੇ ਉਹਨਾਂ ਦੀ ਵੀ ਹੋਂਦ ਹੈ। ਇਹਨਾਂ ਦੋਵਾਂ ਦੇ ਅੰਤਰਬੋਧ ਨੂੰ ਸਾਧ ਸੰਗਤ ਜੀ ਸਮਝਣਾ ਜ਼ਰੂਰੀ ਹੈ। ਜੋ ਜੀਵਤ ਹੈ ਉਸ ਨੂੰ ਆਪਣੀ ਹੋਂਦ ਦਾ ਗਿਆਨ ਹੈ, ਜੋ ਜੜ ਤੇ ਨਿਸ਼ਕਿਰਿਆ ਰੂਪੀ ਹੈ ਉਸ ਨੂੰ ਆਪਣੀ ਹੋਂਦ ਦਾ ਵੀ ਗਿਆਨ ਨਹੀਂ ਹੈ। ਚੇਤਨਾ ਸੂਝ ਬੂਝ ਸਮਝ ਗਿਆਨ ਚੋਂ ਜਨਮਦੀ ਹੈ। ਉਹ ਆਪਣੇ ਆਪ ਵਿੱਚ ਆਪਣੀ ਸਪਸ਼ਟਤਾ ਦੀ ਗਵਾਹੀ ਹੈ। ਇੱਕ ਜਿਉਂਦੇ ਜੀਵ ਨੂੰ ਆਪਣੀ ਹੋਂਦ ਦਾ ਅਹਿਸਾਸ ਹੁੰਦਾ ਹੈ। ਜਾਣਨ ਦੀ ਪ੍ਰਕਿਰਿਆ ਹੀ ਗਿਆਨ ਹੈ। ਗਿਆਨ ਦੀ ਤੀਬਰਤਾ ਵਿੱਚ ਅੰਤਰ ਬੋਧ ਹੈ। ਵਧੇਰੇ ਵਿਕਾਸ ਵਾਲੇ ਜੀਵ ਨੂੰ ਵਧੇਰੇ ਗਿਆਨ ਸੂਝ ਸਮਝ ਹੁੰਦੀ ਹੈ, ਜਦਕਿ ਘੱਟ ਵਿਕਸਿਤ ਜੀਵਾਂ ਦਾ ਗਿਆਨ ਨਿਸ਼ਕਿਰਿਆ ਰੂਪੀ ਗਤੀਹੀਣਤਾ ਦੀ ਅਵਸਥਾ ਵਿੱਚ ਹੁੰਦਾ ਹੈ। ਇੱਕ ਜੀਵਨ ਤੇ ਦੂਜੇ ਜੀਵਨ ਵਿੱਚ ਜੋ ਅੰਤਰ ਬੋਧ ਹੈ ਉਹ ਕੇਵਲ ਸੂਝ ਸਮਝ ਗਿਆਨ ਨੂੰ ਹੀ ਆਧਾਰ ਮੰਨ ਕੇ ਹੈ। ਇਹ ਅੰਤਰ ਭੇਦ ਪ੍ਰਕਾਰ ਦਾ ਨਹੀਂ ਬਲਕਿ ਗਿਆਨ ਦੀ ਘੱਟ ਵੱਧ ਮਾਤਰਾ ਕਰਕੇ ਹੈ। ਕਿਸੇ ਵਿੱਚ ਗਿਆਨ ਦੀ ਮਾਤਰਾ ਘੱਟ ਵੱਧ ਕਰਨ ਦੀ ਯੋਗਤਾ ਪ੍ਰਕਿਰਤੀ ਹੈ। ਭਾਵਨਾ ਤੇ ਗਿਆਨ ਵਿੱਚ ਆਪਸੀ ਸੰਬੰਧ ਹੁੰਦਾ ਹੈ ਦੋਸਤੋ। ਜਦੋਂ ਲੋਹੇ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਇਹ ਪਿਘਲ ਜਾਂਦਾ ਹੈ, ਨਰਮ ਹੋ ਜਾਂਦਾ ਹੈ ਅਤੇ ਤਤਕਾਲ ਹੀ ਉਸ ਦੀ ਆਭਾ ਖਤਮ ਹੋ ਜਾਂਦੀ ਹੈ।

ਜੀਵਾਂ ਵਿੱਚ ਭਾਵਨਾ ਦੀ ਤੁਲਨਾ ਵੀ ਅਸੀਂ ਪਿਘਲ ਰਹੇ ਲੋਹੇ ਨਾਲ ਕਰ ਸਕਦੇ ਹਾਂ। ਦੋਸਤੋ, ਅਗਲਾ ਨੁਕਤਾ ਜੋ ਸਾਨੂੰ ਸਾਰਿਆਂ ਨੂੰ ਸਵੀਕਾਰ ਕਰਨਾ ਪਵੇਗਾ ਉਹ ਇਹ ਹੈ ਕਿ ਭਾਵਨਾ ਦੀ ਸ਼ੋਭਾ, ਗੌਰਵ ਤੇ ਪ੍ਰਕਾਸ਼ ਦਾ ਸਮੀਕਰਨ ਕਿਵੇਂ ਕੀਤਾ ਜਾਵੇ। ਦੋਸਤੋ, ਦੂਜੇ ਸ਼ਬਦਾਂ ਵਿੱਚ ਇਸ ਦੀ ਸੰਤੁਲਤਾ ਕਿਵੇਂ ਬਣਾ ਕੇ ਰੱਖੀ ਜਾਵੇ।

ਸੰਤੁਲਤਾ ਕਿਵੇਂ ਬਣਾ ਕੇ ਰੱਖੀ ਜਾਵੇ। ਇਸ ਦ੍ਰਵ ਰੂਪ ਅਵਸਥਾ ਦੇ ਸਮਾਨਾਂਤਰ ਵਿਕਾਸ ਕਰਦੀ ਸ਼ੋਭਾ ਏ ਜੋ ਨਿਸ਼ਕਿਰਿਆ ਗਤੀਹੀਨ ਜੜ ਪਦਾਰਥ ਚੋਂ ਲਈ ਜਾਂਦੀ ਹੈ। ਦੋਸਤੋ, ਅਸੀਂ ਹੁਣ ਜਿਉਂਦੇ ਜੀਵਾਂ ਦੀ ਗੱਲ ਕਰਦੇ ਹਾਂ। ਇਹਨਾਂ ਵਿੱਚ ਭਾਵ ਤੇ ਗਿਆਨ ਨਾਲੋਂ ਨਾਲ ਹੁੰਦੇ ਨੇ। ਜਦ ਭਾਵਨਾ ਨੂੰ ਪਵਿੱਤਰ ਕਰ ਲਿਆ ਜਾਂਦਾ ਏ ਤਾਂ ਗਿਆਨ ਤਿੱਖਾ ਹੋ ਜਾਂਦਾ ਏ। ਪਵਿੱਤਰ ਥਾਵਾਂ ਵਿੱਚੋਂ ਹੀ ਉਚੇਰੇ ਗਿਆਨ ਦੀ ਉਤਪਤੀ ਹੁੰਦੀ ਹੈ। ਦੋਸਤੋ, ਪਿਆਰ ਹੋਵੇ ਜਾਂ ਹਮਦਰਦੀ, ਦੋਵਾਂ ਵਿਅਕਤੀਆਂ ਵਿਚਕਾਰ ਅਜਿਹੀ ਸਮਝ ਸੂਝ ਪੈਦਾ ਕਰਦੀ ਹੈ ਜਿਹੜੀ ਆਮ ਸਧਾਰਨ ਜਾਣ ਪਹਿਚਾਣ ਵਾਲਿਆਂ ਵਿਚਕਾਰ ਇਹ ਨਹੀਂ ਮਿਲਦੀ। ਕਿਸੇ ਹੱਦ ਤੱਕ ਇਹ ਠੀਕ ਵੀ ਹੈ ਕਿ ਵਿਅਕਤੀਆਂ ਦੀ ਇਹ ਸਮਝ ਬੇਹੱਦ ਸੀਮਾ ਤੱਕ ਵਿਕਾਸ ਕਰ ਜਾਂਦੀ ਹੈ। ਪ੍ਰੇਮ ਤੇ ਗਿਆਨ ਦੇ ਸੰਬੰਧਾਂ ਨੂੰ, ਵਿਅਕਤੀ ਤੇ ਪ੍ਰਭੂ ਦੇ ਰਿਸ਼ਤੇ ਨੂੰ ਪੱਕਾ ਤੇ ਸਥਾਈ ਬਣਾਉਣ ਵਿੱਚ ਵਰਤੋਂ ਵਿੱਚ ਲਿਆਉਣਾ ਚਾਹੀਦਾ ਏ। ਪ੍ਰਭੂ ਪਿਆਰ ਪ੍ਰਭੂ ਦੇ ਗਿਆਨ ਦੀ ਜਾਣਕਾਰੀ ਦਾ ਸਰੋਤ ਹੈ। ਜਿੰਨਾ ਕੋਈ ਪ੍ਰਭੂ ਨੂੰ ਪਿਆਰ ਕਰਦਾ ਏ ਦੋਸਤੋ, ਉਹ ਉਸ ਸੰਬੰਧੀ ਵਧੇਰੇ ਗਿਆਨ ਪ੍ਰਾਪਤ ਕਰਦਾ ਏ। ਈਸ਼ਵਰ ਤੱਤਵ ਦੇ ਦੋ ਪਾਸੇ ਨੇ, ਪ੍ਰੇਮ ਤੇ ਗਿਆਨ। ਭਾਵਨਾ ਤੇ ਗਿਆਨ ਦੀ ਜੀਵਨ ਲਈ ਮਹੱਤਤਾ ਨੂੰ ਸਾਧ ਸੰਗਤ ਜੀ ਜਿੰਨਾ ਸਮਝਿਆ ਜਾਵੇ ਉਨਾ ਹੀ ਘੱਟ ਹੈ। ਬੌਧਿਕਤਾ, ਚੇਤਨਾ, ਗਿਆਨ, ਸਮਝ ਬੂਝ ਤੇ ਮਾਨਸਿਕਤਾ ਇਸ ਯੋਗਤਾ ਦੇ ਭਿੰਨ ਭਿੰਨ ਸਰੂਪ ਨੇ। ਸਾਧ ਸੰਗਤ ਜੀ, ਗੀਤਾ ਦੇ 13ਵੇਂ ਅਧਿਆਏ ਤੋਂ ਲੈ ਕੇ 18ਵੇਂ ਅਧਿਆਏ ਤੱਕ ਗਿਆਨ ਦੇ ਭਿੰਨ ਭਿੰਨ ਮਾਰਗਾਂ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਦੋਸਤੋ, ਜਿਸ ਤਰ੍ਹਾਂ ਜਗ ਰਿਹਾ ਦੀਪਕ ਆਪਣੇ ਆਪ ਨੂੰ ਵਧੇਰੇ ਚਮਕੀਲਾ ਕਰਦਾ ਏ ਤਾਂ ਉਹ ਆਪਣੇ ਆਪ ਤੇ ਆਪਣੇ ਆਲੇ ਦੁਆਲੇ ਨੂੰ ਵਧੇਰੇ ਅਭਿਵਿਅਕਤ ਕਰਦਾ ਏ।

ਚਾਉਂਦਾ ਏ ਜਾਂ ਜੋ ਵਸਤੂ ਉਸ ਦੇ ਚਾਨਣ ਵਿੱਚ ਲਿਆਂਦੀ ਜਾਂਦੀ ਹੈ ਉਹ ਉਸ ਉੱਪਰ ਵੀ ਚਾਨਣਾ ਪਾਉਂਦਾ ਏ। ਦੋਸਤੋ ਮੰਨ ਲਵੋ ਦੀਪਕ ਨੂੰ ਅਜਿਹੇ ਸ਼ੀਸ਼ੇ ਦੀ ਚਿਮਨੀ ਵਿੱਚ ਰੱਖ ਦਈਏ ਜਿਸ ਉੱਪਰ ਬਹੁਤ ਗਰਦ ਜੰਮੀ ਹੋਵੇ, ਭਾਵੇਂ ਦੀਵੇ ਦੀ ਲਾਟ ਕਿੰਨੀ ਵੀ ਚਮਕਦਾਰ ਕਿਉਂ ਨਾ ਹੋਵੇ ਤਾਂ ਉਸ ਦੀ ਰੋਸ਼ਨੀ ਮੱਧਮ ਹੀ ਦਿਖਾਈ ਦੇਵੇਗੀ। ਜਦ ਸਮਝਣ ਦੀ ਕਾਰਜ ਕੁਸ਼ਲਤਾ ਸ਼ੁੱਧ ਹੋ ਜਾਂਦੀ ਹੈ ਤਾਂ ਅੰਦਰਲੀ ਰੋਸ਼ਨੀ ਆਪਣੇ ਆਪ ਹੀ ਵਧੇਰੇ ਸ਼ੋਭਾ ਨਾਲ ਚਮਕਣ ਲੱਗਦੀ ਹੈ। ਸਮਝ ਬੂਝ ਬੁੱਧੀ ਦੀ ਕਾਰਜ ਕੁਸ਼ਲਤਾ ਨੂੰ ਸ਼ੁੱਧ ਕਰਨ ਦੀਆਂ ਯੁਕਤਾਂ ਗੀਤਾ ਦੇ 3 ਅਧਿਆਏ ਵਿੱਚ ਨੇ, ਜਿਸ ਵਿੱਚ ਗਿਆਨ ਮਾਰਗ ਸੰਬੰਧੀ ਵਿਚਾਰ ਕੀਤਾ ਗਿਆ ਏ। ਦੋਸਤੋ ਪ੍ਰਭੂ ਹੀ ਪ੍ਰਕਾਸ਼ ਹੈ, ਚਾਨਣ ਹੈ। ਜੋ ਵੀ ਇਸ ਦੀ ਜੁਸਤਜੂ ਕਰਦਾ ਏ ਉਹ ਉਸ ਨੂੰ ਪ੍ਰਾਪਤ ਹੋ ਹੀ ਜਾਂਦਾ ਏ। ਦੋਸਤੋ ਜੁਸਤਜੂ ਦਾ ਅਰਥ ਹੁੰਦਾ ਏ ਤਲਾਸ਼। ਗਿਆਨ ਯੋਗ ਬੁੱਧੀ ਦੀ ਕਾਰਜ ਕੁਸ਼ਲਤਾ ਨੂੰ ਸ਼ੁੱਧ ਕਰਨ ਦੇ ਅਜਿਹੇ ਸਾਧਨ ਦੱਸਦਾ ਏ ਕਿ ਸਾਡੀ ਬੁੱਧੀ ਉੱਚਤਮ ਸੱਤਿਆ ਚਿੱਤ ਆਨੰਦ ਦੀ ਪਦਵੀ ਗ੍ਰਹਿਣ ਕਰ ਲਵੇ। ਪ੍ਰਕਾਸ਼ ਜੀਵਨ ਤੇ ਪ੍ਰੇਮ ਉਸੇ ਵਾਸਤਵਿਕਤਾ ਦੇ ਵੱਖ ਨਾ ਹੋਣ ਵਾਲੇ ਪੱਖ ਨੇ। ਕਰਮ ਯੋਗ ਸੱਤਿਆ ਦੀ ਮੁੱਢਲੀ ਸ਼ਰਤ ਹੈ। ਭਗਤੀ ਯੋਗ ਆਨੰਦਮ ਨੂੰ ਸਵੀਕਾਰ ਕਰਦਾ ਏ ਅਤੇ ਗਿਆਨ ਯੋਗ ਚਿੱਤ ਦਾ ਪਰਮ ਸਿਧਾਂਤ ਹੈ। ਯੋਗ ਦੇ ਇਹ ਤਿੰਨੇ ਸਾਧਨਾਂ ਦੀ ਉੱਚ ਕੋਟੀ ਯੋਗੀਸ਼ਵਰ ਹੈ। ਸਾਧਕ ਨੂੰ ਇਹਨਾਂ ਤਿੰਨਾਂ ਸਾਧਨਾਂ ਦਾ ਨਾਲੋ ਨਾਲ ਹੀ ਸਦਉਪਯੋਗ ਤੇ ਅਭਿਆਸ ਕਰਨਾ ਚਾਹੀਦਾ ਏ। ਦੋਸਤੋ ਇੰਜ ਕੀਤਿਆਂ ਉਸ ਦੇ ਅੰਤਰ ਪੂਰਨਤਾ, ਭਰਪੂਰਤਾ, ਸੰਤੁਸ਼ਟਤਾ ਅਤੇ ਉੱਚਮ ਅਵਸਥਾ ਵਾਲੇ ਗੁਣ ਪੈਦਾ ਹੋ ਜਾਂਦੇ ਨੇ। ਉਹ ਪ੍ਰਭੂ ਦਾ ਰੂਪ ਧਾਰਨ ਕਰਦਾ ਏ ਤੇ ਪ੍ਰਭੂ ਵੀ ਉਸ ਵਿੱਚ ਦਿਖਾਈ ਦਿੰਦਾ ਏ। ਦੁਨੀਆਂ ਦੇ ਸਾਰੇ ਧਰਮ ਗ੍ਰੰਥਾਂ ਦੇ ਅੰਦਰ ਇੱਕੋ ਹੀ ਤੌਰ ਤਰੀਕਾ ਅਪਣਾਇਆ ਜਾਂਦਾ ਏ। ਉਹ ਸਿੱਧੇ ਜਾਂ ਅਸਿੱਧੇ ਤੌਰ ਤੇ ਇੱਕੋ ਮਹਾਂਵਾਕਿਅਮ ਦੇ ਸਾਰੇ ਹੀ ਪ੍ਰਤੀਰੂਪ ਹੁੰਦੇ ਨੇ। ਇਹ ਮਹਾਂਵਾਕਿਅਮ ਹੈ ਕੀ? ਦੋਸਤੋ ਮਹਾਂਵਾਕਿਅਮ ਵਿਅਕਤੀ ਤੇ ਪਰਮਾਤਮਾ ਦੇ ਰਿਸ਼ਤੇ ਦੀ ਘੋਸ਼ਣਾ ਕਰਦਾ ਏ।

ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:19 ਤੇ 40 ਸਕਿੰਟ ਹੋ ਰਹੇ ਨੇ। ਹੁਣ ਤੋਂ ਥੋੜੀ ਦੇਰ ਬਾਅਦ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ, ਰਿਲੇ ਕਰਾਂਗੇ ਆਕਾਸ਼ਵਾਣੀ ਜਲੰਧਰ ਤੋਂ।

0: से वध रहे योगदान की शलाघा की थी। साढ़े पत्रकार ने खबर दी है कि मरीजा ने कुछ डॉक्टरी सहूलतों का उद्घाटन करने तो इलावा उन्होंने बाल विकास से शुरुआती सहायता केंद्र CDAC भी भाईचारे न समर्पित किया। खेत्र अपने किस्म की पहली सहूलत वजो यह केंद्र बच्चों विकास संबंधी विकारा दिव्यांगता की शुरुआती पछाण निदान इस प्रति प्रबंध एक महत्वपूर्ण भूमिका निभाएगा। मुख्यमंत्री मावां धीआं सत्कार योजना तहत 1 जुलाई तो पंजाब दीआं 52 लाख औरतां नूं 1,000 रुपए अते दलित औरतां नूं 1,500 रुपए दी हर महीने दी माली सहायता मिलनी शुरू हो जाएगी। 35 लाख लाभपात्रियों लई कार्ड पहलां ही जारी कीते जा चुके ने। इह गल पंजाब दे मुख्यमंत्री भगवंत सिंह मान ने खेतीबाड़ी भिन्नता नूं उत्साहित करन लई किसान क्रेडिट कार्ड योजना नूं सब्जियां ते फल उत्पादकां ते मच्छी पालन वालियां तक वधाउण दा ऐलान करन लई बुलाई गई प्रेस कॉन्फ्रेंस दौरान कही। श्री मान ने कहा कि सरकार ने इस योजना तहत माली सहायता प्रदान करने लिए लोड़ींदे फंडा का बजट पहला ही तैयार कर लिया है। उन्होंने 26 साल पुराने किसान क्रेडिट कार्ड योजना विच बदलाव का भी ऐलान किया। उन्होंने कहा कि सरकार वालों पूरी प्रक्रिया नूं डिजिटाइज किया जाएगा। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਸੂਬੇ ਦੀਆਂ ਮੁੱਖ ਇਮਾਰਤਾਂ ਤੇ 2 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਲਾਉਣ ਦਾ ਐਲਾਨ ਕੀਤਾ ਹੈ, ਜਿਸ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ 500 ਕਿਲੋਵਾਟ, ਅੰਮ੍ਰਿਤਸਰ ਵਿਚ ਭਗਵਾਨ ਵਾਲਮੀਕਿ ਤੀਰਥਸਥਲ ਵਿਖੇ 400 ਕਿਲੋਵਾਟ ਅਤੇ NIBE ਕਪੂਰਥਲਾ ਵਿਖੇ 300 ਕਿਲੋਵਾਟ ਦੇ ਪ੍ਰੋਜੈਕਟ ਸ਼ਾਮਲ ਨੇ। ਚੰਡੀਗੜ੍ਹ ਵਿਚ ਬੇੜਾ ਕੰਪਲੈਕਸ ਵਿਖੇ ਚੁਗਿਰਦੇ ਪੱਖੀ ਊਰਜਾ ਨਾਲ ਸਬੰਧਿਤ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ 661 ਸਰਕਾਰੀ ਇਮਾਰਤਾਂ ਦੀਆਂ ਛੱਤਾਂ ਤੇ ਵੀ 18.6 ਮੈਗਾਵਾਟ ਦੇ ਸੋਲਰ ਪਲਾਂਟ ਲਾਉਣ ਲਈ ਵਰਕ ਆਰਡਰ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਨੇ। ਮੀਟਿੰਗ ਦੌਰਾਨ ਮੰਤਰੀ ਨੇ ਵਿਰਾਸਤ ਖਾਲਸਾ, ਭਗਵਾਨ ਵਾਲਮੀਕਿ ਤੀਰਥਸਥਲ ਅਤੇ NIBE ਕਪੂਰਥਲਾ ਸਮੇਤ ਪ੍ਰਮੁੱਖ ਵਿਰਾਸਤੀ ਅਤੇ ਵਿਦਿਅਕ ਇਮਾਰਤਾਂ ਵਿਖੇ 2 ਮੈਗਾਵਾਟ ਸੋਲਰਾਈਜੇਸ਼ਨ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਅਗਸਤ 2026 ਦੇ ਅੱਧ ਤੱਕ ਦੀ ਸਮਾਂ ਸੀਮਾ ਤੈਅ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ 34 ਸਰਕਾਰੀ ਇਮਾਰਤਾਂ ਤੇ 1.413 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਸੋਲਰ ਪਲਾਂਟ ਲਾਏ ਜਾ ਚੁੱਕੇ ਨੇ। ਪਿੰਡਾਂ ਚ ਵੀ ਰਾਤ ਨੂੰ ਰੋਸ਼ਨੀ ਲਈ ਇਕ ਵੱਖਰੀ ਪਹਿਲਕਦਮੀ ਤਹਿਤ ਉਨ੍ਹਾਂ ਨੇ ਪਿੰਡਾਂ ਨੂੰ ਅਗਲੇ 6 ਮਹੀਨਿਆਂ ਦੇ ਅੰਦਰ 3 ਲੱਖ ਸੋਲਰ ਸਟਰੀਟ ਲਾਈਟਾਂ ਲਾਉਣ ਦੇ ਨਿਰਦੇਸ਼ ਦਿੱਤੇ। ਇਤਿਹਾਸਕ ਪਠਾਨਕੋਟ ਜੋਗਿੰਦਰ ਨਗਰ ਨੈਰੋ ਗੇਜ ਰੇਲ ਸੇਵਾ, ਜੋ ਕਿ ਪਿਛਲੇ ਕਰੀਬ 4 ਸਾਲਾਂ ਤੋਂ ਬੰਦ ਸੀ, ਅੱਜ ਤੋਂ ਮੁੜ ਸ਼ੁਰੂ ਹੋ ਗਈ ਏ। ਇਸ ਨਾਲ ਪੰਜਾਬ ਅਤੇ ਹਿਮਾਚਲ ਇਕ ਵਾਰ ਫੇਰ ਰੇਲ ਸੰਪਰਕ ਨਾਲ ਜੁੜ ਗਏ ਨੇ। ਰੇਲਵੇ ਵੱਲੋਂ ਜਾਰੀ ਸੋਧੇ ਹੋਏ ਸ਼ਡਿਊਲ ਮੁਤਾਬਕ ਪਹਿਲੀ ਰੇਲ ਗੱਡੀ ਸਵੇਰੇ 5 ਵਜੇ ਪਠਾਨਕੋਟ ਤੋਂ ਰਵਾਨਾ ਹੋਏਗੀ ਅਤੇ ਦੁਪਹਿਰ 12 ਵਜੇ ਬੈਜਨਾਥ ਪਾਪਰੋਲਾ ਪਹੁੰਚੇਗੀ ਤੇ ਦੂਜੀ ਰੇਲ ਸੇਵਾ ਸਵੇਰੇ 7 ਵਜੇ ਪਠਾਨਕੋਟ ਤੋਂ ਰਵਾਨਾ ਹੋ ਕੇ ਦੁਪਹਿਰ ਬਾਅਦ 1:40 ਤੇ ਬੈਜਨਾਥ ਪਾਪਰੋਲਾ ਪਹੁੰਚੇਗੀ। ਵਾਪਸੀ ਦੀ ਯਾਤਰਾ ਤੇ ਇਹ ਰੇਲ ਗੱਡੀਆਂ ਦੁਪਹਿਰ ਬਾਅਦ 2:15 ਅਤੇ ਦੁਪਹਿਰ ਬਾਅਦ 3:40 ਤੇ ਪਠਾਨਕੋਟ ਲਈ ਰਵਾਨਾ ਹੋਣਗੀਆਂ। ਅਗਸਤ 2023 ਵਿਚ ਜੋਗਿੰਦਰ ਨਗਰ ਰੇਲਵੇ ਟਰੈਕ ਤੇ ਆਏ ਭਿਆਨਕ ਖੜਾ ਦੌਰਾਨ ਪੰਜਾਬ ਤੇ ਹਿਮਾਚਲ ਦੀ ਸਰਹੱਦ ਤੇ ਸਥਿਤ ਚੱਕੀ ਰੇਲਵੇ ਪੁਲ ਦਾ ਇਕ ਵੱਡਾ ਹਿੱਸਾ ਢਹਿ ਗਿਆ ਸੀ, ਜਿਸ ਕਾਰਨ ਪੂਰਾ ਇਲਾਕਾ ਕੱਟਿਆ ਗਿਆ ਸੀ ਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਸਨ। ਇਸ ਸੰਕਟ ਦੇ ਮੱਦੇਨਜ਼ਰ ਰੇਲਵੇ ਮੰਤਰਾਲੇ ਨੇ ਜੰਗੀ ਪੱਧਰ ਤੇ ਕੰਮ ਕੀਤਾ ਅਤੇ 70 ਕਰੋੜ ਰੁਪਏ ਦੀ ਲਾਗਤ ਨਾਲ ਇਕ ਨਵਾਂ ਤੇ ਅਤਿ ਆਧੁਨਿਕ ਰੇਲਵੇ ਪੁਲ ਬਣਾਇਆ, ਜਿਸ ਕਾਰਨ ਰੇਲ ਸੇਵਾ ਦੀ ਮੁੜ ਬਹਾਲੀ ਹੋ ਸਕੀ। ਗੁਰਦਾਸਪੁਰ ਦੇ ਸਰਹੱਦੀ ਕਸਬੇ ਕਲਾਨੌਰ ਦੇ ਇਕ ਨਿੱਜੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਅੱਜ ਦੁਪਹਿਰ ਇਕ ਧਮਾਕਾ ਹੋਇਆ। ਧਮਾਕੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। SSP ਗੁਰਦਾਸਪੁਰ ਸ਼੍ਰੀ ਆਦਿੱਤਿਆ ਨੇ ਦੱਸਿਆ ਕਿ ਇਕ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਤੇ ਕਾਫੀ ਮਾਤਰਾ ਵਿਚ ਸਬੂਤ ਬਰਾਮਦ ਕੀਤੇ ਨੇ।
1: ਸਾਨੂੰ ਲਾਈ ਸੀਗੀ, ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਇਹਨੂੰ ਚੈੱਕ ਕੀਤਾ ਗਿਆ। ਇੱਥੇ ਗਲਾਸ ਹੈ ਉਹ ਸ਼ੈਟਰਡ ਹੋਏ ਮਿਲੇ ਹੈਗੇ। ਇਸ ਤੋਂ ਬਾਅਦ ਮੇਰੇ ਵੱਲੋਂ SPD ਵੱਲੋਂ ਵੀ ਮੌਕੇ ਦਾ ਮੁਆਇਨਾ ਕੀਤਾ ਗਿਆ। ਸਾਡੀ ਫੋਰੈਂਸਿਕ ਟੀਮਾਂ ਔਨ ਦਾ ਸਪੋਰਟ ਹੈਗੀ। ਇਹਦੇ ਚ ਮੈਂ ਦੱਸਣਾ ਚਾਹਾਂ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਪੁਲਿਸ ਵੱਲੋਂ ਜਿਹੜਾ ਹੈਗਾ ਕਿ ਸਾਰੇ ਪਹਿਲੂਆਂ ਤੇ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾ ਰਹੀ ਹੈ। ਸਾਨੂੰ ਇਸ ਸੰਬੰਧ ਦੇ ਵਿੱਚ ਕਾਫੀ ਵਾਈਟਲ ਕਲੂਜ਼ ਮਿਲੇ ਹੈ, ਅਸੀਂ ਉਹਦੇ ਵਿੱਚ ਇਨਵੈਸਟੀਗੇਟ ਕਰ ਰਹੇ ਹਾਂ। ਅਸੀਂ ਜਲਦੀ ਜਲਦ ਇਹਦੀ ਪ੍ਰੋਗਰੈਸ ਹੈ ਉਹ ਤੁਹਾਨੂੰ।
0: ਭਾਰਤ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਖੇਤ ਬਚਾਓ ਅਭਿਆਨ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ KVK ਜਲੰਧਰ ਤੇ ਕੇਂਦਰੀ ਏਕੀਕ੍ਰਿਤ

0: ਕੀਟ ਪ੍ਰਬੰਧਨ ਕੇਂਦਰ CIPMC ਜਲੰਧਰ ਦੇ ਸਹਿਯੋਗ ਨਾਲ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡ ਅਰਜਨਵਾਲ ਵਿਚ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਮਿੱਟੀ ਦੀ ਪਰਖ ਆਧਾਰਿਤ ਖਾਦਾਂ ਦੀਆਂ ਸਿਫਾਰਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਜੰਗਲਾਤ ਅਤੇ ਜੀਵ ਸੁਰੱਖਿਆ ਵਿਭਾਗ ਨੇ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਤੇ ਹਰਿਆ ਭਰਿਆ ਪੰਜਾਬ ਯਕੀਨੀ ਬਣਾਉਣ ਅਤੇ ਜੰਗਲਾਤ ਹੇਠਲੇ ਰਕਬੇ ਨੂੰ ਵਧਾਉਣ ਦੇ ਉਦੇਸ਼ ਨਾਲ ਸਾਰੀਆਂ ਯੋਜਨਾਵਾਂ ਅਧੀਨ ਸੂਬੇ ਦੇ 23 ਜ਼ਿਲ੍ਹਿਆਂ ਵਿਚੋਂ ਹਰੇਕ ਜ਼ਿਲ੍ਹੇ ਵਿਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿੱਥਿਆ ਹੈ। ਔਰਤਾਂ ਦੇ ਕ੍ਰਿਕਟ ਵਿਚ ਭਾਰਤ ਅਤੇ ਇੰਗਲੈਂਡ ਦਰਮਿਆਨ ਤੀਜਾ ਤੇ ਆਖਰੀ 2020 ਮੈਚ ਅੱਜ ਤਾਓਤੌਨ ਵਿਚ ਖੇਡਿਆ ਜਾਏਗਾ। ਮੈਚ ਰਾਤੀ 11 ਵਜੇ ਸ਼ੁਰੂ ਹੋਏਗਾ। ਮੌਸਮ ਵਿਭਾਗ ਵੱਲੋਂ ਕੱਲ 3 ਜੂਨ ਤੋਂ 4 ਜੂਨ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ ਗਰਜ ਚਮਕ ਤੇ ਤੇਜ਼ ਹਵਾਵਾਂ ਚੱਲਣ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਆਖਰ ਚ ਖਾਸ ਖ਼ਬਰਾਂ। ਕੇਂਦਰੀ ਸਿਹਤ ਮੰਤਰੀ JP ਨੱਡਾ ਦਾ ਕਹਿਣਾ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ ਵਿਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਮਾਵਾਂ ਧੀਆਂ ਸਤਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ ਤੇ 2 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟਾਂ ਨੂੰ ਲਾਉਣ ਦਾ ਐਲਾਨ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਦੀ ਸਟੂਡੀਓ ਦੀ ਘੜੀ ਤੇ ਸ਼ਾਮ ਦੇ 6:30 ਤੇ 24 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਯੁਵਾਣੀ ਦਾ।

ਲੋ ਜੀ ਸਤਿੰਦਰ ਸਰਤਾਜ ਦੀ ਆਵਾਜ਼ ਨੂੰ ਮੈਂ ਵਿਰਾਮ ਲਗਾਉਣੀ ਹੈ ਅਤੇ ਪੁੱਛਦੀ ਹਾਂ ਜੀ ਪ੍ਰੋਗਰਾਮ ਦੇ ਵਿੱਚ ਆਪਣਾ ਪਹਿਲਾ ਸਵਾਲ ਜਿਹੜਾ ਮੇਰੇ ਯੁਵਾ ਸਾਥੀਆਂ ਦੇ ਲਈ ਸਾਰੇ ਘਰ ਬੈਠੇ ਸਾਥੀਆਂ ਦੇ ਲਈ ਇਹ ਹੈ ਕਿ ਕੰਪਿਊਟਰ ਅਸੀਂ ਸਾਰੇ ਹੀ ਚਲਾਉਂਦੇ ਹਾਂ ਜੀ, ਕੰਪਿਊਟਰ ਦੇ ਕਈ ਪਾਰਟਸ ਹੁੰਦੇ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ, ਪਰ ਉਹਨਾਂ ਦੇ ਵਿੱਚੋਂ ਇੱਕ ਜਿਸਨੂੰ ਕੰਪਿਊਟਰ ਦਾ ਦਿਮਾਗ ਕਿਹਾ ਜਾਂਦਾ ਹੈ, ਤੁਸੀਂ ਮੈਨੂੰ ਦੱਸਣਾ ਹੈ ਕਿ ਕੰਪਿਊਟਰ ਦਾ ਦਿਮਾਗ ਉਸਦੇ ਕਿਹੜੇ ਪਾਰਟ ਨੂੰ ਕਿਹਾ ਜਾਂਦਾ ਹੈ ਜੀ? ਜਲਦੀ ਉੱਤਰ ਭੇਜੋ 77173 ਤੇ।

ਨਜ਼ਮ ਸਵਾਲ ਕੀਤਾ ਸੀ ਸੰਯੁਕਤ ਰਾਸ਼ਟਰ ਸੰਘ ਯਾਨੀ ਕਿ UNO ਦਾ ਮੁੱਖ ਦਫ਼ਤਰ ਕਿੱਥੇ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਸਦਾ ਸਹੀ ਉੱਤਰ ਦੱਸੂੰਗੀ। ਇਸਦਾ ਮੁੱਖ ਦਫ਼ਤਰ ਹੈ ਜੀ ਨਿਊਯਾਰਕ ਸਿਟੀ ਦੇ ਵਿੱਚ, ਔਰ ਬੜੀ ਤੇਜ਼ੀ ਦੇ ਨਾਲ ਮੇਰੇ ਕੋਲ ਉੱਤਰ ਹੈ ਜੀ ਮਨਪ੍ਰੀਤ ਕੌਰ ਦਾ, ਸ਼ਕਤੀ ਵਿਹਾਰ ਬਠਿੰਡਾ ਤੋਂ। ਬਿਲਕੁਲ ਜੀ, ਯੋਰ ਆਨਸਰ ਇਜ਼ ਐਬਸੋਲਿਊਟਲੀ ਰਾਈਟ ਮਨਪ੍ਰੀਤ ਕੌਰ, ਐਂਡ ਤੁਸੀਂ ਮਿਸ ਜੀਨੀਅਸ ਬਣ ਗਏ ਹੋ ਪ੍ਰੋਗਰਾਮ ਹੈਲੋ ਜੀਨੀਅਸ ਦੇ ਵਿੱਚ। ਅਤੇ ਨਾਲ ਹੀ ਨਾਲ ਮਨਦੀਪ ਕੌਰ ਨੇ ਸਿਰਸਾ ਤੋਂ ਸਾਨੂੰ ਸਹੀ ਉੱਤਰ ਭੇਜਿਆ, ਅਤੇ KS ਗਿੱਲ ਨੇ ਵੀ ਸਾਨੂੰ ਸਹੀ ਉੱਤਰ ਭੇਜਿਆ। ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕਹਿੰਦੇ ਜੀ ਕੈਨੇਡਾ ਤੋਂ ਅਸੀਂ ਪ੍ਰੋਗਰਾਮ ਸੁਣ ਰਹੇ। ਬਿਲਕੁਲ ਜੀ, ਨਿਊਜ਼ ਔਨ AIR ਐਪ ਤੇ ਤੁਸੀਂ ਆਲ ਓਵਰ ਵਰਲਡ ਦੇ ਵਿੱਚ ਸੁਣ ਸਕਦੇ ਹੋ। ਤੇ ਪਰ ਉੱਤਰ ਤੁਹਾਡਾ ਨਾ ਗਲਤ ਹੋ ਗਿਆ, ਕੋਈ ਗੱਲ ਨਹੀਂ, ਅੱਜ ਸਹੀ ਉੱਤਰ ਪਤਾ ਲੱਗ ਗਿਆ ਨਾ ਕਿ ਸੰਯੁਕਤ ਰਾਸ਼ਟਰ ਸੰਘ ਦਾ ਜੋ ਮੁੱਖ ਦਫ਼ਤਰ ਹੈ ਉਹ ਹੈ ਜੀ ਨਿਊਯਾਰਕ ਸਿਟੀ ਦੇ ਵਿੱਚ। ਨਿਤਿਸ਼ ਐਂਡ ਮੁਕੇਸ਼, ਤੁਹਾਡਾ ਉੱਤਰ ਸਹੀ ਤੇ ਹੈ ਨਿਊਯਾਰਕ ਸਿਟੀ, ਪਰ ਫਿਰ ਤੁਸੀਂ ਮਿਸਟਰ ਜੀਨੀਅਸ ਨਹੀਂ ਬਣੇ। ਮਿਸਟਰ ਜੀਨੀਅਸ ਬਣਨ ਦੇ ਲਈ ਤਾਂ ਫਿਰ ਤੁਸੀਂ ਜਲਦੀ ਤੋਂ ਜਲਦੀ ਉੱਤਰ ਦੇਣਾ ਜੀ। ਅਤੇ ਫਿਰ ਨਾਲ ਹੀ ਨਾਲ ਸਾਡੇ ਕੋਲ ਗੁਨਿਆਣਾ ਕਲਾ ਤੋਂ ਹਰਵਿੰਦਰ ਕੌਰ, ਪੁੱਛੋ ਮੰਡੀ ਤੋਂ ਨੇ ਜੀ ਕਰਮਜੀਤ ਕੌਰ, ਅਤੇ ਨਾਲ ਇਹਨਾਂ ਦੇ ਬ੍ਰਦਰ ਕਹਿੰਦੇ ਸੀ ਦੋਵੇਂ ਹੀ ਇਹ ਪ੍ਰੋਗਰਾਮ ਸੁਣਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਪ੍ਰੋਗਰਾਮ ਸੁਣਦੇ ਹੋ। ਕਰਮਜੀਤ ਕੌਰ ਅਤੇ ਇਹਨਾਂ ਦਾ ਬ੍ਰਦਰ ਗੁਰਵਿੰਦਰ ਸਿੰਘ ਭਾਟਗੀ ਬਾਂਦਰ ਤੋਂ, ਜੋਧਪੁਰ ਰਵਾਣਾ ਤੋਂ ਵੀ ਕਹਿੰਦੇ ਅਸੀਂ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ, ਸੁਨੀਤਾ ਅਤੇ ਮਨਮੀਤ ਕੌਰ। ਅਤੇ 6:40 ਅਤੇ 45 ਸਕਿੰਟ ਹੋ ਗਏ ਨੇ। ਲਓ ਜੀ, ਮੇਰਾ ਅਗਲਾ ਜਿਹੜਾ ਸਵਾਲ ਹੈ ਮੇਰੇ ਸਰੋਤਿਆਂ ਨੂੰ, ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ ਕਿਹੜੀ ਤਾਰੀਖ ਨੂੰ ਮਨਾਇਆ ਜਾਂਦਾ ਹੈ। ਜਲਦੀ ਉੱਤਰ ਦੱਸ ਦਿਓ, ਅੰਤਰਰਾਸ਼ਟਰੀ ਯੋਗ ਦਿਵਸ ਕਿਹੜੀ ਤਾਰੀਖ ਨੂੰ ਮਨਾਇਆ ਜਾਂਦਾ ਹੈ।

0: ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪੰਜਾਬੀ ਲੋਕ ਗੀਤਾਂ ਦੀ ਮਿੱਠੀ ਖੁਸ਼ਬੂ, ਸੁਰੀਲੇ ਸੁਰਾਂ ਦਾ ਜਾਦੂ ਤੇ ਲੋਕ ਗਾਇਕੀ ਦਾ ਰੰਗ, ਜੀ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਮਿਤੀ 3 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੇ ਯਾਦਗਾਰ ਗੀਤਾਂ ਨਾਲ ਸਜਿਆ ਖਾਸ ਪ੍ਰੋਗਰਾਮ ਪਿੰਡਾਂ ਆਲੇ ਤੇ ਸ਼ਹਿਰਾਂ ਆਲੇ।

ਇੱਕ ਸਾਬਣ ਦੀ ਟਿੱਕੀ। ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੇ ਤੁਸੀਂ ਸੁਣ ਰਹੇ ਹੋ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੋਗ ਬਾਣੀ। ਲੋ ਜੀ ਸ੍ਰੋਤੇ, ਪ੍ਰੋਗਰਾਮ ਚੱਲ ਰਿਹਾ ਹੈ ਯੁਵਾਣੀ ਤੇ ਯੁਵਾਣੀ ਦੇ ਵਿੱਚ ਸਿਲਸਿਲਾ ਹੈ ਜੀ ਹੈਲੋਜੀਨੀਅਸ ਤੇ ਹੈਲੋਜੀਨੀਅਸ ਦੇ ਵਿੱਚ ਮੈਂ ਤੁਹਾਡੀ ਆਪਣੀ ਦੋਸਤ ਹੋਸਟ ਵਿਜੇ ਲਕਸ਼ਮੀ ਔਰ ਮੈਂ ਪੁੱਛ ਰਹੀ ਹਾਂ ਜੀ ਸਵਾਲ ਤੁਹਾਡੇ ਤੋਂ ਸਵਾਲ ਤੇ ਮੈਂ ਇਸ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਸਵਾਲ ਪੁੱਛਿਆ ਸੀਗਾ ਜੀ ਅੰਤਰਰਾਸ਼ਟਰੀ ਯੋਗ ਦਿਵਸ ਕਿਹੜੀ ਤਾਰੀਖ ਨੂੰ ਮਨਾਇਆ ਜਾਂਦਾ। ਸਭ ਤੋਂ ਪਹਿਲਾਂ ਤਾਂ ਮੈਂ ਦੱਸੂੰਗੀ ਜੀ ਇਸ ਸਵਾਲ ਦਾ ਸਹੀ ਉੱਤਰ ਹੈ ਜੀ 21 ਜੂਨ। 21 ਜੂਨ ਮਨਾਇਆ ਜਾਂਦਾ ਜੀ ਅੰਤਰਰਾਸ਼ਟਰੀ ਯੋਗ ਦਿਵਸ। ਇਹ ਕਿਉਂ ਮਨਾਇਆ ਜਾਂਦਾ 21 ਜੂਨ ਨੂੰ? ਕਿਉਂਕਿ ਮੈਂ ਹੁਣ ਇੱਕ ਸਵਾਲ ਕੀਤਾ ਸੀ ਸਾਲ ਦਾ ਸਭ ਤੋਂ ਲੰਬਾ ਦਿਨ ਕਿਹੜਾ ਹੁੰਦਾ, 21 ਜੂਨ, ਤੇ ਇਹ ਇਸ ਨੂੰ ਯਾਦ ਰੱਖਣ ਦਾ ਤਰੀਕਾ ਹੈ ਜਿਹੜਾ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਉਸੇ ਦਿਨ ਨੂੰ ਹੀ ਅਸੀਂ ਮਨਾਉਂਦੇ ਹਾਂ ਅੰਤਰਰਾਸ਼ਟਰੀ ਯੋਗ ਦਿਵਸ। ਔਰ ਹੁਣ ਗੱਲ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਮਿਸਟਰ ਜੀਨੀਅਸ ਦੀ। ਮਿਸਟਰ ਜੀਨੀਅਸ ਜਿਹੜੇ ਨੇ ਜੀ ਉਹ ਨੇ ਜੀ ਨਿਤਿਸ਼ ਠਾਕੁਰ। ਨਿਤਿਸ਼ ਠਾਕੁਰ ਜੀ, ਤੁਸੀਂ ਸਭ ਤੋਂ ਪਹਿਲਾਂ ਤੇਜ਼ੀ ਦੇ ਨਾਲ ਉੱਤਰ ਭੇਜ ਦਿੱਤਾ ਜੀ 77 176 76 148 ਤੇ ਬਿਲਕੁਲ ਸਹੀ ਹੈ ਜੀ ਤੁਹਾਡਾ ਉੱਤਰ। ਤੇ ਨਾਲ ਹੀ ਨਾਲ ਸਾਡੇ ਕੋਲ ਸਹੀ ਜਵਾਬ ਦੀ ਸ਼੍ਰੇਣੀ ਦੇ ਵਿੱਚ ਚਰਨਜੀਤ ਕੌਰ ਚੀਮਾ, ਪਿੰਡ ਕੌਣੀ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ। ਨਾਲ ਹੀ ਨਾਲ ਜੇਕਰ ਅਸੀਂ ਹੋਰ ਜਿਹੜੇ ਸਰੋਤੇ ਨੇ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਮੰਗਾ ਪਿੰਡ ਗੰਗਾ ਅਬਲੋਕੀ ਤੇ ਬੇਟਾ ਤੇ ਬੇਟੀਆਂ ਬੰਟੀ, ਰਮਨਦੀਪ ਕੌਰ, ਪ੍ਰਵੀਨ ਕੌਰ, ਪਰਮਜੀਤ ਕੌਰ, ਨੰਨੀ ਮੁੰਨੀ ਦੋਤੀ ਹੈ ਜੀ ਇਹਨਾਂ ਦੀ, ਤੇ ਕਹਿੰਦੇ ਜੀ ਉੱਤਰ ਤੁਹਾਡਾ ਸਹੀ ਨਹੀਂ ਹੈ ਬਟ ਤੁਸੀਂ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕੀਤਾ, ਇਹੀ ਬਹੁਤ ਵੱਡੀ ਗੱਲ ਹੈਗੀ ਹੈ ਜੀ। ਤੇ ਨਾਲ ਹੀ ਨਾਲ 21 ਜੂਨ ਉੱਤਰ ਸਹੀ ਭੇਜ ਦਿੱਤਾ ਜੀ, ਲੇਕਿਨ ਸਕਿੰਟਾਂ ਤੇ ਨਾਨੋ ਸਕਿੰਟਾਂ ਦੀ ਦੇਰੀ ਦੇ ਵਿੱਚ ਰਹਿ ਗਏ ਨੇ ਜੀ ਸਾਡੇ ਨਾਲ ਨਰਿੰਦਰ ਮਿੱਡਾ ਜਲੰਧਰ ਤੋਂ। ਨਰਿੰਦਰ ਜੀ ਥੋੜ੍ਹੀ ਜਿਹੀ ਨੈਨੋ ਸੈਕਿੰਡ ਦੀ ਦੇਰੀ ਹੋ ਗਈ, ਨਹੀਂ ਤਾਂ ਤੁਸੀਂ ਪੱਕਾ ਪ੍ਰੋਗਰਾਮ ਦੇ ਵਿੱਚ ਮਿਸਟਰ ਜੀਨੀਅਸ ਬਣ ਜਾਣਾ ਸੀ, ਪਰ ਕੋਈ ਗੱਲ ਨਹੀਂ। ਅਗਲਾ ਜਿਹੜਾ ਸਵਾਲ ਪੁੱਛਣਾ ਨਾ ਮੈਂ ਤੁਸੀਂ ਉਸ ਦਾ ਉੱਤਰ ਮੈਨੂੰ ਜਲਦੀ ਦੇਣਾ, ਪਰ ਹਾਲੇ ਹਾਲ ਦੀ ਘੜੀ 21 ਜੂਨ ਸਹੀ ਉੱਤਰ ਭੇਜਣ ਵਾਲੇ ਬਹੁਤ ਸਾਰੇ ਇੱਦਾਂ ਦੇ ਸਰੋਤੇ ਨੇ ਜਿਨ੍ਹਾਂ ਦੇ ਨਾਮ ਪੜ੍ਹਨੇ ਬਹੁਤ ਜ਼ਰੂਰੀ ਨੇ। ਬਈ ਸਾਰੇ ਸਰੋਤੇ ਵੈਸੇ ਤਾਂ ਜੀਨੀਅਸ ਹੀ ਨੇ, ਪਰ ਮਿਸਟਰ ਜਾਂ ਮਿਸ ਜੀਨੀਅਸ ਉਹੀ ਬਣਦਾ ਜਿਹੜਾ ਬੜੀ ਤੇਜ਼ੀ ਦੇ ਨਾਲ ਉੱਤਰ ਭੇਜਦਾ। ਸੁਮਨਪ੍ਰੀਤ ਕੌਰ ਵੀ ਸਾਡੇ ਨਾਲ ਸਹੀ ਉੱਤਰ ਦੇ ਵਿੱਚ ਜੁੜੇ ਸੀ, ਹਰਪ੍ਰੀਤ ਸਿੰਘ, ਕਰਤਾਰ ਸਿੰਘ, ਅਨਵਰ ਅਲੀ, ਵਸੀਮ ਤੇ ਸ਼ਬੀਨਾ।

20 ਤੋਂ ਗੁਨਿਆਣਾ ਰੋਡ ਬਠਿੰਡਾ ਤੋਂ ਜੁੜੇ ਸੀ। ਇਹਨਾਂ ਨੇ ਵੀ 21 ਜੂਨ ਸਹੀ ਉੱਤਰ ਭੇਜਿਆ ਸੀ, ਲੇਕਿਨ ਉਹੀ ਗੱਲ ਹੈ ਜੀ, ਇਹ ਬਾਤ ਸਿਰਫ ਮਿੰਟੋ ਕੀ ਔਰ ਮਿੰਟਾਂ ਤੇ ਸਕਿੰਟਾਂ ਦੀ ਇਸ ਘੜੀ ਦੇ ਵਿੱਚ ਸਭ ਤੋਂ ਪਹਿਲਾਂ ਤੇਜ਼ੀ ਨਾਲ ਬਾਜ਼ੀ ਮਾਰ ਗਏ ਨੇ ਜੀ। ਇਸ ਵਾਰੀ ਨਿਤਿਸ਼ 6:53 ਤੇ 56 ਸਕਿੰਟ ਹੋ ਗਏ ਨੇ। ਤੇ ਫਿਰ ਅਗਲਾ ਜਿਹੜਾ ਮੈਂ ਸਵਾਲ ਆਪਣੇ ਸਰੋਤਿਆਂ ਤੋਂ ਪੁੱਛਣਾ ਹੈ 77173 73146 ਤੇ ਤੁਸੀਂ ਮੈਨੂੰ ਦੱਸਣਾ ਪੰਜਾਬ ਦੇ ਖੇਤੀ

ਜੀ ਦਲਜੀਤ ਦੁਸਾਂਝ ਤੇ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਤੁਸੀਂ ਇੰਨੇ ਜ਼ਿਆਦਾ ਮੋਹਿਤ ਨਹੀਂ ਹੋਣਾ, ਕਿਉਂਕਿ ਉੱਤਰ ਤੇ ਫੋਕਸ ਕਰੋ। ਉੱਤਰ 77, 173, 143, 140 ਤੇ ਮੇਰੇ ਕੋਲੇ ਬਾਤ ਦਸਤੂਰ ਪਹੁੰਚ ਰਹੇ ਨੇ। ਤੇ ਸਭ ਤੋਂ ਪਹਿਲਾਂ ਬੜੀ ਤੇਜ਼ੀ ਦੇ ਨਾਲ ਉੱਤਰ ਆਇਆ ਜੀ ਸਾਡੇ ਕੋਲੋਂ ਪਿੰਡ ਗਿਆਨਾ ਤੋਂ, ਤੇ ਕਹਿੰਦੇ ਜੀ ਪਿੰਡ ਗਿਆਨਾ ਤੋਂ ਸਹੀ ਉੱਤਰ ਇਹਨਾਂ ਨੇ ਭੇਜਿਆ ਜੀ, ਪੰਜਾਬ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਇਜ਼ ਦਾ ਰਾਈਟ ਆਨਸਰ। ਔਰ ਪਰ ਤੁਸੀਂ ਆਪਣਾ ਨਾਮ ਨਹੀਂ ਲਿਖ ਕੇ ਭੇਜਿਆ। ਹਾਂਜੀ, ਨਵਦੀਪ ਸੇਕੋ। ਨਵਦੀਪ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਮਿਸਟਰ ਜੀਨੀਅਸ ਬਣ ਗਏ ਹੋ, ਤੇ ਨਾਲ ਨਾਲ ਸਹੀ ਉੱਤਰ ਦੀ ਕੈਟਾਗਰੀ ਦੇ ਵਿੱਚ ਫੇਰ ਇੱਕ ਵਾਰੀ ਸੰਦੀਪ ਕੌਰ ਸਾਡੇ ਨਾਲ ਜੁੜੇ ਨੇ। ਨਾਲ ਹੀ ਨਾਲ ਸਹੀ ਉੱਤਰ ਦੀ ਕੈਟਾਗਰੀ ਦੇ ਵਿੱਚ ਸਾਡੇ ਨਾਲ ਮੁਕੇਸ਼ ਤੇ ਸੰਗੀਤਾ ਵੀ ਜੁੜੇ ਨੇ, ਤੇ ਨਾਲ ਹੀ ਨਾਲ ਸਹੀ ਉੱਤਰ ਦੀ ਕੈਟਾਗਰੀ ਦੇ ਵਿੱਚ ਸਾਡੇ ਨਾਲ 77, 173, 173, 140 ਤੇ ਉੱਤਰ ਦਿੱਤਾ ਜੀ ਸਾਨੂੰ ਇੱਕ ਅਜਿਹੇ ਸਰੋਤਾ। ਕਹਿੰਦੇ ਜੀ ਮੈਂ ਪਹਿਲੀ ਵਾਰੀ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ, ਤੇ ਪਹਿਲੀ ਵਾਰੀ ਜੇ ਤੁਸੀਂ ਹਿੱਸਾ ਲਿਆ ਪਰ ਤੁਹਾਡਾ ਨਾਮ ਪੜਨਾ ਬਹੁਤ ਜ਼ਰੂਰੀ ਹੈ। ਏਕਮਜੀਤ ਸਿੰਘ ਪਿੰਡ ਮਹਿਮਾ ਸਵਾਈ ਤੋਂ ਸਹੀ ਉੱਤਰ ਇਹਨਾਂ ਨੇ ਭੇਜ ਦਿੱਤਾ ਜੀ ਗੁਰਮੀਤ ਸਿੰਘ ਖੁੱਡੀਆਂ। ਇੱਕ ਮੈਂ ਉਹਨਾਂ ਸਰੋਤਿਆਂ ਨੂੰ ਅਪੀਲ ਕਰੂੰਗੀ ਵੀ ਜਿਹੜੇ ਪ੍ਰੋਗਰਾਮ ਦੇ ਵਿੱਚ ਚੱਲਦੇ ਪ੍ਰੋਗਰਾਮ ਦੇ ਵਿੱਚ ਕਾਲ ਮਿਲਾ ਰਹੇ ਨੇ 77, 176, 143 ਤੇ ਦੇਖੋ ਜੀ ਕਾਲ ਨਾ ਮਿਲਾਓ, ਮੈਂ ਤਾਂ ਸਿਰਫ ਵਟਸਐਪ 'ਤੇ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕਦੀ ਹਾਂ। ਸੋ ਤੁਸੀਂ ਕਾਲ ਨਹੀਂ ਮਿਲਾਉਣੀ, ਸਿਰਫ ਆਪਣਾ ਨਾਮ ਅਤੇ ਸਹੀ ਉੱਤਰ ਮੈਨੂੰ ਭੇਜ ਦੇਣਾ 77, 173, 73, 146 'ਤੇ। ਅਗਲਾ ਸਵਾਲ ਮੈਂ ਤੁਹਾਡੇ ਤੋਂ ਜਿਹੜਾ ਪੁੱਛਣਾ ਹੈਗਾ, ਤੁਸੀਂ ਮੈਨੂੰ ਜਲਦੀ ਉੱਤਰ ਦੇਣਾ ਉਸ ਸਵਾਲ ਦਾ। ਬੜੇ ਸਮੇਂ ਪਹਿਲਾਂ ਜਦੋਂ ਪਲੱਸ ਵਨ ਪਲੱਸ ਟੂ ਮੈਡੀਕਲ ਕਰਕੇ ਬੱਚੇ ਜਿਹੜੀਆਂ ਡਾਕਟਰੀ ਦੀ ਪੜ੍ਹਾਈ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਨੂੰ ਇੱਕ ਪੇਪਰ, ਉਹਨਾਂ ਨੂੰ ਇੱਕ ਐਂਟਰੈਂਸ ਇਗਜ਼ਾਮ ਕਲੀਅਰ ਕਰਨਾ ਪੈਂਦਾ ਸੀ, ਉਹ ਸੀ ਜੀ PMT। ਬਟ ਕਾਫੀ ਟਾਈਮ ਪਹਿਲਾਂ ਜਿਹੜਾ PMT ਦਾ ਇਗਜ਼ਾਮ ਖਤਮ ਕਰਕੇ ਉਹਦੀ ਜਗ੍ਹਾ 'ਤੇ ਜੋ ਇੱਕ ਨਵਾਂ ਇਗਜ਼ਾਮ, ਨਵਾਂ ਤਾਂ ਨਹੀਂ ਕਹਿ ਸਕਦੇ ਹੁਣ ਤਾਂ ਕਾਫੀ ਪੁਰਾਣਾ ਹੋ ਗਿਆ, ਉਹ ਹੁਣ ਜ਼ਰੂਰੀ ਹੋ ਗਿਆ। ਉਸ ਨੂੰ ਕੁਆਲੀਫਾਈ ਨਹੀਂ ਕਰਨਾ, ਉਸ ਦੇ ਵਿੱਚ ਬਹੁਤ ਅੱਛੇ ਨੰਬਰ ਉਸਦੀ ਰੈਂਕਿੰਗ 'ਤੇ ਡਿਪੈਂਡ ਕਰਦੀ ਹੈ ਜੀ ਹੁਣ ਤੁਹਾਡੀ ਐਡਮਿਸ਼ਨ ਡਾਕਟਰੀ ਦੇ ਵਿੱਚ। ਤੁਸੀਂ ਮੈਨੂੰ ਉਸ ਐਂਟਰੈਂਸ ਇਗਜ਼ਾਮ ਦਾ ਨਾਮ ਦੱਸਣਾ, ਜਲਦੀ ਦੱਸਣਾ। ਜਿਹੜੇ ਬੱਚੇ ਡਾਕਟਰੀ ਦੀ ਪੜ੍ਹਾਈ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਪਲੱਸ ਟੂ ਤੋਂ ਬਾਅਦ, ਤਾਂ ਉਹਨਾਂ ਨੂੰ ਇੱਕ ਐਂਟਰੈਂਸ ਇਗਜ਼ਾਮ ਦੇਣਾ ਪੈਂਦਾ, ਉਸ ਐਂਟਰੈਂਸ ਇਗਜ਼ਾਮ ਦਾ ਕੀ ਨਾਮ ਹੈ?

ਲੋ ਜੀ, ਇਸ ਸਵਾਲ ਦਾ ਬੜੀ ਤੇਜ਼ੀ ਦੇ ਨਾਲ, ਸਭ ਤੋਂ ਪਹਿਲਾਂ ਤੇਜ਼ੀ ਦੇ ਨਾਲ ਉੱਤਰ ਸਾਨੂੰ ਭੇਜ ਦਿੱਤਾ ਹੈ ਜੀ। ਪਹਿਲਾਂ ਤਾਂ ਉੱਤਰ ਹੈ ਜੀ ਨੀਟ, ਐਨ ਡਬਲ ਈ ਟੀ, ਯਾਨੀ ਕਿ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ। ਬਿਲਕੁਲ ਜੀ ਬਿਲਕੁਲ, ਹੁਣ ਜਿਹੜਾ ਡਾਕਟਰੀ ਦੀ ਪੜ੍ਹਾਈ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਆਫਟਰ ਪਲੱਸ ਟੂ ਬੱਚਿਆਂ ਨੂੰ ਐਂਟਰੈਂਸ ਐਗਜ਼ਾਮ ਕੁਆਲੀਫਾਈ ਕਰਕੇ ਮੈਰਿਟ ਦੇ ਵਿੱਚ ਆ ਕੇ ਸਰਕਾਰੀ ਕੋਟੇ ਦੇ ਵਿੱਚ ਪੜ੍ਹਾਈ ਕਰਨੀ ਪੈਂਦੀ ਹੈ ਔਰ ਐਡਮਿਸ਼ਨ ਲੈਣੀ ਪੈਂਦੀ ਹੈ। ਉਸ ਦੇ ਲਈ ਉਹਨਾਂ ਨੂੰ ਨੀਟ ਦਾ ਐਗਜ਼ਾਮ ਹੈ ਉਹ ਜਿਹੜਾ ਕਰੈਕ ਕਰਨਾ ਪੈਂਦਾ, ਉਹ ਹੈ ਜੀ ਨੀਟ, ਯਾਨੀ ਕਿ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ। ਅਤੇ ਇਹ ਸਭ ਤੋਂ ਪਹਿਲਾਂ ਤੇਜ਼ੀ ਦੇ ਨਾਲ ਇਸਦਾ ਸਾਨੂੰ ਉੱਤਰ ਭੇਜਿਆ ਜੀ ਗੁਨਿਆਣਾ ਮੰਡੀ ਤੋਂ ਕਰਮਜੀਤ ਸਿੰਘ ਨੇ। ਕਰਮਜੀਤ ਜੀ ਬਿਲਕੁਲ ਤੁਹਾਡਾ ਉੱਤਰ ਸਹੀ ਹੈ ਅਤੇ ਇਸ ਦੇ ਨਾਲ ਹੀ ਜਿਹੜੀ ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਨੇ ਅੱਜ ਦੇ ਪ੍ਰੋਗਰਾਮ ਯੁਵਾਣੀ ਇੱਥੇ ਖਤਮ ਹੋਣ ਦਾ।

0: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਦੇ ਦੁਵੱਲੇ ਸਬੰਧਾਂ ਵਿੱਚ ਕਿਸੇ ਵੀ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਖ ਵੱਖ ਯੋਜਨਾਵਾਂ ਰਾਹੀਂ ਆਦਿਵਾਸੀ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਦੇਸ਼ ਭਰ ਵਿੱਚ 182,000 ਤੋਂ ਵੱਧ ਆਯੁਸ਼ਮਾਨ ਆਰੋਗਿਆ ਮੰਦਰ ਸਿਹਤ ਸੰਭਾਲ ਸੇਵਾਵਾਂ ਲਈ ਮੁੱਢਲੇ ਕੇਂਦਰਾਂ ਵਜੋਂ ਸੇਵਾ ਨਿਭਾ ਰਹੇ ਨੇ। ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਨੇ ਪਿਛਲੇ ਮਹੀਨੇ ਰਿਕਾਰਡ 23 ਅਰਬ 20 ਕਰੋੜ ਲੈਣ ਦੇਣ ਕੀਤੇ ਨੇ। ਅਤੇ ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਤੀਜਾ ਅਤੇ ਆਖਰੀ 2020 ਮੈਚ ਅੱਜ ਟੋਂਟਨ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਦੇ ਦੁਵੱਲੇ ਸਬੰਧਾਂ ਵਿੱਚ ਕਿਸੇ ਵੀ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਹ ਗੱਲ ਭਾਰਤ ਨੇਪਾਲ ਸਰਹੱਦ ਬਾਰੇ ਨੇਪਾਲ ਦੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਅਤੇ ਉਸ ਤੋਂ ਬਾਅਦ ਨੇਪਾਲੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੀਤੀਆਂ ਨੇ। ਸ੍ਰੀ ਜੈਸਵਾਲ ਨੇ ਕਿਹਾ ਕਿ ਸਰਹੱਦੀ ਮੁੱਦਿਆਂ ਦੇ ਸਾਰੇ ਪਹਿਲੂਆਂ ਨੂੰ ਹੱਲ ਕਰਨ ਲਈ ਸਥਾਪਿਤ ਦੁਵੱਲਾ ਤੰਤਰ ਮੌਜੂਦ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਨੇਪਾਲ ਸਰਹੱਦ ਦੇ ਲਗਭਗ 98% ਹਿੱਸੇ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ।
1: भारत नेपाल सीमा का लगभग 98% हिस्सा निर्धारित हो चुका है। सीमा के निर्धारित हिस्सों में सीमा पार कब्जे और नो मैन्स लैंड पर अतिक्रमण के मामले भी हैं, जिसका संयुक्त रूप से मानचित्रण किया जा रहा है। हमने सीमा संबंधित सभी मामलों से निपटने के लिए द्विपक्षीय तंत्र स्थापित किए हैं।
0: ਭਾਰਤ ਨੇ ਪਾਕਿਸਤਾਨ ਯੂਰਪੀਅਨ ਯੂਨੀਅਨ ਦੇ ਸਾਂਝੇ ਬਿਆਨ ਵਿੱਚ ਜੰਮੂ ਕਸ਼ਮੀਰ ਦੇ ਬੇਲੋੜੇ ਹਵਾਲਿਆਂ ਨੂੰ ਵੀ ਰੱਦ ਕੀਤਾ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦੇ ਅਨਿੱਖੜਵੇਂ ਅੰਗ ਨੇ। ਦੱਖਣੀ ਅਫਰੀਕਾ ਦੇ ਉਪ ਰਾਸ਼ਟਰਪਤੀ ਸ਼ਿਫੋਕੋਸਾ ਪੋਲਸ ਮਾਸ਼ਾਤੀਲੇ ਨੇ ਅੱਜ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਦੱਖਣੀ ਅਫਰੀਕਾ ਸਰਕਾਰ ਦੇ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਦਾ ਇੱਕ ਉੱਚ ਪੱਧਰੀ ਵਫਦ ਵੀ ਆਇਆ ਹੈ। ਦੋਵਾਂ ਨੇਤਾਵਾਂ ਨੇ ਭਾਰਤ ਦੱਖਣੀ ਅਫਰੀਕਾ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਉਸਾਰੂ ਚਰਚਾ ਕੀਤੀ। ਗੱਲਬਾਤ, ਵਪਾਰ, ਨਿਵੇਸ਼, ਰੱਖਿਆ ਸਹਿਯੋਗ, ਹੁਨਰ ਵਿਕਾਸ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਨੂੰ ਉਤਸ਼ਾਹਿਤ ਕਰਨ 'ਤੇ ਕੇਂਦਰਿਤ ਸੀ। ਉਨ੍ਹਾਂ ਨੇ ਆਲਮੀ ਦੱਖਣ ਦੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਅਤੇ ਬਹੁਪੱਖੀ ਮੰਚਾਂ 'ਤੇ ਸਹਿਯੋਗ ਵਧਾਉਣ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਿੱਖਿਆ ਸ਼ਕਤੀਕਰਨ ਦਾ ਇੱਕ ਮਜ਼ਬੂਤ ਸਾਧਨ ਹੈ। ਅੱਜ ਨਵੀਂ ਦਿੱਲੀ ਵਿੱਚ ਕਬਾਇਲੀ ਸਕਾਲਰਸ਼ਿਪ ਯੋਜਨਾ ਦੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਸਲੀ ਵਿਕਾਸ ਤਾਂ ਹੀ ਸੰਭਵ ਹੈ ਜਦੋਂ ਸਮਾਜ ਦੇ ਸਾਰੇ ਵਰਗ ਸਮਾਜਿਕ, ਆਰਥਿਕ ਅਤੇ ਵਿਦਿਅਕ ਤੌਰ 'ਤੇ ਤਰੱਕੀ ਕਰਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕਾਲਰਸ਼ਿਪ ਯੋਜਨਾਵਾਂ ਨੇ ਕਬਾਇਲੀ ਭਾਈਚਾਰਿਆਂ ਨੂੰ ਉੱਚ ਸਿੱਖਿਆ ਅਤੇ ਨਵੇਂ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਪ੍ਰਤਿਭਾ ਦੀ ਪਛਾਣ ਕਰਨ, ਪ੍ਰਫੁੱਲਤ ਕਰਨ ਅਤੇ ਉਸ ਦੇ ਵਿਕਾਸ ਲਈ ਸਹੀ ਮੰਚ ਪ੍ਰਦਾਨ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਖ ਵੱਖ ਯੋਜਨਾਵਾਂ ਰਾਹੀਂ ਆਦਿਵਾਸੀ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਅਤੇ ਉਨ੍ਹਾਂ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਸ੍ਰੀਮਤੀ ਮੁਰਮੂ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਤਾਕਤ, ਉਮੀਦ ਅਤੇ ਉਜਵਲ ਭਵਿੱਖ ਦੀ ਨੁਮਾਇੰਦਗੀ ਕਰਦੇ ਨੇ। ਉਨ੍ਹਾਂ ਨੌਜਵਾਨਾਂ, ਖਾਸ ਕਰਕੇ ਆਦਿਵਾਸੀ ਭਾਈਚਾਰਿਆਂ ਦੇ ਲੋਕਾਂ ਨੂੰ ਆਪਣੀਆਂ ਜੜ੍ਹਾਂ ਅਤੇ ਆਪਣੇ ਲੋਕਾਂ ਨੂੰ ਨਾ ਭੁੱਲਣ ਦੀ ਅਪੀਲ ਕੀਤੀ।
2: युवा हमारे राष्ट्र की शक्ति, आशा और उज्जवल भविष्य की प्रतीक है। मेरी सभी युवाओं, विशेषकर जनजातीय समुदाय के युवाओं से अनुरोध है कि उन्हें अपनी जोड़ों और अपने लोगों को नहीं भूलना चाहिए। युवा शक्ति विरासत पर गर्व करते हुए आधुनिक शिक्षा और तकनीकों के बल पर आगे बढ़े तो सशक्त, समृद्ध और आत्मनिर्भर भारत का निर्माण होगा।
0: ਰਾਸ਼ਟਰਪਤੀ ਨੇ ਕਿਹਾ ਕਿ ਸਕਾਲਰਸ਼ਿਪ ਉਨ੍ਹਾਂ ਨੌਜਵਾਨਾਂ ਦੇ ਜੀਵਨ ਵਿੱਚ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਦੀ ਹੈ ਜਿਨ੍ਹਾਂ ਕੋਲ ਅਥਾਹ ਪ੍ਰਤਿਭਾ ਪਰ ਸਰੋਤਾਂ ਦੀ ਘਾਟ ਕਾਰਨ ਅੱਗੇ ਵਧਣ ਤੋਂ ਅਸਮਰੱਥ ਹੁੰਦੇ ਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਦੇਸ਼ ਭਰ ਵਿੱਚ 182,000 ਤੋਂ ਵੱਧ ਆਯੁਸ਼ਮਾਨ ਆਰੋਗਿਆ ਮੰਦਰ ਸਿਹਤ ਸੰਭਾਲ ਸੇਵਾਵਾਂ ਲਈ ਮੁੱਢਲੇ ਕੇਂਦਰਾਂ ਵਜੋਂ ਸੇਵਾ ਨਿਭਾ ਰਹੇ ਨੇ। ਉਹ ਅੱਜ ਪੰਜਾਬ ਦੇ ਬਠਿੰਡਾ ਵਿੱਚ ਏਮਸ ਦੀ ਦੂਜੀ ਕਨਵੋਕੇਸ਼ਨ ਨੂੰ ਸੰਬੋਧਨ

0: ਰਹੇ ਸਨ। ਬਿਮਾਰੀ ਹੋਣ ਤੋਂ ਪਹਿਲਾਂ ਰੋਕਥਾਮ ਉਪਾਵਾਂ ਤੇ ਜ਼ੋਰ ਦਿੰਦਿਆਂ ਸ੍ਰੀ ਨੱਡਾ ਨੇ ਕਿਹਾ ਕਿ ਪੰਚਾਇਤਾਂ, ਆਸ਼ਾ ਵਰਕਰਾਂ ਅਤੇ ਫਰੰਟਲਾਈਨ ਸਿਹਤ ਕਰਮਚਾਰੀਆਂ ਰਾਹੀਂ 30 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਨਿਯਮਿਤ ਜਾਂਚ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਿਹਤ ਸੰਭਾਲ ਅਤੇ ਡਾਕਟਰੀ ਸਿੱਖਿਆ ਅਤੇ ਖੋਜ ਨੂੰ ਮਜ਼ਬੂਤ ਕਰਨ ਵਿੱਚ ਏਮਸ ਦੇ ਯੋਗਦਾਨ ਲਈ ਸ਼ਲਾਘਾ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਨਾ ਸਿਰਫ ਸਿਹਤ ਖੇਤਰ 'ਚ ਸਗੋਂ ਹੋਰ ਖੇਤਰਾਂ ਵਿੱਚ ਵੀ ਤਰਜੀਹ ਦਿੱਤੀ ਜਾ ਰਹੀ ਹੈ।
1: कि 10 साल के अंदर पंजाब को हमने एक ऑल इंडिया इंस्टीट्यूट ऑफ मेडिकल साइंसेज दिया। जहां जहां आपने डिस्ट्रिक्ट हॉस्पिटल मांगा वो हमने दिया। इट इज ओनली पंजाब विच हैज गॉट 2 सैटेलाइट सेंटर्स विद इन 10 ईयर्स दैट वी हैव टू अंडरस्टैंड। एंड वी हैव स्पेंट इन एम्स बठिंडा मोर देन 1,000 crores, इन सैटेलाइट पीजीआई सेंटर संगरूर 449 crores एंड 490 crores इन फिरोजपुर हैज बीन स्पेंट। पंजाब को टॉप प्रायोरिटी पर हेल्थ के सेक्टर से और सभी सेक्टर्स में, क्योंकि हमारी प्रायोरिटी में पंजाब को हेल्थ के क्षेत्र में और सभी सर्वांगीण विकास में आगे बढ़ाने का हम लोगों ने तय किया है।
0: श्री नड्डा ने बाल विकास अते शुरुआती सेहत संभाल सहायता केंद्र का उद्घाटन भी किया। यह केंद्र बच्चों विच विकास संबंधी विकारां अते अपंगता की शुरुआती पछाण, निदान अते प्रबंधन विच मुख भूमिका निभाएगा। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਦੇਖੀ ਹੈ। ਆਕਾਸ਼ਵਾਣੀ ਨਿਊਜ਼ ਵੱਖ ਵੱਖ ਮੁੱਖ ਖੇਤਰਾਂ ਵਿੱਚ ਸਰਕਾਰ ਦੇ ਯਤਨਾਂ ਬਾਰੇ ਇੱਕ ਵਿਸ਼ੇਸ਼ ਪੇਸ਼ਕਾਰੀ ਲੈ ਕੇ ਆਇਆ ਹੈ। ਅੱਜ ਅਸੀਂ ਕਿਸਾਨਾਂ ਦੀ ਭਲਾਈ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਇੱਕ ਰਿਪੋਰਟ।
2: ਨਰਿੰਦਰ ਮੋਦੀ ਸਰਕਾਰ ਵੱਲੋਂ ਪਿਛਲੇ 12 ਸਾਲਾਂ 'ਚ ਕਿਸਾਨਾਂ ਦੀ ਭਲਾਈ ਅਤੇ ਉਹਨਾਂ ਦੀ ਆਮਦਨ ਵਧਾਉਣ ਲਈ ਕਈ ਅਹਿਮ ਕਦਮ ਚੁੱਕੇ ਗਏ ਨੇ। ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਹੈ, ਜੋ ਦੇਸ਼ ਦੀਆਂ ਸਭ ਤੋਂ ਵੱਡੀਆਂ ਕਿਸਾਨ ਭਲਾਈ ਯੋਜਨਾਵਾਂ ਵਿੱਚੋਂ ਇੱਕ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਸਿੱਧੇ ਉਹਨਾਂ ਦੇ ਬੈਂਕ ਖਾਤਿਆਂ 'ਚ ਦਿੱਤੇ ਜਾਂਦੇ ਨੇ ਅਤੇ ਹੁਣ ਤੱਕ ਕਰੀਬ 9,50,00,000 ਕਿਸਾਨ ਪਰਿਵਾਰਾਂ ਦੇ ਖਾਤਿਆਂ 'ਚ 4,28,000 crore rupees ਤੋਂ ਵੱਧ ਦੀ ਰਕਮ ਭੇਜੀ ਜਾ ਚੁੱਕੀ ਹੈ। ਪੰਜਾਬ 'ਚ ਜਲੰਧਰ ਦੇ ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਕਿਸਾਨ ਸਨਮਾਨ ਨਿਧੀ ਯੋਜਨਾ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੈ।
3: ਮੇਰੇ ਖਾਤੇ ਵਿੱਚ PM ਕਿਸਾਨ ਯੋਜਨਾ ਦੇ ਦੁਆਰਾ 2,000 rupees ਆਉਂਦਾ ਆ। ਸਰਕਾਰ ਨੂੰ ਬੇਨਤੀ ਆ ਕਿ ਸਾਰੇ ਕਿਸਾਨ ਭਰਾਵਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਾਣੇ ਚਾਹੀਦੇ ਹਨ। ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਆ, ਅਸੀਂ ਆਪਣੀ ਖੇਤੀ ਦੀ ਲੋੜ ਪੂਰੀ ਕਰਦੇ ਹਾਂ। ਅਤੇ ਸਰਕਾਰ ਨੂੰ ਇਹ ਵੀ ਅਪੀਲ ਆ ਕਿ ਇਹ ਜਿਹੜੇ ਰਹਿੰਦੇ ਆ ਕਿਸਾਨ ਭਰਾ, ਉਹਨਾਂ ਨੂੰ ਵੀ ਦੇਣੇ ਚਾਹੀਦੇ ਆ ਅਤੇ ਸਾਰਿਆਂ ਦਾ ਸਹਿਯੋਗ ਦਿੱਤਾ ਜਾਵੇ।
2: ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਨਾਲ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਮਿੱਟੀ ਸਿਹਤ ਕਾਰਡ ਯੋਜਨਾ ਰਾਹੀਂ ਕਿਸਾਨਾਂ ਨੂੰ ਮਿੱਟੀ ਵਿੱਚ ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਕਰੀਬ 23 crore ਕਿਸਾਨਾਂ ਨੂੰ 1,92,000 crore rupees ਦੇ ਫਸਲ ਬੀਮਾ ਦਾਅਵਿਆਂ ਦਾ ਲਾਭ ਮਿਲ ਰਿਹਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਤਹਿਤ ਛੋਟੇ ਅਤੇ ਹਾਸ਼ੀਏਗਤ ਕਿਸਾਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 3,000 rupees ਪ੍ਰਤੀ ਮਹੀਨਾ ਪੈਨਸ਼ਨ ਯਕੀਨੀ ਬਣਾਈ ਜਾ ਰਹੀ ਹੈ। ਘੱਟੋ ਘੱਟ ਸਮਰਥਨ ਮੁੱਲ ਕਿਸਾਨਾਂ ਲਈ ਇੱਕ ਮਜ਼ਬੂਤ ਸਹਾਰਾ ਬਣ ਗਿਆ ਹੈ, ਜਿਸ ਤਹਿਤ ਕਿਸਾਨਾਂ ਨੂੰ ਉਹਨਾਂ ਦੀ ਉਤਪਾਦਨ ਲਾਗਤ ਦਾ 1.5 ਗੁਣਾ ਮੁੱਲ ਮਿਲ ਰਿਹਾ ਹੈ। ਅੱਜ ਭਾਰਤ ਦਾ ਕਿਸਾਨ ਸਿਰਫ ਅੰਨਦਾਤਾ ਹੀ ਨਹੀਂ ਸਗੋਂ ਦੇਸ਼ ਦੀ ਆਰਥਿਕ ਤਰੱਕੀ ਅਤੇ ਵਿਕਾਸ ਦਾ ਇੱਕ ਮਹੱਤਵਪੂਰਨ ਆਧਾਰ ਵੀ ਬਣ ਚੁੱਕਾ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਨੇ ਪਿਛਲੇ ਮਹੀਨੇ ਰਿਕਾਰਡ 23.20 crore ਲੈਣ ਦੇਣ ਕੀਤੇ ਨੇ। ਵਿੱਤੀ ਸੇਵਾਵਾਂ ਵਿਭਾਗ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਿਜੀਟਲ ਭੁਗਤਾਨਾਂ ਨੂੰ ਅਪਣਾਉਣ ਲਈ ਨਾਗਰਿਕਾਂ ਦਾ ਧੰਨਵਾਦ ਕੀਤਾ ਹੈ। UPI ਦੁਨੀਆ ਦੇ ਸਭ ਤੋਂ ਵੱਡੇ ਫੌਰੀ ਭੁਗਤਾਨ ਪਲੇਟਫਾਰਮ ਵਜੋਂ ਉਭਰਿਆ ਅਤੇ ਭਾਰਤ ਦੀ ਡਿਜੀਟਲ ਅਰਥ ਵਿਵਸਥਾ ਦਾ ਇੱਕ ਮੁੱਖ ਥੰਮ ਬਣ ਗਿਆ ਹੈ। ਦਿੱਲੀ ਦੀ ਇੱਕ ਅਦਾਲਤ ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 5 ਮੁਲਜ਼ਮਾਂ ਦੀ ਨਿਆਇਕ ਹਿਰਾਸਤ 15 ਤਰੀਕ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਅਜੇ ਗੁਪਤਾ ਨੇ ਮਾਂਗੀ ਲਾਲ, ਵਿਕਾਸ ਬਿਵਾਲ, ਦਿਨੇਸ਼ ਬਿਵਾਲ, ਯਸ਼ ਯਾਦਵ ਅਤੇ ਧਨੰਜੇ ਲੋਖੰਡੇ ਦੀ ਨਿਆਇਕ ਹਿਰਾਸਤ ਵਧਾਉਣ ਦੀ ਮੰਗ ਕਰਨ ਵਾਲੀ CBI ਦੀ ਪਟੀਸ਼ਨ ਨੂੰ ਪ੍ਰਵਾਨ ਕਰ ਲਿਆ ਹੈ। ਔਰਤਾਂ ਦੀ ਕ੍ਰਿਕਟ ਵਿੱਚ ਭਾਰਤ ਤੇ ਇੰਗਲੈਂਡ ਦਰਮਿਆਨ ਤੀਜਾ ਅਤੇ ਆਖਰੀ 2020 ਮੈਚ ਅੱਜ ਟੌਂਟਨ ਵਿੱਚ ਖੇਡਿਆ ਜਾਏਗਾ। ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 11 ਵਜੇ ਸ਼ੁਰੂ ਹੋਏਗਾ। ਦੋਵੇਂ ਟੀਮਾਂ ਇੱਕ ਇੱਕ ਮੈਚ ਜਿੱਤ ਕੇ ਬਰਾਬਰੀ ਤੇ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਦੇ ਦੁਵੱਲੇ ਸਬੰਧਾਂ ਵਿੱਚ ਕਿਸੇ ਵੀ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਖ ਵੱਖ ਯੋਜਨਾਵਾਂ ਰਾਹੀਂ ਆਦਿਵਾਸੀ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਦੇਸ਼ ਭਰ ਵਿੱਚ 1 ਲੱਖ

0: 82,000 ਤੋਂ ਵੱਧ ਆਯੁਸ਼ਮਾਨ ਆਰੋਗਯ ਮੰਤਰ ਸਿਹਤ ਸੰਭਾਲ ਸੇਵਾਵਾਂ ਲਈ ਮੁੱਢਲੇ ਕੇਂਦਰਾਂ ਵਜੋਂ ਸੇਵਾ ਨਿਭਾ ਰਹੇ ਨੇ। ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਨੇ ਪਿਛਲੇ ਮਹੀਨੇ ਰਿਕਾਰਡ 23 ਅਰਬ 20 ਕਰੋੜ ਲੈਣ ਦੇਣ ਕੀਤੇ ਨੇ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 7:10 ਹੋ ਚੁੱਕੇ ਨੇ। ਆ ਹੁਣ ਤੁਹਾਨੂੰ ਲੈ ਚਲਦੇ ਹਾਂ ਸਾਡੇ ਦਿੱਲੀ ਕੇਂਦਰ, ਜਿੱਥੇ ਕਿਸਾਨ ਕਲਿਆਣ ਦੇ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਨਗੇ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ।

0: In the special series, you were listening to a discussion on 12 years of the Modi government empowering farmers through welfare and farmer-centric policies. The participants were Shekhar Iyer, political analyst, and S.P. Singh, senior journalist. The moderator was Sonu Sood. This program was produced and presented by the News Services Division of Akashvani.
1: ਹੁਣ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਤੋਂ ਵਿਸ਼ੇਸ਼ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:45 ਤੇ 14 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

0: जी प्रोग्राम शाम सुहानी और शाम सुहानी दे विच एक कॉलर होर साडे नाल टेलीफोन लाइन ते जुड़े ने। शाम सुहानी है, गीतों का कारवां सजाने का वक्त है। आइए सुरों और यादों के साथ एक खूबसूरत सफर पर चलने का वक्त है। एक श्रोता मेरे नाल टेलीफोन लाइन ते ने करते हैं जी गल। हेलो
1: हेलो
2: हेलो,
0: हां जी सत श्री अकाल।
2: ਸੈਕਟਰ ਬੁੱਟੇ ਜੱਥੇ ਵਾਲੇ ਬੋਲਦਾ ਜੀ, ਬੂਟਾ ਸਿੰਘ
0: ਜੀ। ਬੂਟਾ ਜੀ, ਪ੍ਰੋਗਰਾਮ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੇ ਕੀ ਹਾਲ ਚਾਲ ਨੇ ਤੁਹਾਡੇ?
2: ਠੀਕ ਹੈ ਜੀ, ਵਧੀਆ।
0: ਚਲੋ ਬਹੁਤ ਚੰਗੀ ਗੱਲ ਹੈ। ਔਰ ਗੀਤ ਕਿਹੜਾ ਸੁਣੋਗੇ?
2: ਮਾਨਕ ਸਾਹਿਬ ਦਾ ਲਾ ਲਓ ਜੀ, ਕੋਕਾ।
0: ਲਓ ਜੀ, ਆ ਗਿਆ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਕੋਕਾ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਚ ਫੋਨ ਕੀਤਾ।
2: ਠੀਕ ਹੈ ਜੀ।

0: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ID ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।
1: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
2: ਲੋ ਜੀ ਸੁਤੇ ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸੁਹਾਨੀ। ਇੱਕ ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਹੈ, ਕਰਦੇ ਹਾਂ ਜੀ ਗੱਲ। ਹੈਲੋ
3: ਹੈਲੋ, ਸਤਿ ਸ੍ਰੀ ਅਕਾਲ ਮੈਡਮ ਜੀ।
2: ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ?
3: ਮੇਰਾ ਨਾਂ ਜੀ ਗੁਰੂ ਨਾਨਕ ਸਿੰਘ ਹੈ ਜੀ, ਪਿੰਡ ਗੁਰੂ ਸਰ ਸੈਣ ਵਾਲਾ ਜੀ।
2: ਜੀ ਗੁਰੂ ਨਾਨਕ ਸਿੰਘ ਜੀ, ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਕਰਦੇ ਕੀ ਹੋ? ਮੈਂ ਕਿਹਾ ਕਰਦੇ ਕੀ ਹੋ ਜੀ ਤੁਸੀਂ? ਚਲੋ ਬਹੁਤ ਅੱਛੀ ਗੱਲ ਹੈ ਜੀ। ਦੇਖੋ ਮਿਹਨਤ ਮੁਸ਼ਕਤ ਕਰਨਾ ਬਹੁਤ ਜ਼ਰੂਰੀ ਹੈ ਨਾ? ਮੈਂ ਕਿਹਾ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ। ਲੋ ਹੁਣ ਆ ਰਹੀ ਹੈ?
3: ਹਜੇ ਵੀ ਘੱਟ ਹੀ ਆ ਰਹੀ। ਚਲੋ
2: ਚਲੋ ਗੀਤ ਦੱਸੋ, ਕਿਹੜਾ ਸੁਣੋਗੇ?
3: ਗੀਤ ਸਰਤਾਜ ਜੀ ਦਾ ਲਾ ਦਿਓ, ਮੇਰੀ ਭੈਣ ਨੇ ਲਾਇਆ ਸੀ ਸੀਮਾ ਕਟਾਰੀ ਵਾਲੇ, ਬਾਕੀ ਤੁਸੀਂ ਆਪਦੀ ਮਰਜ਼ੀ ਨਾਲ ਲਾ ਦਿਓ।
2: ਨਹੀਂ ਤੁਸੀਂ ਮੈਨੂੰ ਜਿਹੜਾ ਗੀਤ ਕਹੋਗੇ, ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹੁੰਦੇ ਹੋ?
3: ਹਾਂਜੀ ਹਾਂਜੀ।
2: ਲੋ ਜੀ ਫਿਰ ਆ ਗਿਆ ਫਿਲਮ ਕਲੀ ਜੋਟਾ ਦਾ ਗੀਤ, ਫਿਲਮ ਚੋਂ ਤੇ ਆਵਾਜ਼ ਸਤਿੰਦਰ ਸਰਤਾਜ ਦੀ।
3: ਠੀਕ,
2: ਸ਼ੁਕਰੀਆ।

0: ਕੀ ਤੁਸੀਂ ਆਪਣੇ ਕਾਰੋਬਾਰ ਨੂੰ ਨਵੀਂ ਜਾਨ ਦੇਣਾ ਚਾਹੁੰਦੇ ਹੋ?
1: ਕੀ ਤੁਸੀਂ ਆਪਣੇ ਗ੍ਰਾਹਕਾਂ ਦੇ ਨਾਲ ਨਿੱਘਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ?
0: ਜੇਕਰ ਹਾਂ ਤਾਂ ਰੇਡੀਓ ਤੁਹਾਡੇ ਲਈ ਸਭ ਤੋਂ ਵਧੀਆ ਮੰਚ ਹੈ।
1: ਰੇਡੀਓ ਸਿਰਫ ਇੱਕ ਮਾਧਿਅਮ ਨਹੀਂ, ਇਹ ਤੁਹਾਡੇ ਬ੍ਰਾਂਡ ਦੀ ਆਵਾਜ਼ ਹੈ।
0: ਇਹ ਤੁਹਾਡੇ ਗਾਹਕਾਂ ਦੇ ਦਿਲਾਂ ਤੱਕ ਪਹੁੰਚਣ ਦਾ ਸਭ ਤੋਂ ਤੇਜ਼ ਤਰੀਕਾ ਹੈ।
1: ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਸਕਦੇ ਹੋ,
0: ਆਪਣੇ ਬ੍ਰਾਂਡ ਦੀ ਪਹਿਚਾਣ ਬਣਾ ਸਕਦੇ ਹੋ ਤੇ ਸਭ ਤੋਂ ਮਹੱਤਵਪੂਰਨ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹੋ।
1: ਰੇਡੀਓ ਸਾਰੇ ਵਰਗਾਂ ਦੇ ਲੋਕਾਂ ਤੱਕ ਪਹੁੰਚਦਾ ਹੈ, ਚਾਹੇ ਉਹ ਘਰ ਵਿੱਚ ਹੋਣ, ਕਾਰ ਵਿੱਚ ਹੋਣ ਤੇ ਜਾਂ ਫਿਰ ਆਪਣੇ ਕੰਮਾਂ ਕਾਜਾਂ ਤੇ।
0: ਰੇਡੀਓ ਦਾ ਵਿਗਿਆਪਨ ਦੂਸਰੇ ਸਾਧਨਾਂ ਦੇ ਮੁਕਾਬਲੇ ਕਾਫੀ ਕਿਫਾਇਤੀ ਹੁੰਦਾ ਹੈ।
1: ਤਾਂ ਫਿਰ ਇੰਤਜ਼ਾਰ ਕਿਉਂ, ਅੱਜ ਹੀ ਕਾਲ ਕਰੋ 7839363306
0: ਅਤੇ ਆਪਣੇ ਕਾਰੋਬਾਰ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਓ। ਵਧੇਰੇ ਜਾਣਕਾਰੀ ਲਈ ਈਮੇਲ ਵੀ ਨੋਟ ਕਰੋ, AIRFM.BTI@gmail.com।
2: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ

0: ਜੀ ਅਸੀਂ ਪ੍ਰੋਗਰਾਮ ਦੇ ਲਾਸਟ ਕਾਲਰ ਦੇਖਦੇ ਹਾਂ ਜੀ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ ਹਾਂਜੀ ਬੋਲੋ ਜੀ। ਹੈਲੋ ਹਾਂਜੀ ਗਿਆਨ ਜੀ ਕਿੱਧਰ ਗਏ ਤੁਸੀਂ ਜੀ? ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ। ਹੈਲੋ
1: ਹਾਂਜੀ
0: ਆ ਰਹੀ ਆਵਾਜ਼? ਲੈ ਜੀ ਤੁਸੀਂ ਪਤਾ ਨੀ ਕਿੱਧਰ ਗਵਾ ਸੀਗੇ। ਚਲੋ ਜਲਦੀ ਜਿਹੜਾ ਗੀਤ ਦੱਸੋ ਕਿਹੜਾ ਸੁਣਨਾ ਜੀ? ਜਰੂਰ ਸੁਣਾਵਾਂਗੇ। ਤੇ ਨਾਮ?
1: ਗਿਆਨ ਸਿੰਘ ਪਿੰਡ ਡੇਜਲਾ ਬਠਿੰਡਾ ਜੀ।
0: ਚਲੋ ਆ ਗਿਆ ਤੁਹਾਡਾ ਗੀਤ ਪ੍ਰੋਗਰਾਮ ਚ। ਬਹੁਤ ਬਹੁਤ ਸ਼ੁਕਰੀਆ ਫੋਨ ਕੀਤਾ। ਸਮਾਂ ਥੋੜਾ ਘੱਟ ਹੈ ਇਸ ਕਰਕੇ ਲੰਬੀ ਗੱਲ ਨਹੀਂ ਹੋ ਸਕਦੀ। ਸ਼ੁਕਰੀਆ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਦੇ ਵਿੱਚ ਖਬਰਾਂ ਦਾ ਬੁਲੇਟਿਨ। ਇਸ ਵੇਲੇ ਸਟੂਡੀਓ ਦੀ ਘੜੀ 'ਤੇ ਸਮਾਂ ਹੈ ਰਾਤ ਦੇ 9:15। ਵੇਲਾ ਹੋ ਰਿਹਾ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਦੇ ਤਹਿਤ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲਈ। 9:30 ਵਜੇ ਛਾਇਆ ਗੀਤ, 10 ਵਜੇ ਆਜ ਕੇ ਫਨਕਾਰ, 10:30 ਵਜੇ ਢਲਤੀ ਜਾਏ ਰਾਤ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਦੀ ਸਟੂਡੀਓ ਦੀ ਕੜੀ ਦੇ ਮੁਤਾਬਿਕ ਰਾਤ ਦੇ 11:12 ਹੋ ਰਹੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ। ਜੈ ਹਿੰਦ।